ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਸਾਮਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰ ਜੀ, ਸੰਧਿਆ ਦੇ ਵੇਲੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਬਦ ਚੌਂਕੀ ਸੋਹਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਦੀ ਅਰਦਾਸ ਸੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਆਪ ਵਡਭਾਗੇ ਹੋ ਜੋ ਸ਼ਾਮ ਦੇ ਦੀਵਾਨਾਂ ਵਿੱਚ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਸ਼ਬਦ ਚੌਂਕੀ ਸੋਹਦਾਰ ਉਪਰੰਤ ਪਾਵਨ ਬਾਣੀ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਆਪ ਸੰਗਤਾਂ ਨੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ ਜੀ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਓ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਜੋ ਬੱਚੇ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਭਾਈ ਬਲਜਿੰਦਰ ਸਿੰਘ ਜੀ ਪਾਸੋਂ ਗੁਰਮਤਿ ਸੰਗੀਤ ਦੀ ਵਿੱਦਿਆ ਪ੍ਰਾਪਤ ਕਰਦੇ ਹਨ, ਆਓ 6:20 ਤੱਕ ਬੱਚਿਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਅੰਗਰੇਜ਼ ਸਿੰਘ ਜੀ 6:20 ਤੋਂ 7 ਤੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ। ਉਸ ਤੋਂ ਉਪਰੰਤ ਜਿਵੇਂ ਆਪ ਸੰਗਤਾਂ ਨੂੰ ਪਤਾ ਹੈ ਕਿ ਇਸ 11 ਤਰੀਕ ਤੋਂ ਲੈ ਕੇ 16 ਤਰੀਕ ਨਿਰੰਤਰ ਸ਼ਾਮ ਦੇ ਦੀਵਾਨਾਂ ਵਿੱਚ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਰੋਜ਼ਾਨਾ ਹੀ ਸ਼ਾਮ ਦੇ ਦੀਵਾਨਾਂ ਵਿੱਚ 7 ਤੋਂ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਦੇ ਨਾਲ ਜੋੜਦੇ ਹਨ। 7 ਤੋਂ ਭਾਈ ਸਾਹਿਬ ਜੀ ਦਾ ਜਥਾ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਦੇ ਨਾਲ ਜੋੜਨਗੇ। ਆਪ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਆਓ ਬੱਚਿਆਂ ਪਾਸੋਂ 6:20 ਤੱਕ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਜੋ ਬੱਚੇ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸਤਿਕਾਰਯੋਗ ਭਾਈ ਬਲਜਿੰਦਰ ਸਿੰਘ ਜੀ ਪਾਸੋਂ ਗੁਰਮਤ ਸੰਗੀਤ ਦੀ ਵਿੱਦਿਆ ਪ੍ਰਾਪਤ ਕਰਦੇ ਹਨ, ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ ਬੱਚਿਆਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਦਾ ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਹਨ। ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਆਓ ਭਾਈ ਸਾਹਿਬ ਜੀ ਪਾਸੋਂ 7 ਵਜੇ ਤੱਕ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਉਪਰੰਤ 7 ਵਜੇ ਤੋਂ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਦਾ ਰਾਗੀ ਜਥਾ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਦੇ ਨਾਲ ਜੋੜਨਗੇ। ਆਪ ਸੰਗਤਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

तुम ही सजना सुहिले।

ਸਾਧ ਸੰਗਤ ਸੱਚ ਖੰਡ ਹੈ, ਆਏ ਚਿਰੁਖੈ ਖੋਲੈ ਬਾਰੀ, ਅਮਿਓ ਕਿਰਨ ਨਿਝਰ ਝਰੈ, ਅਨਹਦ ਨਾਦ ਵਾਇਨ ਦਰਬਾਰੀ, ਪਾਤਸ਼ਾਹਾਂ ਦੀ ਮਜਲਸੈ, ਪਿਰਮ ਪਿਆਲਾ ਪੀਵਣ ਭਾਰੀ, ਸਾਕੀ ਹੋਏ ਪਿਲਾਵਣਾ, ਉਲਸ ਪਿਆਲੇ ਖਰੀ ਖੁਮਾਰੀ, ਭਾਏ ਭਗਤ ਭੈ ਚੱਲਣਾ, ਮਸਤ ਅਲ ਮਸਤ ਸਦਾ ਹੁਸ਼ਿਆਰੀ,

ਮਸਤ ਅਲ ਮਸਤ ਸਦਾ ਹੁਸ਼ਿਆਰੀ ਭਗਤ ਵਛਲ ਹੋਏ ਭਗਤ ਭੰਡਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਥ ਕਲਯੁਗ ਕੇ ਜਹਾਜ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸ਼ਰਵਣ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਜੋ ਵਿਚਾਰ ਆਪਾਂ ਹਰ ਰੋਜ਼ ਕਰਦੇ ਹਾਂ ਉਸ ਦਾ ਸਮਾਂ ਹੋਇਆ। ਪਾਵਨ ਪਵਿੱਤਰ ਪੌੜੀ ਜੋ ਆਪ ਜੀ ਨੇ ਸ਼ਰਵਣ ਕੀਤੀ ਹੈ, ਸਤਿਗੁਰ ਸੱਚਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਜੋਹਾਰੀ, ਗੁਰੂ ਸੱਚਾ ਪਾਤਸ਼ਾਹ ਹੈ ਔਰ ਪਾਤਸ਼ਾਹਾਂ ਦੇ ਸਿਰ ਉੱਪਰ ਸੱਚਾ ਪਾਤਸ਼ਾਹ। ਜੋਹਾਰੀ ਕਹਿੰਦੇ ਨੇ ਡੰਡੌਤ ਕਰਨ ਨੂੰ, ਨਮਸਕਾਰ ਕਰਨ ਨੂੰ। ਫਿਰ ਉਹ ਪਾਤਸ਼ਾਹ ਜੋ ਸਾਰਿਆਂ ਦੇ ਸਿਰ ਉੱਤੇ ਸੱਚਾ ਪਾਤਸ਼ਾਹ ਹੈ, ਉਹਨੂੰ ਨਮਸਕਾਰ ਕਰੀਏ, ਉਹਨੂੰ ਡੰਡੌਤ ਕਰੀਏ। ਜਿਵੇਂ ਆਪਾਂ ਬਾਣੀ ਦੇ ਅੰਦਰ ਹਰ ਰੋਜ਼ ਹੀ ਬੋਲ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਈ ਹੈ ਸਭਨਾ ਦਾ ਵਿਸਾ। ਗੁਰੂ ਹੀ ਸੱਚਾ ਪਾਤਸ਼ਾਹ ਹੈ, ਜਿਸ ਦੇ ਕੋਲ ਬੈਠਣ ਕਰਕੇ ਸ਼ੋਭਾ ਹੁੰਦੀ ਹੈ, ਵਡਿਆਈ ਮਿਲਦੀ ਹੈ। ਸੋਹੀਏ ਦਾ ਭਾਵ ਕੀ ਹੈ? ਸ਼ੋਭਨੀਕ ਹੋ ਜਾਈਦਾ ਹੈ। ਇੱਕ ਦੁਨਿਆਵੀ ਪਾਤਸ਼ਾਹ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਨੇ ਉਹਨਾਂ ਦੇ ਨਾਲ ਕਦੇ ਵੀ ਸੱਚਾ ਪਾਤਸ਼ਾਹ ਨਹੀਂ ਲਿਖਿਆ। ਵੱਡੇ ਵੱਡੇ ਬਾਦਸ਼ਾਹ ਹੋਏ ਨੇ, ਛੱਤਰਧਾਰੀ ਰਾਜੇ ਹੋਏ ਨੇ, ਲੇਕਿਨ ਉਹਨਾਂ ਦੇ ਨਾਮ ਦੇ ਨਾਲ ਕਿਤੇ ਵੀ ਸੱਚਾ ਪਾਤਸ਼ਾਹ ਐਸਾ ਜ਼ਿਕਰ ਨਹੀਂ ਆਇਆ। ਖਾਸ ਕਰਕੇ ਚਾਰ ਤਰ੍ਹਾਂ ਦੀਆਂ ਫੌਜਾਂ ਦੇ ਮਾਲਕ ਬਾਦਸ਼ਾਹ ਹੋਏ, ਜਿਨ੍ਹਾਂ ਦੇ ਸਿਰ ਉੱਤੇ ਛੱਤਰ ਝੁੱਲਦੇ ਸਨ, ਹਾਥੀਆਂ 'ਤੇ ਚੜ੍ਹਨ ਵਾਲੀ ਫੌਜ, ਘੋੜਿਆਂ 'ਤੇ ਚੜ੍ਹਨ ਵਾਲੀ ਫੌਜ, ਰੱਥਾਂ 'ਤੇ ਚੜ੍ਹਨ ਵਾਲੀ ਫੌਜ ਅਤੇ ਪੈਦਲ ਚੱਲਣ ਵਾਲੀ ਫੌਜ, ਚਾਰ ਤਰ੍ਹਾਂ ਦੀ ਫੌਜ। ਐਸੇ ਵੱਡੇ ਵੱਡੇ ਬਾਦਸ਼ਾਹ ਹੋਏ ਨੇ, ਪਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੇ ਸੱਚਾ ਪਾਤਸ਼ਾਹ ਨਹੀਂ ਆਖਿਆ। ਸੱਚਾ ਪਾਤਸ਼ਾਹ ਕੇਵਲ ਪਰਮਾਤਮਾ ਵਾਸਤੇ ਹੈ, ਕੇਵਲ ਅਤੇ ਕੇਵਲ ਗੁਰੂ ਵਾਸਤੇ ਹੈ। ਇੱਕ ਬੜੀ ਰੌਚਕ ਕਥਾ ਆਪਾਂ ਪੜ੍ਹਦੇ ਹਾਂ, ਮੀਰੀ ਪੀਰੀ ਦੇ ਮਾਲਕ ਅਤੇ ਜਹਾਂਗੀਰ ਬਾਦਸ਼ਾਹ ਦੇ ਬਾਰੇ ਵਿੱਚ। ਇੱਕ ਪਾਸੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੰਬੂ ਲੱਗਿਆ ਹੋਇਆ ਸੀ, ਔਰ ਦੂਜੇ ਪਾਸੇ ਉਸ ਵੇਲੇ ਦੇ ਬਾਦਸ਼ਾਹ ਜਹਾਂਗੀਰ ਦਾ ਤੰਬੂ ਲੱਗਾ ਹੋਇਆ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ 22 ਧਾਰ ਦੇ ਪਹਾੜੀ ਰਾਜੇ ਸਨ, ਜਿਹੜੇ 52 ਜਿਨ੍ਹਾਂ ਦੀ ਗਿਣਤੀ ਲਿਖੀ ਹੈ, ਉਹਨਾਂ ਨੂੰ ਰਿਹਾ ਕਰਕੇ ਪੰਜਾਬ ਦੇਸ਼ ਵਾਲੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਸਨ। ਬੜੀ ਵਾਰ ਕਥਾ ਸੁਣੀ ਹੈ ਕਿ ਉਹ ਜਿਹੜਾ ਘਾਹੀ ਸੀ ਨਾ, ਜਿਹਨੇ ਘਾਹ ਦੀ ਪੰਡ ਸਿਰ ਉੱਤੇ ਚੁੱਕੀ ਹੋਈ ਸੀ, ਕੋਲ ਇੱਕ ਟਕਾ ਲਿਆ ਸੀ, ਉਹ ਰੱਖ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਮਸਤਕ ਟੇਕਣਾ ਸੀ।
ਕਹਿੰਦੇ ਉਹ ਗਲਤੀ ਦੇ ਨਾਲ ਭੁਲੇਖੇ ਦੇ ਨਾਲ ਜਹਾਂਗੀਰ ਬਾਦਸ਼ਾਹ ਦੇ ਤੰਬੂ ਵਿੱਚ ਚਲਾ ਗਿਆ ਅਤੇ ਪਾਤਸ਼ਾਹ ਆਖਣ ਲੱਗਾ, ਹੇ ਪਾਤਸ਼ਾਹ, ਮੇਰਾ ਲੋਕ ਅਤੇ ਪਰਲੋਕ ਸੁਹੇਲਾ ਕਰ ਦਿਓ, ਸੁਖੀ ਕਰ ਦਿਓ। ਅਤੇ ਜਹਾਂਗੀਰ ਬਾਦਸ਼ਾਹ ਨੇ ਕੀ ਜਵਾਬ ਦਿੱਤਾ ਸੀ? ਇਹ ਭਾਈ, ਮੈਂ ਉਹ ਪਾਤਸ਼ਾਹ ਨਹੀਂ ਹਾਂ ਜੋ ਤੂੰ ਸੋਚਦਾ ਹੈ। ਇਸ ਲੋਕ ਵਿੱਚ ਤਾਂ ਮੈਂ ਤੈਨੂੰ ਕੁਝ ਨਾ ਕੁਝ ਦੇ ਸਕਦਾ ਹਾਂ, ਮੇਰੇ ਕੋਲ ਧਨ ਹੈ, ਪਦਾਰਥ ਹੈ, ਦੌਲਤ ਹੈ, ਰੁਤਬੇ ਨੇ, ਲੇਕਿਨ ਪਰਲੋਕ ਦੇ ਸੁੱਖਾਂ ਦੀ ਮੰਗ ਜਿਹੜੀ ਤੂੰ ਕਰਦਾ ਹੈ ਉਹ ਮੇਰੇ ਕੋਲ ਨਹੀਂ, ਉਹ ਨਾਲ ਦੇ ਤੰਬੂ ਵਿੱਚ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ। ਗੁਰੂ ਨੂੰ ਸੱਚਾ ਪਾਤਸ਼ਾਹ ਆਖਿਆ, ਫਿਰ ਐਸੇ ਗੁਰੂ ਨੂੰ ਵਾਰ ਵਾਰ ਨਮਸਕਾਰ ਕਰੀਏ। ਭਾਈ ਗੁਰਦਾਸ ਕਹਿੰਦੇ, ਸਤਿਗੁਰ ਸੱਚਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਜੁਹਾਰੀ, ਪਾਤਸ਼ਾਹਾਂ ਦੇ ਵਿੱਚੋਂ ਸਭ ਤੋਂ ਵੱਡਾ ਪਾਤਸ਼ਾਹ ਜੁਹਾਰੀ ਦਾ ਭਾਵ ਉਹਨੂੰ ਨਮਸਕਾਰ ਕਰੀਏ। ਸਾਧ ਸੰਗਤ ਸੱਚ ਖੰਡ ਹੈ, ਆਏ ਝਰੋਖੇ ਖੋਲੇ ਬਾਰੀ। ਗੁਰੂ ਦਾ ਵਡੱਪਣ ਇਹ ਹੈ, ਸਤ ਸੰਗਤ ਰੂਪੀ ਸੱਚ ਖੰਡ ਗੁਰੂ ਨੇ ਬਣਾਇਆ ਹੈ ਇਸੇ ਧਰਤੀ 'ਤੇ। ਇਹ ਜੋ ਸਤ ਸੰਗਤ ਹੈ, ਬਾਣੀ ਨੇ ਇਹਨੂੰ ਸੱਚ ਖੰਡ ਦਾ ਦਰਜਾ ਦਿੱਤਾ ਹੈ, ਸਾਧ ਸੰਗਤ ਸੱਚ ਖੰਡ ਹੈ। ਆਏ ਝਰੋਖੇ ਖੋਲੇ ਬਾਰੀ, ਜਿਵੇਂ ਕੋਈ ਦਰਵਾਜ਼ਾ ਖੋਲਦਾ ਹੈ ਨਾ, ਬਾਰੀ ਖੋਲਦਾ ਹੈ। ਗੁਰੂ ਕਿਰਪਾ ਕਰਕੇ ਸੱਚਖੰਡ ਦਾ ਦਰਵਾਜ਼ਾ ਖੋਲਦਾ ਹੈ, ਭਾਵ ਕਿ ਸਤ ਸੰਗਤ ਰੂਪੀ। ਕੋਈ ਵੱਡੇ ਭਾਗਾਂ ਵਾਲਾ ਹੁੰਦਾ ਹੈ, ਜਿਸ ਨੂੰ ਇਹ ਸਤ ਸੰਗ ਦੀਆਂ ਘੜੀਆਂ ਨਸੀਬ ਹੁੰਦੀਆਂ ਨੇ, ਪ੍ਰਾਪਤ ਹੁੰਦੀਆਂ ਨੇ। ਇੱਕ ਘੜੀ, ਆਧੀ ਘੜੀ, ਆਧੀ ਹੁੰਦੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕਿ 900 ਲਾਭ। ਭਗਤ ਬਾਣੀ ਦੇ ਸਿਰਲੇਖ ਹੇਠ ਇਹ ਸਲੋਕ ਹੈ ਭਗਤ ਕਬੀਰ ਸਾਹਿਬ ਜੀ ਦਾ। ਸਤ ਸੰਗਤ ਦੀ ਬੜੀ ਵੱਡੀ ਵਡਿਆਈ ਹੈ, ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤਾਂ ਜਿਹੜੀ ਸਤ ਸੰਗਤ ਬੰਨੀ ਹੈ ਨਾ, ਸਥਾਪਿਤ ਕੀਤੀ ਹੈ, ਉਹਦੇ ਬਾਰੇ ਵਿੱਚ ਖਾਸ ਕਰਕੇ ਭਾਈ ਗੁਰਦਾਸ ਜੀ ਨੇ ਬੜੇ ਹੀ ਹਵਾਲੇ ਦਿੱਤੇ ਨੇ। ਉਹ ਕਹਿੰਦੇ ਨੇ, ਗੁਰੂ ਨਾਨਕ ਮਹਾਰਾਜ ਜੀ ਦੀ ਸੰਗਤ ਦੀ ਸਭ ਤੋਂ ਵੱਡੀ ਦੇਣ ਕੀ ਸੀ? ਜੋ ਊਚ ਅਤੇ ਨੀਚਤਾ ਸੀ ਨਾ, ਕੋਈ ਆਪਣੇ ਆਪ ਨੂੰ ਵੱਡਾ ਸਮਝਦਾ ਸੀ, ਕੋਈ ਛੋਟਾ ਸਮਝਦਾ ਸੀ, ਉਹਨੂੰ ਬਰਾਬਰ ਕਰ ਦਿੱਤਾ, ਉਹਨੂੰ ਸਮਤਲ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਉੱਥੇ ਹੀ ਰਾਜਾ ਬਹਿਣ ਲੱਗ ਪਿਆ, ਉੱਥੇ ਹੀ ਕੰਗਾਲ ਬੈਠਣ ਲੱਗ ਪਿਆ। ਨਹੀਂ ਤਾਂ ਰਾਜਿਆਂ ਦੇ ਵਾਸਤੇ ਕੋਈ ਵਿਸ਼ੇਸ਼ ਸਿੰਘਾਸਨ ਅਹੁਦਾ ਲਾਇਆ ਜਾਂਦਾ ਸੀ। ਜਿਹੜਾ ਗਰੀਬ ਹੁੰਦਾ ਸੀ, ਨੀਵਾਂ ਹੁੰਦਾ ਸੀ, ਉਹ ਥੱਲੇ ਜ਼ਮੀਨ 'ਤੇ ਬੈਠਦਾ ਸੀ। ਇਹ ਜਿਹੜਾ ਬੋਲ ਆਉਂਦਾ ਨਾ, ਪੈਰੀਂ ਪਵਣਾ ਜੱਗ ਵਰਤਾਇਆ, ਉਹ ਬੜੀਆਂ ਇਤਿਹਾਸ ਦੇ ਵਿੱਚ ਐਸੀਆਂ ਗਾਥਾਵਾਂ ਆਉਂਦੀਆਂ ਨੇ ਕਿ ਵੱਡੇ ਵੱਡੇ ਜਿਹੜੇ ਰਾਜੇ ਸਨ, ਉਹਨਾਂ ਨੂੰ ਵੀ ਗਰੀਬਾਂ ਦੇ ਪੈਰੀਂ ਪਾਉਣ ਦੀ ਆਦਤ ਪਾ ਦਿੱਤੀ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਖਾਸ ਕਰਕੇ ਪਟਨੇ ਦੀ ਧਰਤੀ ਦਾ ਇਤਿਹਾਸ ਆਪਾਂ ਕਈ ਵਾਰੀ ਪੜ੍ਹਦੇ, ਸਾਲਸ ਰਾਏ ਅਮੀਰ ਹੈ, ਰਾਜਾ ਹੈ ਉੱਥੋਂ ਦਾ, ਅਤੇ ਉਹਨੂੰ ਕੀ ਆਖਿਆ ਸੀ, ਤੂੰ ਆਪਣੇ ਇਸ ਨੌਕਰ ਦੇ ਪੈਰੀਂ ਪੈ, ਇਹਦੇ ਪੈਰਾਂ 'ਤੇ ਮੱਥਾ ਟੇਕ। ਅਧਰੱਕਾ ਉਸਦਾ ਨਾਮ ਸੀ। ਇਹਨੇ ਪਹਿਲਾਂ ਤਾਂ ਨਾਂਹ ਨੁੱਕਰ ਕੀਤੀ ਕਿ ਮੈਂ ਆਪਣੇ ਨੌਕਰ ਦੇ ਪੈਰੀਂ ਕਿਵੇਂ ਪਵਾਂ, ਇਹਨੂੰ ਕਿਉਂ ਮੱਥਾ ਟੇਕਾਂ, ਇਹ ਨੌਕਰ ਹੈ, ਮੈਂ ਮਾਲਕ ਹਾਂ।
ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਸੀ ਭਾਈ ਜੇ ਗੁਰੂ ਦੀ ਨਜ਼ਰ ਲੈਣੀ ਹੈ, ਗੁਰੂ ਦੀ ਬਖਸ਼ਿਸ਼ ਲੈਣੀ ਹੈ ਤਾਂ ਤੈਨੂੰ ਇਹਦੇ ਪੈਰੀਂ ਪਾਉਣਾ ਪਏਗਾ। ਚਾਰ ਵਰਣ ਇੱਕ ਵਰਣ ਹੋਏ, ਸਾਧ ਸੰਗਤ ਮਿਲ ਹੋਏ ਤਰਾਬਾ। ਚਾਰਾਂ ਵਰਣਾਂ ਨੂੰ ਇੱਕ ਵਰਣ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਉਹ ਜਿਹੜੇ ਚਾਰ ਰੂਪ ਸਨ, ਬ੍ਰਾਹਮਣ, ਖੱਤਰੀ, ਸ਼ੂਦ, ਵੈਸ਼, ਚੌਂ ਵਰਣਾਂ ਵਿੱਚ ਲੋਕਾਈ ਵੰਡੀ ਹੋਈ ਸੀ, ਉਹਨਾਂ ਸਾਰਿਆਂ ਨੂੰ ਇੱਕ ਵਰਣ ਕੀਤਾ ਹੈ। ਅਤੇ ਉਹ ਇੱਕ ਵਰਣ ਕੀ ਬਣਿਆ? ਸਾਧ ਸੰਗਤ ਮਿਲ ਹੋਏ ਤਰਾਬਾ। ਤਰਾਬਾ ਦਾ ਭਾਵ ਹੈ ਤਰਨਾ। ਅਮਿਓ ਕਿਰਨ ਨਿਝਰ ਝਰੈ ਅਨਹਦ ਨਾਦ ਵਾਇਨ ਦਰਬਾਰੀ। ਅਮਿਓ ਕਹਿੰਦੇ ਨੇ ਅੰਮ੍ਰਿਤ ਨੂੰ। ਅੰਮ੍ਰਿਤ ਦੇ ਨਾਮ ਦੀ ਕਿਰਨ ਇੱਕ ਝਰਨੇ ਦੀ ਤਰ੍ਹਾਂ ਝਰ ਰਹੀ ਹੈ। ਇਹਦੇ ਵਿੱਚ ਅਨਹਦ ਨਾਦ ਹੈ। ਅਨਹਦ ਨਾਦ ਦਾ ਭਾਵ ਹੈ ਸ਼ਬਦ ਹੈ ਜੋ ਨਿਰੰਤਰ ਵਰਤ ਰਿਹਾ ਹੈ। ਵਾਇਨ ਦਰਬਾਰੀ, ਵਾਇਨ ਦਾ ਭਾਵ ਹੈ ਗਾਉਣਾ, ਵਜਾਉਣਾ। ਦਰਬਾਰੀ ਕਹਿੰਦੇ ਨੇ ਜੋ ਦਰਬਾਰ ਦਾ ਮੁਖੀ ਹੁੰਦਾ ਹੈ। ਅਤੇ ਇਸ ਦਰਬਾਰ ਦਾ ਮੁਖੀ ਕੌਣ ਹੈ? ਗੁਰੂ। ਗੁਰੂ ਕੀ ਕਰ ਰਿਹਾ ਹੈ? ਸ਼ਬਦ ਦਾ ਵਾਇਨ ਵਜਾ ਰਿਹਾ ਹੈ, ਸ਼ਬਦ ਦਾ ਵਾਜਾ ਵਜਾ ਰਿਹਾ ਹੈ। ਭੱਟਾਂ ਨੇ ਵੀ ਇਹ ਗੱਲ ਆਖੀ ਹੈ ਕਿ ਜਿਵੇਂ ਪਹਾੜ ਤੋਂ ਚਸ਼ਮਾ ਨਿਕਲਦਾ ਹੈ ਗੁਰੂ ਦੇ ਮੁਖ ਵਿੱਚੋਂ, ਇਵੇਂ ਬਾਣੀ ਦੇ ਬੋਲ ਨਿਕਲਦੇ ਹਨ। ਪਹਾੜਾਂ ਦੇ ਵਿੱਚੋਂ ਝਰਨੇ ਨਿਕਲਦੇ ਨੇ ਪਾਣੀ ਦੇ, ਬੜੇ ਸ਼ੀਤਲ ਹੁੰਦੇ ਨੇ, ਬੜੇ ਠੰਡੇ ਹੁੰਦੇ ਨੇ। ਗੁਰੂ ਦੀ ਰਸਨਾ ਤੋਂ ਨਿਕਲੇ ਹੋਏ ਅੰਮ੍ਰਿਤਮਈ ਬਾਣੀ ਦੇ ਜੋ ਬੋਲ ਨੇ, ਉਹ ਮਾਨੋ ਇੱਕ ਝਰਨੇ ਦੀ ਤਰ੍ਹਾਂ ਹਨ। ਉਂਝ ਬਾਣੀ ਦੀ ਪ੍ਰਥਾ ਇਹ ਬੋਲ ਆਪਾਂ ਪੜ੍ਹਦੇ ਹਾਂ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਾਮ ਗੁਰ ਗਾਮ ਹਰ ਦਾਮ ਨਹਿ ਜਾਮ ਹਰ ਕੰਠ ਨਾਨਕ ਉਰਹਾਰੀ ਰੇ। ਹਮਾਰੀ ਪਿਆਰੀ, ਮੇਰੇ ਮਨ ਨੂੰ ਪਿਆਰੀ ਲੱਗਣ ਵਾਲੀ ਇਹ ਅੰਮ੍ਰਿਤਮਈ ਬਾਣੀ। ਅੰਮ੍ਰਿਤ ਧਾਰੀ, ਧਾਰੀ ਦਾ ਭਾਵ ਹੈ ਟਿਕਾਈ ਹੋਈ, ਜੋ ਅੰਮ੍ਰਿਤ ਦੇ ਨਾਲ ਟਿਕਾਈ ਹੋਈ ਹੈ। ਇਹਦੇ ਵਿੱਚ ਅੰਮ੍ਰਿਤ ਹੈ ਬਾਣੀ ਦੇ ਅੰਦਰ। ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਇੱਕ ਇੱਕ ਬੋਲ, ਉਹ ਮਾਨੋ ਅੰਮ੍ਰਿਤ ਹੈ। ਅਤੇ ਮੈਂ ਨੀਝ ਲਾ ਕੇ ਉਸ ਅੰਮ੍ਰਿਤ ਜਲ ਨੂੰ ਪੀਣ ਦੀ ਤਾਂਘ ਲੈ ਕੇ ਬੈਠਾ ਹੋਇਆ ਹਾਂ। ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਸ਼੍ਰਵਣੰ ਬਾਣੀ ਸੁਜਸਪੂਰ ਰੱਖੋ, ਮਨ ਸੁਮਧਕਰ ਕਰੋ, ਚਰਨ ਹਿਰਦੈ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ, ਮੇਰੀ ਪ੍ਰੀਤ ਗੋਬਿੰਦ ਸਿਉਂ ਜੇ ਨਾ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ, ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ ਕਹਿ ਰਵਿਦਾਸ, ਇੱਕ ਬੇਨਤੀ ਹਰਿ ਸਿਉਂ ਪੈਜ ਰੱਖੋ ਰਾਜਾ ਰਾਮ ਮੇਰੀ। ਭਗਤ ਰਵਿਦਾਸ ਜੀ ਦੀ ਇਹ ਪਵਿੱਤਰ ਬਾਣੀ ਹੈ। ਉਹ ਕਹਿੰਦੇ ਇੱਕ ਤਾਂ ਮੈਂ ਚਿੱਤ ਕਰਕੇ ਉਸ ਪਰਮੇਸ਼ਰ ਮਾਲਕ ਦਾ ਚਿੰਤਨ ਕਰ ਰਿਹਾ ਹਾਂ। ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਇਹਨਾਂ ਨੈਣਾਂ ਵਿੱਚ ਉਹਦੇ ਦੀਦਾਰ ਕਰਨ ਦੀ ਤਾਂਘ ਹੈ, ਚਿੱਤ ਵਿੱਚ ਵੀ ਅਤੇ ਨੇਤਰਾਂ ਦੇ ਵਿੱਚ ਵੀ ਅਤੇ ਕੰਨਾਂ ਦੇ ਵਿੱਚ ਵੀ। ਤਿੰਨ ਗੱਲਾਂ ਕੀਤੀਆਂ ਨੇ ਭਗਤ ਰਵਿਦਾਸ ਜੀ ਨੇ। ਚਿੱਤ ਵਿੱਚ ਸਿਮਰਨ ਹੈ, ਅੱਖਾਂ ਵਿੱਚ ਤਾਂਘ ਹੈ ਅਤੇ ਕੰਨਾਂ ਵਿੱਚ ਖਿੱਚ ਹੈ। ਚਿੱਤ ਵਿੱਚ ਉਸ ਪ੍ਰਭੂ ਦੇ ਸਿਮਰਨ ਦਾ ਚਿੰਤਨ ਇਹ ਇੱਛਾ ਹੈ,
ਅੱਖਾਂ ਵਿੱਚ ਉਹਦੇ ਦੀਦਾਰ ਕਰਨ ਦੀ ਤਾਂਘ ਹੈ ਅਤੇ ਕੰਨਾਂ ਦੇ ਵਿੱਚ ਉਹ ਜੇ ਬੋਲ ਸੁਣਨ ਦੀ ਇੱਛਾ ਹੈ। ਫਿਰ ਬੋਲ ਸੁਣੋ, ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਸ਼ਰਵਣੰ ਬਾਣੀ ਸੁਜਸ ਪੂਰ ਰੱਖੋ। ਚਿੱਤ ਹੋ ਗਿਆ, ਅੱਖਾਂ ਹੋ ਗਈਆਂ ਅਤੇ ਸ਼ਰਵਣੰ ਦਾ ਭਾਵ ਹੈ ਕੰਨ ਹੋ ਗਏ। ਅੱਗੇ ਫਿਰ ਮਨ ਦੀ ਗੱਲ ਕਰ ਰਹੇ ਨੇ, ਮਨ ਸੋ ਮਧਕੁਰ ਕਰੋ। ਮਧਕੁਰ ਦਾ ਭਾਵ ਕੀ ਹੁੰਦਾ? ਫੁੱਲ ਦੇ ਉੱਤੇ ਬੈਠਣ ਵਾਲਾ ਉਹ ਭੌਰਾ ਜਾਂ ਮਧੂ ਮੱਖੀ। ਚਰਨ ਹਿਰਦੇ ਧਰੋ, ਗੁਰੂ ਦੇ ਨਾਮ ਰੂਪੀ ਚਰਨ ਹਿਰਦੇ ਵਿੱਚ ਰੱਖਾਂ ਟਿਕਾਵਾਂ। ਇਹ ਖਿੱਚ ਹੈ, ਇਹ ਸਿੱਖ ਦੇ ਅੰਦਰ ਭਾਵਨਾ ਹੈ। ਅਮੈ ਦਿਸ਼ਟ ਜਦੋਂ ਹੁੰਦੀ ਹੈ ਨਾ, ਅੰਮ੍ਰਿਤ ਵਰਗੀ ਦ੍ਰਿਸ਼ਟੀ ਗੁਰੂ ਦੀ, ਉਦੋਂ ਫਿਰ ਨੇਤਰ ਵੀ ਸੰਤੋਖ ਵਿੱਚ ਆ ਜਾਂਦੇ ਨੇ, ਕੰਨ ਵੀ ਤ੍ਰਿਪਤ ਹੋ ਜਾਂਦੇ ਨੇ, ਹਿਰਦੇ ਦੇ ਵਿੱਚ ਵੀ ਸ਼ੀਤਲਤਾ ਆ ਜਾਂਦੀ ਹੈ। ਨਹੀਂ ਤਾਂ ਭਾਈ ਗੁਰਦਾਸ ਜੀ ਨੇ ਆਖਿਆ, ਨਾ ਅੱਖਾਂ ਦੀ ਪਿਆਸ ਮਿਟਦੀ ਹੈ, ਨਾ ਰਸਨਾਂ ਦੀ ਪਿਆਸ ਮਿਟਦੀ ਹੈ, ਨਾ ਕੰਨਾਂ ਦੀ ਪਿਆਸ ਮਿਟਦੀ ਹੈ। ਇੱਕ ਪੌੜੀ ਆਪਾਂ ਬੜੀ ਵਾਰ ਸੁਣੀ ਹੈ, ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਨ ਤੇ ਹਾਸੇ, ਸਾਦੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲਏ ਦੁਰਗੰਧ ਸੁਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਇਸ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ, ਪੀਰ ਮੁਰੀਦਾਂ ਪਿਰ ਹੜੀ ਸੱਚੀ ਰਹਿ ਰਾਸੇ। ਅੱਖਾਂ ਨੂੰ ਤ੍ਰਿਪਤੀ ਨਹੀਂ ਮਿਲਦੀ ਰੰਗ ਤਮਾਸ਼ੇ ਦੇਖ ਦੇਖ ਕੇ, ਸੰਸਾਰ ਦੇਖ ਦੇਖ ਕੇ, ਇਹ ਕਦੇ ਵੀ ਤ੍ਰਿਪਤ ਨਹੀਂ ਹੁੰਦੀਆਂ। ਭਾਈ ਗੁਰਦਾਸ ਜੀ ਕਹਿੰਦੇ, ਉਸਤਤ ਤੇ ਨਿੰਦਾ ਕੰਨਾਂ ਨੂੰ ਇਹ ਬੜੀ ਚੰਗੀ ਲੱਗਦੀ ਹੈ। ਆਪਣੀ ਹੋਵੇ ਉਸਤਤ, ਬੁਰਿਆਈ ਕਿਸੇ ਦੂਜੇ ਦੀ ਹੋਵੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਇਹ ਕੰਨ ਵੀ ਕਦੇ ਤ੍ਰਿਪਤ ਨਹੀਂ ਹੁੰਦੇ। ਜਿੰਨੀ ਮਰਜ਼ੀ ਬੰਦੇ ਦੀ ਉਸਤਤ ਹੁੰਦੀ ਰਹੇ, ਸ਼ੋਭਾ ਹੁੰਦੀ ਰਹੇ, ਇਹਨੂੰ ਬੜੀ ਚੰਗੀ ਲੱਗਦੀ ਹੈ। ਕਿਉਂਕਿ ਇਹ ਬੋਲ ਭਾਈ ਗੁਰਦਾਸ ਜੀ ਨੇ ਲਿਖੀਏ ਨੇ, ਔਰ ਕਿਸੇ ਦੂਜੇ ਦੀ ਬੁਰਿਆਈ ਹੋਵੇ, ਕਿਸੇ ਦੂਸਰੇ ਦੀ ਨਿੰਦਾ ਹੋਵੇ, ਇਹ ਘੰਟਿਆਂ ਬੱਧੀ ਸੁਣਨ ਦਾ ਆਦੀ ਹੋ ਜਾਂਦਾ ਹੈ। ਫਿਰ ਕਹਿੰਦੇ, ਸਾਦੀ ਜੀਭ ਨਾ ਰੱਜੀ ਹੈ। ਇਹ ਜਿਹੜੀ ਜੀਭ ਹੈ, ਦੁਨਿਆਵੀ ਪਦਾਰਥਾਂ ਦੇ ਸਵਾਦ ਮਾਣ ਮਾਣ ਕੇ ਕਦੇ ਤ੍ਰਿਪਤ ਨਹੀਂ ਹੁੰਦੀ, ਕਰ ਭੋਗ ਬਿਲਾਸੇ। ਸੁਗੰਧੀ ਦੀ ਤਾਂਘ ਇਸ ਨੱਕ ਨੂੰ ਹਰ ਵੇਲੇ ਲੱਗੀ ਰਹਿੰਦੀ ਹੈ। ਨੱਕ ਨਾ ਰੱਜਾ ਵਾਸ ਲੈ, ਵਾਸ ਦਾ ਭਾਵ ਹੈ ਸੁਗੰਧੀ, ਪਰਫਿਊਮ, ਅਤਰ ਇਤਾਦਿਕ। ਇਹ ਨੱਕ ਵੀ ਕਦੇ ਨਹੀਂ ਰੱਜਦਾ, ਇਹ ਨੱਕ ਵੀ ਕਦੇ ਤ੍ਰਿਪਤ ਨਹੀਂ ਹੁੰਦਾ। ਇਹਨਾਂ ਸਾਰੇ ਸਰੀਰ ਦੇ ਕਰਮ ਇੰਦਰੀਆਂ ਨੂੰ, ਗਿਆਨ ਇੰਦਰੀਆਂ ਨੂੰ ਲੈ ਕੇ ਵਿਚਾਰ ਦੇਣ ਤੋਂ ਬਾਅਦ ਅਗਲੀ ਪੰਕਤੀ ਵਿੱਚ ਭਾਈ ਗੁਰਦਾਸ ਕਹਿੰਦੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਰੱਜ ਕੇ ਕੋਈ ਵੀ ਤ੍ਰਿਪਤ ਹੋ ਕੇ ਜ਼ਿੰਦਗੀ ਨਿਰਵਾਹ ਨਹੀਂ ਕਰ ਸਕਿਆ, ਕਿਉਂਕਿ ਆਸਰਾ ਹੀ ਕੂੜ ਦਾ ਲੈਣਾ ਕੀਤਾ। ਕੂੜ ਦੇ ਉੱਤੇ ਮਨੁੱਖ ਨੇ ਆਪਣਾ ਭਰੋਸਾ ਬਣਾਇਆ ਹੋਇਆ। ਇੱਕ ਰੱਬ ਦੀ ਇਬਾਦਤ ਕਰਨ ਵਾਲਾ ਰੱਬੀ ਪੀਰ ਹੈ। ਪੀਰ ਸ਼ਬਦ ਅਸਲ ਦੇ ਵਿੱਚ ਪ੍ਰੀਤ ਤੋਂ ਹੀ ਪੈਦਾ ਹੋਇਆ ਹੈ, ਪ੍ਰੇਮ ਤੋਂ ਹੀ ਪੈਦਾ ਹੋਇਆ। ਪੀਰ ਖਾਸ ਕਰਕੇ ਮੁਸਲਮਾਨਾਂ ਦੇ ਵਿੱਚ ਪੀਰ ਹੁੰਦੇ ਨੇ। ਪੀਰਾਂ ਦੀ ਗਾਥਾ ਇਸਲਾਮ ਦੇ ਵਿੱਚ ਵਾਰ ਵਾਰ ਆਉਂਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਨੇ ਵੀ ਕਿਤੇ ਕਿਤੇ ਪੀਰ ਸ਼ਬਦ ਦੀ ਵਰਤੋਂ ਕੀਤੀ ਹੈ। ਪੀਰ ਨੂੰ ਭਗਤ ਵੀ ਆਖਿਆ, ਸੰਤ ਵੀ ਆਖਿਆ, ਰੱਬੀ ਪੈਗੰਬਰ ਵੀ ਆਖਿਆ। ਨਾਮ ਹੀ ਵੱਖੋ ਵੱਖਰੇ ਨੇ, ਅਵਸਥਾ ਤਾਂ ਇੱਕ ਹੀ ਹੈ। ਪੀਰ ਮੁਰੀਦਾਂ ਪਿਰ ਹੜੀ ਸੱਚੀ ਰਹਿ ਰਾਸੇ। ਪੀਰਾਂ ਦੇ ਅੰਦਰ ਇੱਕ
ਪਿਰਹੜੀ ਹੈ, ਖਿੱਚ ਹੈ, ਤਾਂਘ ਹੈ, ਪ੍ਰੀਤ ਹੈ। ਜਿਹੜੇ ਰੱਬ ਦੇ ਭਗਤ ਹਨ, ਪਰਮਾਤਮਾ ਦੇ ਪੀਰ ਹੁੰਦੇ ਨੇ, ਉਹਨਾਂ ਦੇ ਅੰਦਰ ਪਿਰਹੜੀ ਕਾਹਦੀ ਹੈ? ਭਾਈ ਗੁਰਦਾਸ ਜੀ ਕਹਿੰਦੇ ਸੱਚੀ ਰਹਿ ਰਾਸੇ। ਰਹਿ ਰਾਸੇ ਦਾ ਭਾਵ ਕੀ ਹੈ? ਰਾਸ਼ੀ, ਨਾਮ ਧਨ, ਰਸ। ਅੱਜ ਦੀ ਪੌੜੀ ਦੇ ਅੰਦਰ ਵੀ ਭਾਈ ਗੁਰਦਾਸ ਜੀ ਕਹਿੰਦੇ ਪਾਤਸ਼ਾਹਾਂ ਦੀ ਮਜਲਸ ਹੈ, ਪਿਰਮ ਪਿਆਲਾ ਪੀਵਣ ਭਾਰੀ। ਗੁਰੂ ਜਨਾਂ ਦੀ ਜਿਹੜੀ ਮਜਲਸ ਹੁੰਦੀ ਹੈ ਨਾ, ਗੁਰੂ ਜਨਾਂ ਦੀ ਜਿਹੜੀ ਮਜਲਸ ਹੁੰਦੀ ਹੈ, ਮਜਲਸ ਦਾ ਭਾਵ ਕੀ ਹੈ? ਸਤ ਸੰਗਤ। ਗੁਰੂ ਜਨਾਂ ਦੀ ਮਜਲਸ, ਭਗਤ ਜਨਾਂ ਦੀ ਜਿਹੜੀ ਮਜਲਸ ਹੈ, ਇਹਦੇ ਵਿੱਚੋਂ ਇੱਕ ਪਿਆਲਾ ਮਿਲਦਾ ਹੈ। ਉਹ ਪਿਆਲਾ ਕਾਹਦਾ? ਪਿਰਮ ਪਿਆਲਾ, ਪ੍ਰੇਮ ਦਾ ਪਿਆਲਾ, ਨਾਮ ਦੇ ਰਸ ਦਾ ਪਿਆਲਾ। ਪੀਵਣ ਭਾਰੀ, ਕੋਈ ਭਾਰੀ ਪੁਰਸ਼ ਹੁੰਦਾ ਹੈ ਜਿਸ ਨੂੰ ਇਹ ਪਿਰਮ ਪਿਆਲਾ ਪੀਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਇੱਕ ਬੋਲ ਹੈ, ਇੱਕ ਸ਼ਬਦ ਹੈ। ਵਿਦਵਾਨ ਪੁਰਸ਼ਾਂ ਨੇ ਜਦੋਂ ਉਸ ਸ਼ਬਦ ਦੀ ਵਿਆਖਿਆ ਕੀਤੀ ਤੇ ਉਹਨੂੰ ਬਾਬਰ ਦੇ ਨਾਲ ਜੋੜਿਆ, ਬਾਬਰ ਬਾਦਸ਼ਾਹ ਦੇ। ਕਹਿੰਦੇ ਇਹ ਉਸ ਵੇਲੇ ਗੁਰੂ ਨਾਨਕ ਮਹਾਰਾਜ ਜੀ ਨੇ ਸ਼ਬਦ ਗਾਇਆ ਸੀ ਜਦੋਂ ਗੁਰੂ ਨਾਨਕ ਮਹਾਰਾਜ ਜੀ ਦੀ ਭੇਂਟ ਹੋਈ ਸੀ ਬਾਬਰ ਬਾਦਸ਼ਾਹ ਦੇ ਨਾਲ। ਉਹ ਸ਼ਬਦ ਕੀ ਹੈ? ਭਉ ਤੇਰਾ ਭਾਂਗ, ਖੱਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਇਸ ਸ਼ਬਦ ਦੀ ਵਿਆਖਿਆ ਕਰਨ ਵਾਲੇ ਪੁਰਸ਼ਾਂ ਨੇ ਲਿਖਿਆ ਕਿ ਇੱਕ ਭੰਗ ਦੀ ਪੋਟਲੀ ਇਸ ਬਾਬਰ ਬਾਦਸ਼ਾਹ ਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਭੇਟਾ ਕੀਤੀ ਸੀ। ਇਹ ਗੱਲ ਸੱਚੀ ਵੀ ਜਾਪਦੀ ਹੈ ਕਿ ਜਿਹੜੇ ਜੋਗੀ ਸਨ, ਜੋਗੀ ਲੋਕ, ਕੰਨ ਪਾੜ ਕੇ ਜਿਹੜੇ ਮੁੰਦਰਾਂ ਪਾਉਣ ਵਾਲੇ, ਭਗਵਾ ਵੇਸ ਧਾਰਨ ਕਰਨ ਵਾਲੇ ਜੋਗੀ ਲੋਕਾਂ ਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਸ਼ਰਾਬ ਦਾ ਪਿਆਲਾ ਭੇਟ ਕੀਤਾ ਸੀ। ਇਸ ਤਰ੍ਹਾਂ ਦਾ ਜ਼ਿਕਰ ਹੈ, ਗੁਰਬਾਣੀ ਵਿੱਚ ਵੀ ਬੋਲ ਆਉਂਦੇ ਨੇ ਔਰ ਸਾਡੇ ਇਤਿਹਾਸ ਦੇ ਵਿੱਚ ਵੀ ਐਸਾ ਜ਼ਿਕਰ ਆਉਂਦਾ ਹੈ। ਜੋ ਕੁਝ ਮਨੁੱਖ ਦੇ ਕੋਲ ਹੋਏਗਾ ਉਹੀ ਦੂਸਰੇ ਨੂੰ ਦੇਵੇਗਾ। ਜੋਗੀਆਂ ਨੇ ਸ਼ਰਾਬ ਦਾ ਪਿਆਲਾ ਭਰ ਕੇ ਗੁਰੂ ਨਾਨਕ ਮਹਾਰਾਜ ਜੀ ਨੂੰ ਦਿੱਤਾ ਅਤੇ ਬਾਬਰ ਬਾਦਸ਼ਾਹ ਨੇ ਭੰਗ ਦੀ ਥੈਲੀ ਗੁਰੂ ਨਾਨਕ ਮਹਾਰਾਜ ਜੀ ਦੇ ਅੱਗੇ ਰੱਖੀ। ਉਹਨਾਂ ਦੇ ਕੋਲ ਵੀ ਗੁਰੂ ਨਾਨਕ ਮਹਾਰਾਜ ਜੀ ਨੇ ਬਾਣੀ ਗਾਇਨ ਕੀਤੀ ਅਤੇ ਬਾਬਰ ਨੂੰ ਵੀ ਜਵਾਬ ਦਿੱਤਾ, ਭਉ ਤੇਰਾ ਭਾਂਗ। ਭਉ ਦਾ ਭਾਵ ਕੀ ਹੈ? ਪ੍ਰੇਮ। ਮੇਰੇ ਵਾਸਤੇ ਇਹ ਭੰਗ ਕੋਈ ਮਾਇਨੇ ਨਹੀਂ ਰੱਖਦੀ, ਸਤਿਗੁਰੂ ਕਹਿਣ ਲੱਗੇ। ਇਹਦੀ ਥਾਂ 'ਤੇ ਤਾਂ ਹੇ ਪਰਮਾਤਮਾ, ਤੇਰਾ ਜਿਹੜਾ ਭਾਉ ਹੈ ਨਾ, ਪ੍ਰੇਮ ਹੈ, ਉਹ ਹੀ ਮੇਰੇ ਵਾਸਤੇ ਨਸ਼ਾ ਹੈ। ਖੱਲੜੀ ਮੇਰਾ ਚੀਤ, ਉਹ ਇੱਕ ਖੱਲੜੀ, ਇੱਕ ਬੋਝੀ ਹੁੰਦੀ ਸੀ ਜਿਹਦੇ ਵਿੱਚ ਇਹ ਨਸ਼ਾ ਪਾ ਕੇ ਰੱਖਦੇ ਸਨ। ਗੁਰੂ ਨਾਨਕ ਮਹਾਰਾਜ ਕਹਿੰਦੇ ਖੱਲੜੀ ਮੇਰਾ ਜੋ ਸਰੀਰ ਹੈ, ਇਹਦੇ ਅੰਦਰ ਚਿੱਤ ਹੈ, ਉਹ ਜੋ ਚਿੱਤ ਹੈ ਨਾ, ਚਿੰਤਨ ਹੋ ਰਿਹਾ ਮੇਰੇ ਅੰਦਰ, ਇਹੀ ਮੇਰੇ ਵਾਸਤੇ ਖੱਲੜੀ ਹੈ। ਮੈਂ ਦੀਵਾਨਾ ਭਇਆ ਅਤੀਤ, ਅਤੇ ਉਸ ਪ੍ਰਭੂ ਦਾ ਚਿੰਤਨ ਕਰਕੇ ਮੈਂ ਵੀ ਦੀਵਾਨਾ ਹਾਂ। ਕੋਈ ਨਸ਼ਾ ਕਰਕੇ ਦੀਵਾਨਾ ਹੁੰਦਾ ਹੈ? ਬਾਬਰ ਭੰਗ ਪੀ ਕੇ, ਜੋਗੀ ਸੁਰਾ ਦਾ ਪਿਆਲਾ ਪੀ ਕੇ ਮਸਤਾਨੇ ਹੁੰਦੇ, ਲੇਕਿਨ ਗੁਰੂ ਨਾਨਕ ਮਹਾਰਾਜ ਕਹਿੰਦੇ ਮੈਂ ਸਰੀਰ ਰੂਪੀ ਖੱਲੜੀ ਦੇ ਅੰਦਰ ਤੇਰੇ ਨਾਮ ਦੀ ਵਡਿਆਈ ਸਿਫਤ ਸਲਾਹ ਕਰਕੇ ਮੈਂ ਦੀਵਾਨਾ ਹੋਇਆ ਹਾਂ। ਮੈਂ ਦੀਵਾਨਾ ਭਇਆ ਅਤੀਤ। ਅਤੀਤ ਕਿਹਨੂੰ ਕਹਿੰਦੇ ਨੇ? ਜੋ ਉਪਰਾਮ ਹੋ ਜਾਏ। ਮੈਂ ਅਤੀਤ ਕਿਸ ਤੋਂ ਹੋਇਆ ਹਾਂ?
ਵਿਸ਼ੇ ਵਿਕਾਰਾਂ ਤੋਂ ਲਭ ਲੋਭ ਅਹੰਕਾਰ ਤੋਂ ਅਤੀਤ ਹੋਇਆ ਹਾਂ। ਕਰ ਕਾਸਾ ਦਰਸ਼ਨ ਕੀ ਭੂਖ। ਜਿਹੜਾ ਕਾਸਾ ਹੈ ਨਾ, ਇਹ ਮੰਗਣ ਵਾਲਿਆਂ ਕੋਲ ਹੁੰਦਾ ਹੈ, ਯੋਗੀਆਂ ਦੇ ਕੋਲ ਆਮ ਹੀ ਦੇਖਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੇਖਿਆ ਸੀ, ਯੋਗੀ ਲੋਕਾਂ ਨੇ ਆਪਣੇ ਹੱਥ ਵਿੱਚ ਕਾਸਾ ਪਕੜਿਆ ਹੁੰਦਾ ਸੀ। ਉਹ ਲੋਕਾਂ ਦੇ ਬੂਹਿਆਂ 'ਤੇ ਦਰਵਾਜ਼ਿਆਂ 'ਤੇ ਸਾਹਮਣੇ ਖਲੋ ਕੇ ਅਲਖ ਜਗਾਉਂਦੇ ਸਨ।

ਦਿਖਾਈ ਦਿੰਦਾ ਸੀ ਜਿਹੜਾ ਖਾਲੀ ਹੁੰਦਾ ਸੀ। ਜਦੋਂ ਕਾਸਾ ਭਰ ਜਾਏ ਉਸ ਕਾਸੇ ਨੂੰ ਝੋਲੀ ਵਿੱਚ ਪਾ ਲੈਂਦੇ ਸੀ, ਝੋਲੀ ਲੱਕ ਦੇ ਪਿੱਛੇ ਬੰਨੀ ਹੁੰਦੀ ਸੀ, ਉਹ ਨਹੀਂ ਸੀ ਦਿਸਦੀ, ਉਹ ਤਾਂ ਭਰੀ ਹੋਈ ਹੈ, ਲੇਕਿਨ ਕਾਸਾ ਖਾਲੀ ਦਾ ਖਾਲੀ ਹੈ। ਮੁੰਡਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਇਹਨਾਂ ਪੌੜੀਆਂ ਦੇ ਰਾਹੀਂ ਐਸੇ ਬੋਲ ਸਪਸ਼ਟ ਹੁੰਦੇ ਨੇ। ਕਰ ਕਾਸਾ, ਕਰ ਹੱਥ ਨੂੰ ਕਹਿੰਦੇ ਨੇ, ਕਾਸਾ ਭਾਂਡਾ। ਇਹ ਬਾਬਰ, ਮੈਂ ਤੇਰੇ ਵਰਗੇ ਬਾਦਸ਼ਾਹਾਂ ਦੇ ਅੱਗੇ ਹੱਥ ਜੋੜ ਕੇ ਕਾਸਾ ਬਣਾ ਕੇ ਨਹੀਂ ਮੰਗਦਾ। ਨਹੀਂ ਤਾਂ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਅੱਜ ਵੀ ਕਈ ਧਰਮ ਗੁਰੂ ਐਸੇ ਹੁੰਦੇ ਨੇ, ਉਹ ਬਾਦਸ਼ਾਹਾਂ ਦੇ ਦਰ 'ਤੇ ਜਾ ਕੇ ਮੰਗਣ ਲੱਗ ਪੈਂਦੇ ਨੇ। ਮੈਂ ਉਹ ਧਰਮ ਗੁਰੂ ਨਹੀਂ ਹੈ ਜੋ ਤੇਰੇ ਵਰਗੇ ਬਾਦਸ਼ਾਹ ਦੇ ਅੱਗੇ ਹੱਥ ਜੋੜਾਂਗਾ, ਕਾਸਾ ਬਣਾ ਕੇ ਮੰਗਾਂਗਾ। ਹਾਂ, ਮੈਂ ਕਰ ਕਾਸਾ ਕਰਦਾ ਹਾਂ, ਹੱਥ ਜੋੜ ਕੇ ਬਰਤਨ ਬਣਾਉਂਦਾ ਹਾਂ, ਲੇਕਿਨ ਮੈਂ ਪਰਮਾਤਮਾ ਦੇ ਦਰ ਤੋਂ ਮੰਗਦਾ ਹਾਂ, ਉਸ ਨਿਰੰਕਾਰ ਦੇ ਕੋਲੋਂ ਮੰਗਦਾ ਹਾਂ। ਕਰ ਕਾਸਾ, ਅਤੇ ਮੰਗ ਕੀ ਹੈ? ਦਰਸ਼ਨ ਕੀ ਭੂਖ, ਉਸ ਗੁਰੂ ਪਰਮਾਤਮਾ ਪਰਮੇਸ਼ਰ ਅੱਗੇ ਮੇਰੀ ਮੰਗ ਹੈ ਦਰਸ਼ਨਾਂ ਦੀ। ਮੇਰੇ ਮਨ ਵਿੱਚ ਭੁੱਖ ਕਾਹਦੀ ਹੈ? ਦਰਸ਼ਨਾਂ ਦੀ ਭੁੱਖ ਹੈ। ਮੈਂ ਦਰ ਮੰਗੋ ਨੀਤਾ ਨੀਤ, ਅਤੇ ਮੈਂ ਨੀਤੀ ਮੰਗਦਾ, ਹਰ ਵੇਲੇ ਮੰਗਦਾ, ਹਰ ਸਮੇਂ ਮੰਗਦਾ ਹਾਂ। ਕੇਸਰ ਕੁਸਮ ਮਿਰਗ ਮੈਂ ਹਰਣਾ, ਸਰਬ ਸਰੀਰੀ ਚੜ੍ਹਨਾ। ਇਹ ਲੰਬਾ ਸ਼ਬਦ ਹੈ, ਲੰਬੇਰਾ ਸ਼ਬਦ ਹੈ ਗੁਰੂ ਨਾਨਕ ਮਹਾਰਾਜ ਜੀ ਦਾ, ਜੋ ਵਿਚਾਰ ਅਧੀਨ ਪੌੜੀ ਹੈ। ਸਾਕੀ ਹੋਏ ਪਿਲਾਵਣਾ, ਉਲਸ ਪਿਆਲੇ ਖਰੀ ਖੁਮਾਰੀ। ਸਾਕੀ ਕਹਿੰਦੇ ਨੇ ਜੋ ਬਹੁਤ ਹੀ ਸੱਕਾ ਹੋਵੇ, ਨਜ਼ਦੀਕੀ ਹੋਵੇ। ਗੁਰੂ ਦਾ ਸਾਕੀ ਕੌਣ ਹੈ? ਗੁਰੂ ਦਾ ਨਜ਼ਦੀਕੀ ਕੌਣ ਹੈ? ਜੋ ਗੁਰੂ ਦੇ ਮਾਰਗ 'ਤੇ ਤੁਰਦਾ ਹੈ, ਜੋ ਗੁਰੂ ਦੇ ਰਸਤੇ 'ਤੇ ਚੱਲਦਾ ਹੈ। ਇੱਕ ਗੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੇ ਆਖੀ ਹੈ, ਕੋਈ ਰਿਸ਼ਤੇ ਨਾਤੇ ਵਾਲਾ ਗੁਰੂ ਦਾ ਨਜ਼ਦੀਕੀ ਨਹੀਂ। ਆਪਾਂ ਕਹਿੰਦੇ ਹਾਂ ਨਾ, ਇਹ ਗੁਰੂ ਦਾ ਪੁੱਤਰ ਹੈ, ਇਹ ਗੁਰੂ ਦਾ ਭਰਾ ਹੈ, ਇਹ ਗੁਰੂ ਦਾ ਪਿਤਾ ਹੈ, ਇਹ ਗੁਰੂ ਦੀ ਭੈਣ ਹੈ। ਲੇਕਿਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਖਦੇ ਨੇ, ਭਾਵੇਂ ਕੋਈ ਪੁੱਤਰ ਹੋਵੇ, ਭਾਵੇਂ ਕੋਈ ਮਿੱਤਰ ਹੋਵੇ, ਭਾਵੇਂ ਕੋਈ ਸੰਬੰਧੀ ਹੋਵੇ ਅਤੇ ਭਾਵੇਂ ਕੋਈ ਸਿੱਖ ਹੋਵੇ, ਗੁਰੂ ਉਹਦੇ 'ਤੇ ਬਖਸ਼ਿਸ਼ ਕਰਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਰਹਿੰਦਾ ਹੈ। ਇੱਕ ਬੋਲ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪੜ੍ਹਦੇ ਹਾਂ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜਵਾਈਆਂ। ਇਹ ਦੁਨਿਆਵੀ ਰਿਸ਼ਤੇ ਨਾਤੇ ਹੁੰਦੇ ਨੇ, ਪਿਤਾ ਦੇ ਨਾਲ ਸਾਡਾ ਪਿਆਰ ਹੋਰ ਹੁੰਦਾ, ਭਰਾ ਦੇ ਨਾਲ ਹੋਰ ਹੁੰਦਾ, ਮਾਤਾ ਦੇ ਨਾਲ ਹੋਰ ਹੁੰਦਾ, ਧੀਆਂ ਅਤੇ ਪੁੱਤਰਾਂ ਦੇ ਨਾਲ ਪਿਆਰ ਵੱਖੋ ਵੱਖਰਾ ਹੈ। ਗੁਰੂ ਦੀ ਨਦਰ ਵਿੱਚ ਇਹ ਸਾਰੇ ਇੱਕੋ ਜਿਹੇ ਹਨ। ਫਿਰ ਇਹ ਬੋਲ ਸਰਵਣ ਕਰੋ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਮਿੱਤਾਂ ਦਾ ਭਾਵ ਕੀ ਹੈ? ਮਿੱਤਰ। ਪੁੱਤਾਂ ਦਾ ਭਾਵ ਕੀ ਹੈ? ਪੁੱਤਰ। ਭਾਈਆਂ ਦਾ ਭਾਵ ਕੀ ਹੈ? ਭਰਾ। ਜੇ ਅਸੀਂ ਗੁਰੂ ਇਤਿਹਾਸ ਪੜ੍ਹੀਏ ਤਾਂ ਉੱਥੋਂ ਵੀ ਸਾਨੂੰ ਪਤਾ ਲੱਗਦਾ ਹੈ ਕਿ ਜੇਕਰ ਕੋਈ ਗੁਰੂ ਦਾ ਰਿਸ਼ਤੇਦਾਰ ਸੰਬੰਧੀ ਗੁਰੂ ਦੇ ਭਾਣੇ ਵਿੱਚ ਨਹੀਂ, ਗੁਰੂ ਦੀ ਰਜ਼ਾ ਵਿੱਚ ਨਹੀਂ, ਗੁਰੂ ਦੀ ਆਗਿਆ ਵਿੱਚ ਨਹੀਂ, ਗੁਰੂ ਦੇ ਹੁਕਮ ਵਿੱਚ ਨਹੀਂ, ਉਹ ਵੀ ਗੁਰੂ ਦੀ ਰਜ਼ਾ ਤੋਂ ਹੀਣਾ ਹੀ ਰਹਿ ਜਾਂਦਾ ਹੈ, ਗੁਰੂ ਦੀ ਰਜ਼ਾ ਤੋਂ ਖਾਲੀ ਰਹਿ ਜਾਂਦਾ ਹੈ। ਅਣਗਿਣਤ ਐਸੇ ਰਿਸ਼ਤੇ ਨਾਤੇ ਹਨ। ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੀ ਗਾਥਾ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦੇ ਪੁੱਤਰਾਂ ਦੀ ਗੱਲ ਹੈ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋ ਸਾਹਿਬਜ਼ਾਦੇ ਹਨ,

0: ਪ੍ਰਿਥਵੀ ਚੰਦ ਹੈ ਫਿਰ ਇੱਥੇ ਗੱਲ ਨਹੀਂ। ਇਸ ਇਤਿਹਾਸ ਨੂੰ ਹੋਰ ਅੱਗੇ ਲੈ ਕੇ ਚੱਲੀਏ ਤਾਂ ਬਾਬਾ ਰਾਮ ਰਾਏ ਜੀ ਦਾ ਇਤਿਹਾਸ ਹੈ। ਥੋੜ੍ਹੇ ਦਿਨ ਪਹਿਲਾਂ ਆਪਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਹੈ ਅਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਗਾਥਾ ਹੋਏਗੀ ਚੱਲੇਗੀ ਤਾਂ ਬਰਾਬਰ ਫਿਰ ਬਾਬਾ ਰਾਮ ਰਾਏ ਜੀ ਦਾ ਇਤਿਹਾਸ ਵੀ ਆ ਜਾਏਗਾ। ਭਾਈ ਗੁਰਦਾਸ ਜੀ ਨੇ ਅੱਜ ਦੀ ਇਸ ਪੌੜੀ ਵਿੱਚ ਕਿਹਾ ਹੈ ਭਾਏ ਭਗਤ ਭਏ ਚੱਲਣਾ, ਭਾਏ ਭਗਤੀ ਉਹ ਭਗਤੀ ਜਿਹਦੇ ਵਿੱਚ ਪ੍ਰੇਮ ਹੈ। ਇੱਕ ਮਨ ਹੱਠ ਦੀ ਭਗਤੀ ਹੁੰਦੀ ਹੈ, ਇੱਕ ਭਾਏ ਭਗਤੀ ਹੁੰਦੀ ਹੈ ਜਿਹੜੀ ਗੁਰੂ ਘਰ ਵਿੱਚ ਹੈ, ਪ੍ਰੇਮ ਵਾਲੀ ਭਗਤੀ, ਭਾਵਨਾ ਵਾਲੀ ਭਗਤੀ। ਇੱਕ ਤਾਂ ਦੇਹੀ ਨੂੰ ਦੁੱਖ ਦੇ ਕੇ ਕਸ਼ਟ ਦੇ ਕੇ ਭਗਤੀ ਕੀਤੀ ਜਾਂਦੀ ਹੈ ਨਾ, ਜਿਹਦਾ ਜ਼ਿਕਰ ਬਾਣੀ ਵਿੱਚ ਵੀ ਆਉਂਦਾ ਹੈ, ਕੋਈ ਭੁੱਖੇ ਰਹਿ ਕੇ ਕਰਦਾ ਹੈ, ਕੋਈ ਪੁੱਠੇ ਲਟਕੇ ਕੇ ਕਰਦਾ ਹੈ, ਸਰੀਰ ਨੂੰ ਦੁੱਖ ਦੇ ਕੇ ਕੋਈ ਭਗਤੀ ਕਰਦਾ। ਗੁਰੂ ਨਾਨਕ ਮਹਾਰਾਜ ਜੀ ਦੇ ਘਰ ਵਿੱਚ ਜੋ ਭਗਤੀ ਹੈ ਉਹ ਭਾਏ ਭਗਤ ਹੈ, ਪ੍ਰੇਮ ਦੀ ਭਗਤੀ ਹੈ, ਭਾਵਨਾ ਦੀ ਭਗਤੀ ਹੈ। ਜੋ ਹਮ ਬਾਂਧੇ ਮੋਹ ਫਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਭਾਈ ਗੁਰਦਾਸ ਕਹਿੰਦੇ ਨੇ ਭਗਤ ਵਛਲ ਹੋਏ ਭਗਤ ਭੰਡਾਰੀ, ਉਹ ਗੁਰੂ ਭਗਤ ਵਛਲ ਹੈ ਅਤੇ ਉਹਦੇ ਕੋਲ ਭਗਤੀ ਦਾ ਭੰਡਾਰ ਭਰਿਆ ਹੋਇਆ, ਨਾਮ ਦਾ ਭੰਡਾਰ ਭਰਿਆ। ਉਂਝ ਤਾਂ ਗੁਰੂ ਕੋਲ ਬਹੁਤ ਸਾਰੇ ਭੰਡਾਰ ਹਨ ਪਰ ਵੱਡੀ ਗਿਣਤੀ ਵਿੱਚ ਬਹੁਤੇ ਗੁਣਾਂ ਦੇ ਨਾਲ ਗੁਰੂ ਦੇ ਕੋਲ ਜੋ ਭੰਡਾਰਾ ਹੈ ਉਹ ਭਗਤੀ ਦਾ ਭੰਡਾਰਾ ਹੈ, ਜਿਹਨੂੰ ਬਾਣੀ ਨੇ ਆਖਿਆ ਹੈ ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਇਹ ਤਾਂ ਖਜ਼ਾਨੇ ਲਿਆ ਰਲਾਏ। ਪਾਤਸ਼ਾਹ ਜੀ ਕਿਰਪਾ ਕਰਨ, ਸਮਾਂ ਸਮਾਪਤ ਹੋਇਆ ਹੈ। ਗੁਰਬਾਣੀ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਸਤਸੰਗਤ ਗੁਰੂ ਸਾਹਿਬਾਨ ਬਖਸ਼ਯੋਗ ਬਖਸ਼ ਦੇਣਾ ਜੀ, ਗੁਰੂ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਸਾਹਿਬ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ। ਪੰਥ ਦੇ ਸਤਿਕਾਰਤ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਅਤੇ ਉਹਨਾਂ ਦੇ ਸਾਥੀ, ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਦੇ ਨਾਲ ਜੋੜਨਗੇ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਮਹਿੰਦਰ ਬਾਰ ਹਾਲ ਦੇ ਅੰਦਰ ਪਹੁੰਚ ਕੇ ਗੁਰਬਾਣੀ ਕੀਰਤਨ ਵਾਹਿਗੁਰੂ ਸਿਮਰਨ ਦੇ ਲਾਹੇ ਪ੍ਰਾਪਤ ਕਰੋ ਜੀ। ਆਪ ਸੰਗਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ ਕਿ ਹਾਲੈਂਡ ਦੀਆਂ ਸੰਗਤਾਂ ਵੱਲੋਂ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ ਜੀ ਦੀ ਉਸਾਰੀ ਚੱਲ ਰਹੀ ਹੈ ਗੁਰੂ ਘਰ ਵਿਖੇ। ਉੱਥੋਂ ਦੀਆਂ ਸੰਗਤਾਂ ਵੱਲੋਂ ਇੱਕ ਬਿਲਡਿੰਗ ਖਰੀਦੀ ਗਈ ਹੈ ਜਿਸ ਦੀ ਰੈਨੋਵੇਸ਼ਨ ਦੀ ਕਾਰ ਸੇਵਾ ਉਹਨਾਂ ਸੰਗਤਾਂ ਵੱਲੋਂ ਚੱਲ ਰਹੀ ਹੈ ਅਤੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਦੀ ਸੇਵਾ ਵਾਸਤੇ ਆਪ ਸੰਗਤਾਂ ਵੱਧ ਤੋਂ ਵੱਧ ਗੁਰੂ ਦੀਆਂ ਬਖਸ਼ੀਆਂ ਹੋਈਆਂ ਕਮਾਈਆਂ ਦੇ ਵਿੱਚੋਂ ਸੇਵਾ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਹੇਠਾਂ ਜੋੜਾ ਘਰ ਦੇ ਸਾਹਮਣੇ ਸੇਵਾਦਾਰ ਬੈਠੇ ਹੋਏ ਹਨ, ਆਪ ਸੰਗਤਾਂ ਉਹਨਾਂ ਨੂੰ ਸੇਵਾ ਦੇ ਕੇ ਰਸੀਦ ਪ੍ਰਾਪਤ ਕਰ ਸਕਦੇ ਹੋ ਅਤੇ ਔਨਲਾਈਨ ਵੀ ਸੇਵਾ ਜਿਹੜੀ ਹੈ ਆਪ ਜਮ੍ਹਾਂ ਕਰਾ ਸਕਦੇ ਹੋ। ਬਾਕੀ ਜਾਣਕਾਰੀ ਗੁਰੂ ਘਰ ਦੇ ਜੋੜਾ ਘਰ ਦੇ ਸਾਹਮਣੇ ਬੈਠੇ ਸੇਵਾਦਾਰਾਂ ਕੋਲ ਪ੍ਰਾਪਤ ਕਰਕੇ ਆਪ ਸੰਗਤਾਂ ਵੱਧ ਤੋਂ ਵੱਧ ਸੇਵਾ ਕਰੋ ਜੀ। ਆਓ ਗੁਰੂ ਘਰ ਦੇ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਖੋ ਜੀ ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

बोलो प्यारे बोलो।

ਜਾਨ ਲਾ ਕੇ ਦੇਖੋ, ਜਿਹੜੇ ਮੂੰਹ ਲਾਉਂਦੇ ਉਹਨਾਂ ਇੱਕ ਵਾਰੀ ਜਾਨ ਲਾਓ, ਦੇਖੋ ਨਜ਼ਾਰਾ ਕਿੰਨਾ ਹੁੰਦਾ। ਸਾਰਾ ਦਿਨ ਜਿੱਥੇ ਨਹੀਂ ਬੋਲਣਾ ਉੱਥੇ ਹੀ ਬੋਲਦੇ ਰਹਿੰਦੇ, ਇੱਥੇ ਹੀ ਬੋਲਣਾ ਹੈ, ਇੱਥੇ ਨਹੀਂ ਚੁੱਪ ਰਹਿਣਾ। ਇਹ ਬੋਲਿਆ ਦਰਗਾਹ ਤੱਕਣ ਦੀ,

0: ਕਿਰਪਾ ਕਰੇ, ਇਸ ਮਨ ਨੂੰ ਸਮਝ ਆਵੇ। ਦਰਸ਼ਨ ਮੰਗਣੇ ਆ, ਨਾਮ ਮੰਗਣਾ। ਇਹ ਅੱਖਾਂ ਜਿਹੜੀਆਂ ਨੇ ਸੰਸਾਰ ਨੂੰ ਵੇਖਣ ਵਾਸਤੇ ਨਹੀਂ ਦਿੱਤੀਆਂ। ਜਦੋਂ ਗੁਰੂ ਕਿਰਪਾ ਕਰਦਾ ਫਿਰ ਇੱਕ ਅੱਖਾਂ ਮਿਲਦੀਆਂ ਨੇ ਜਿਹਦੇ ਨਾਲ ਨਿਰੰਕਾਰ ਵਿਖਾਈ ਪੈਂਦਾ। ਗੁਰੂ ਕਿਰਪਾ ਕਰੇ, ਇਸ ਮਨ ਨੂੰ ਸਮਝ ਆਵੇ ਕਿ ਜੇ ਤੇਰੇ ਕੋਲ ਗਵਾਇਆ ਤਾਂ ਤੇਰੇ ਅੰਦਰੋਂ ਇੱਕ ਤੜਫ ਉੱਠੇ, ਦੇਹੋ ਤਰਸ ਪ੍ਰਭ ਮੇਰੇ। ਸਾਡੇ ਸਾਰਿਆਂ ਤੋਂ ਬਾਅਦ ਢਾਡੀ ਜਿੱਥੇ ਭਾਈ ਸਾਹਿਬ ਨੇ ਢੱਟ ਆਪਣੀਆਂ ਵਾਰਾਂ ਗਾਉਣੀਆਂ, ਸਤਿਗੁਰੂ ਕਿਰਪਾ ਕਰੇ, ਆਪ ਜੀ ਸਾਰੇ ਸਰਵਣ ਕਰੋ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਪੰਥ ਦੇ ਸਤਿਕਾਰ ਕੀਰਤਨੀਏ, ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਅਤੇ ਉਹਨਾਂ ਦੇ ਸਾਥੀ, ਆਪ ਸੰਗਤਾਂ ਦੇ ਚਰਣਾਂ ਵਿੱਚ ਬੇਨਤੀ ਹੈ ਕਿ ਭਾਈ ਸਾਹਿਬ ਦੀ ਜਥਾ ਇਸੇ ਤਰ੍ਹਾਂ ਨਿਰੰਤਰ 16 ਤਰੀਕ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਆਪ ਸੰਗਤਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਦੂਸਰੀ ਬੇਨਤੀ, ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਾਲੈਂਡ ਦੀਆਂ ਸੰਗਤਾਂ ਵੱਲੋਂ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਬਿਲਡਿੰਗ ਖਰੀਦੀ ਹੈ, ਜਿਸ ਦੀ ਰੈਨੋਵੇਸ਼ਨ ਦੀ ਕਾਰ ਸੇਵਾ ਚੱਲ ਰਹੀ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਉੱਥੋਂ ਦੀਆਂ ਸੰਗਤਾਂ ਵੱਲੋਂ ਕਿ ਥੱਲੇ ਜੋੜਾ ਘਰ ਦੇ ਸਾਹਮਣੇ ਸੇਵਾਦਾਰ ਬੈਠੇ ਹੋਏ ਹਨ, ਉਹਨਾਂ ਨੂੰ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਵੱਧ ਤੋਂ ਵੱਧ ਮਾਇਕ ਸਹਾਇਤਾ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ। ਆਓ, ਸਮਾਂ ਹੈ ਢਾਡੀ ਜਥੇ ਦਾ, ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ, ਉਹਨਾਂ ਪਾਸੋਂ ਢਾਡੀ ਵਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਕਥਾ ਕੀਰਤਨ ਸੁਖਦਾਈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਤੇਰੇ ਨਾਮ ਜੀ ਜਿਹਨਾਂ ਨੂੰ ਪੇਂਦ ਚੜ ਗਈ ਰਹਿੰਦੇ ਵਿੱਚੋਂ ਸਦਾ ਖੁਮਾਰੀਆਂ ਦੇ, ਤੇਰੇ ਨਾਮ ਜੀ ਜਿਹਨਾਂ ਨੂੰ ਪੇਂਦ ਚੜ ਗਈ ਰਹਿੰਦੇ ਵਿੱਚੋਂ ਸਦਾ ਖੁਮਾਰੀਆਂ ਦੇ, ਤੇਰੇ ਨੈਣਾਂ ਦੇ ਤੀਰ ਨਾਲ ਘੈਲ ਜਿਹੜੇ ਵਾਰ ਝੱਲਦੇ ਤੇਜ ਆ ਕਟਾਰੀਆਂ ਦੇ, ਤੇਰੇ ਦੀਦ ਦੀ ਲੱਗੀ ਪਿਆਸ ਜੀ ਨੂੰ ਦਰ ਮਾਲੜੇ ਵਾਂਗ ਭਖਾਰੀਆਂ ਦੇ, ਅਜੀਤ ਬਾਲ ਦੇ ਪਾਲਸਾ ਦਾਰੋ ਦੇ ਚੜ ਜਾਂਦੀਆਂ ਨਾਮ ਖੁਮਾਰੀਆਂ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ, ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੇ ਮਹਾਨ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਸਾਹਿਬ, ਹਰ ਰੋਜ਼ ਦੀ ਤਰ੍ਹਾਂ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ, ਗੁਰੂ ਵਡਿਆਈ ਦੇ ਨਾਲ, ਮਹਿਮਾ ਦੇ ਨਾਲ ਜੋੜ ਰਹੇ ਸੀ। ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ, ਰਸਨਾ ਛੋਟੀ ਹੋ ਸਕਦੀ ਹੈ, ਸਮੇਂ ਘੱਟ ਹੋ ਸਕਦੇ ਨੇ, ਪਰ ਗੁਰੂ ਦੀ ਵਡਿਆਈ ਹੈ ਜਿਹੜੀ ਉਹ ਵੱਡੀ ਹੈ। ਜਹਿਬਾ ਏਕ ਕਵਣ ਗੁਣ ਕਹੀ ਹੈ, ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਆਓ ਇੱਕੋ ਕਵਿਤਾ ਕਹਿ ਜਾਣੀ ਹੈ, ਇਹ ਐਸਾ ਦਰ ਹੈ ਜਿਹੜੇ ਦਰ ਦੇ ਉੱਤੇ ਪੁੱਛਿਆ ਨਹੀਂ ਜਾਂਦਾ ਵੀ ਤੂੰ ਕੌਣ ਆ, ਕਿੱਥੋਂ ਆਇਆ, ਕਿਹੜੇ ਮਜ਼ਹਬ ਤੋਂ ਆ, ਕਿਹੜੇ ਧਰਮ ਤੋਂ ਆ, ਕਿਹੜੀ ਕੌਮ ਤੋਂ, ਕਿਹੜੀ ਜਾਤ ਤੋਂ। ਇੱਥੇ ਮੈਂ ਬੇਨਤੀ ਕਰਦਾ ਵਾਂ ਵੀ ਸਿੱਖਾਂ ਦੀ ਜਾਤ ਇੱਕੋ ਹੀ ਆ, ਸਿੱਖ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਬੋ, ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ, ਸਭਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਬੋ, ਏਕ ਪਿਤਾ ਏਕ ਸਕੇਹ ਮੁਬਾਰਕ ਤੂੰ ਮੇਰਾ ਗੁਰਹਾਈ, ਸੁਨ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਅਸੀਂ ਸਾਡਾ ਜਿਹੜਾ ਗੋਤ ਆ ਉਹ ਸਿੰਘ ਆ ਅਤੇ ਸਾਡੀ ਜਿਹੜੀ ਜਾਤ ਆ ਉਹ ਸਿੱਖ ਆ, ਪਰ ਇੱਥੇ ਕੋਈ ਵੀ ਚੱਲ ਕੇ ਆ ਜਾਵੇ, ਕੋਈ ਵੀ ਹਿੰਦੂ ਆ ਜੇ, ਮੁਸਲਮਾਨ ਆ ਜੇ, ਕ੍ਰਿਸਚਨ ਆ ਜੇ, ਬੋਧੀ ਆ ਜੇ, ਈਸਾਈ ਆ ਜੇ, ਸਾਰਿਆਂ ਨੂੰ ਆਪਦੇ ਧਰਮ ਪਿਆਰੇ ਨੇ, ਸਭ ਇਨਸਾਨ ਆ, ਚੰਗੀ ਗੱਲ ਹੈ। ਪਰ ਸਿੱਖ ਧਰਮ ਹੈ ਇੱਕ ਵਿਸ਼ੇਸ਼ ਧਰਮ ਹੈ ਜਿਹਦੇ ਵਿੱਚ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਆਓ ਇਹ ਦਰ ਤੇ ਨਿਮਾਣਿਆਂ ਨੂੰ ਮਾਣ ਮਿਲਦਾ ਜਿਹੜਾ ਨੀਵਾਂ ਹੋ ਕੇ ਆ ਗਿਆ। ਆਪਾਂ ਨੇ ਅਰਦਾਸ ਵਿੱਚ ਕਹਿੰਦੇ ਸੱਚੇ ਪਾਤਸ਼ਾਹ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਰੱਖੀ, ਅਤੇ ਜੇ ਕਹਿ ਕੇ ਜਾਂਦੇ ਹਾਂ ਤਾਂ ਗੁਰੂ ਕਿਰਪਾ ਵੀ ਕਰ ਦੇਵੇ ਸਾਡੇ 'ਤੇ। ਮਨ ਨੀਵਾਂ ਹੋ ਜਾਵੇ ਤਾਂ ਮਤ ਉੱਚੀ ਹੋ ਜਾਂਦੀ ਬੰਦੇ ਦੀ, ਅਤੇ ਜੇ ਮਨ ਜਿਹੜਾ ਹੰਕਾਰੀ ਹੋ ਜਾਵੇ ਬੰਦੇ ਦਾ, ਮਨ ਵਿਚਾਰੀ ਹੋ ਜਾਵੇ ਬੰਦੇ ਦਾ, ਸ਼ੈਤਾਨ ਬਣ ਜਾਵੇ, ਫਿਰ ਮਤ ਵੀ ਖੰਭ ਲਾ ਕੇ ਉੱਡ ਜਾਂਦੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ 'ਚ ਸਾਨੂੰ ਕਿਹਾ, ਕਹਿੰਦੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਕਹਿੰਦੇ ਮੂਰਖਾਂ ਦੇ ਮੂਰਖ, ਝੁੰਡਾਂ ਝੁੰਡਾਂ ਦੇ ਝੁੰਡ, ਮੂਰਖ ਇਨਸਾਨਾਂ ਦੇ ਵੀ ਤੁਰੇ ਫਿਰਦੇ, ਪਰ ਜਿਹੜਾ ਗੁਰਮਤ ਨਾਲ ਜੁੜ ਗਿਆ, ਗੁਰੂ ਨਾਲ ਜੁੜ ਗਿਆ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਵਰਗਾ ਸੰਤ ਨਹੀਂ ਕੋਈ, ਵਿਦਵਾਨ ਨਹੀਂ ਤੇਰੇ ਵਰਗਾ, ਸਿੱਖ ਨਹੀਂ ਕੋਈ ਤੇਰੇ ਵਰਗਾ, ਕੋਈ ਬੜੀ ਪੁਰਖ ਤੇਰੇ ਵਰਗਾ, ਕੋਈ ਦਾਨੀ ਨਹੀਂ, ਪੁੰਨੀ ਨਹੀਂ ਕੋਈ ਤੇਰੇ ਵਰਗਾ, ਕੋਈ ਬੰਦਗੀ ਵਾਲਾ ਨਹੀਂ ਕੋਈ, ਕੇਵਲ ਅਤੇ ਕੇਵਲ ਜਿਹਨੇ ਗੁਰੂ ਦੇ ਚਰਨਾਂ ਨਾਲ ਮਨ ਜੋੜ ਲਿਆ। ਦਰ ਤੇਰੇ 'ਤੇ ਆ ਕੇ ਦਾਤਾ ਮਿਲਦੀ ਸਭ ਨੂੰ ਢੋਈ, ਦਰ ਤੇਰੇ 'ਤੇ ਆ ਕੇ ਦਾਤਾ ਮਿਲਦੀ ਸਭ ਨੂੰ ਢੋਈ, ਤੂੰ ਦਾਤਾ ਬਖਸ਼ਣ ਹਾਰਾ ਕਰਨ ਕਰਾਵਣ ਸੋਈ, ਬਿਨ ਤੇਰੇ ਨਾ ਪੱਤਾ ਹਿਲਦਾ ਨਾ ਸੂਰਜ ਦੀ ਲੋਈ, ਸਭਨਾ ਦੀ ਹੱਥ ਡੋਰੀ ਤੇਰੇ ਤੂੰ ਕਰੇ ਕਰਾਵੇ ਸੋਈ। ਜੋ ਉਹਨੇ ਕਰਨਾ ਉਹੀ ਹੋਣਾ ਉਹਦੇ ਹੱਥ 'ਚ ਡੋਰੀਆਂ, ਸਭਨਾ ਦੀ ਹੱਥ ਡੋਰੀ ਤੇਰੇ ਤੂੰ ਕਰੇ ਕਰਾਵੇ ਸੋਈ, ਤੇਰੇ ਬਾਝੋਂ ਪਿਰਤ ਪਾਲਣੋਂ ਨਾ ਹੋਰ ਸਹਾਰਾ ਕੋਈ, ਕੋਈ ਸਹਾਰਾ ਸਾਨੂੰ ਆਹ ਗੁਰੂ ਦੇ ਚਰਨਾਂ ਤੋਂ ਬਿਨਾਂ ਹੋਰ ਨਹੀਂ ਸਹਾਰਾ। ਬਾਰ ਨੇ ਬਲਹਾਰ ਨੇ ਲੱਖ ਵਾਰੀਆਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਆਓ ਇੱਕੋ ਕਵਿਤਾ ਮੇਰੇ ਸਾਥੀ ਕਹਿ ਰਹੇ ਨੇ, ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਪਰਵਾਹੀ, ਭਾਈ ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

ਭਰ ਕੇ ਤੋਰੇ ਦਰ ਗੁਰੂ ਨਾਨਕ ਦਾ, ਖਾਲੀ ਝੋਲੀਆਂ ਭਰ ਕੇ ਤੋਰੇ ਦਰ ਗੁਰੂ ਨਾਨਕ ਦਾ, ਸਭ ਦੇ ਲਈ ਹੀ ਖੁੱਲ੍ਹਾ ਹੁੰਦਾ ਘਰ ਗੁਰੂ ਨਾਨਕ ਦਾ। ਰਾਣੇ ਰਾਜੇ ਦਰਾਂ 'ਤੇ ਆ ਕੇ ਸੀ ਝੁਕਾ ਜਾਂਦੀ, ਰਾਜੇ ਰਾਣੇ ਦਰ 'ਤੇ ਆ ਕੇ ਸੀ ਝੁਕਾ ਜਾਂਦੇ, ਸ਼ਰਧਾ ਵਾਲੇ ਦਾਤ ਨਾਮ ਦੀ ਝੋਲੀ ਪਾ ਜਾਂਦੇ। ਨਾ ਕੋਈ ਉੱਚਾ ਨਾ ਕੋਈ ਨੀਵਾਂ, ਗੱਲ ਸਭ ਨੂੰ ਲਾਉਣਾ ਏ। ਅਜੀਤਪਾਲ ਦੇ ਪਾਰਸ ਨੂੰ ਵੀ ਆਪ ਬੁਲਾਉਣਾ ਏ, ਤੂੰ ਅਜੀਤਪਾਲ ਦੇ ਪਾਰਸ ਨੂੰ ਵੀ ਆਪ ਬੁਲਾਉਣਾ ਏ। ਹੋ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹਕਮਾਓ ਜੀ। ਗੁਰੂ ਮਹਾਰਾਜ ਕਿਰਪਾ ਕਰਨ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਹੋਣ। ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲੱਗੇ ਦਰੋਂ ਘਰੋਂ, ਮਹਾਰਾਜ ਨਿਤਨੇਮ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ, ਕਾਰੋਬਾਰਾਂ ਵਿੱਚ ਬਰਕਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਰਕਾਉਣ। ਜਿੰਨੀਆਂ ਵੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਨੇ, ਸਭ ਨੂੰ ਜੀ ਆਇਆਂ, ਧੰਨਵਾਦ ਸਾਰੀ ਸੰਗਤ ਦਾ। ਆਓ ਛੇ ਪੌੜੀਆਂ ਨਾਨਕ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਜੀ, ਹੋਈਆਂ ਭੁੱਲਾਂ 'ਚ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਹਾਡੇ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੂੰ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੇ ਮੇਰਾ ਅਰਦਾਸ, ਇੱਕ ਓਅੰਕਾਰ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨਾਉ ਸਿਮਰੋਂ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ, ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ,

ਤੇਰਾਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਸੁਣ ਕੇ ਅਨਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆਰੇ ਆਏ ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਪਵਾਹੇ ਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਢਾਡੀ ਸਿੰਘਾਂ ਨੇ ਹਾਜ਼ਰੀ ਭਰੀ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਏ ਕਿਰਪਾ ਕਰਨੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਬਾਣੀ ਪੜ੍ਹਨ ਅਤੇ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ ਜੀ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਭਲਾ ਵਾਹਿਗੁਰੂ ਜੀ ਕਾ ਖਾਲਸਾ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗੌੜੀ ਦੀ ਪ੍ਰਸਾਦ ਜੈ ਕਰਕੇ ਸੰਬਤ ਸਾਹ ਦੇਖਿਆ ਦੇਵ ਕਰਪਾ ਬਹੁ ਤੇਰ ਦੇਹ ਸਜਣ ਸਿਸਰੀਆ ਜਹੋਵਾ ਸਾਹਿਬ ਸੁਮੇਰ ਹਰ ਕਾਰਿ ਪਹੁੰਚਾ ਸਦੜੇ ਨਿਤ ਪਵਨ ਸਦਨ ਹਰ ਸਿਮਰੀਅ ਨਾਨਕ ਸੇ ਦੇਹ ਪਾਵਨ ਰਾਗ ਆਸਾ ਮਹਲਾ ਪਹਿਲਾ ਛਿਚ ਗੋਰਿਚ ਉਪਦੇਸ਼ ਗੌਰ ਗੁਰੇ ਗੁਰੇਸ਼ ਦੇਖ ਬਾਬਾ ਜੈ ਕਰ ਰਾਖ ਵਡਾਈ ਪਰਹਾਉ ਵਿਸਵੇ ਦੱਸਿਆ ਘੜੀਆ ਪਹਿਰਾ ਦਿੱਤੀ ਵਾਰੀ ਮਾਹ ਹੋਆ ਸੂਰਜ ਇੱਕ ਰੁਪਿਆ ਦੇਖ ਨਾਨਕ ਕਿਤੇ ਵੇ ਸਰਾਲ ਧਨਾਸੀ ਮਹੱਲਾ ਪਹਿਲਾ ਗਗਨ ਮੈਂ ਤਾਰ ਰਬ ਚੰਦ ਦੀਪਕ ਬੰਦੇ ਤਾਰੇ ਤਾ ਮੰਡਲ ਕੈਸੀ ਆਰਤੀ ਹੋਏ ਪਲ ਖੰਡਨਾ ਤੇਰੀ ਆਰਤੀ ਅਰਹਤਾ ਸਬਦ ਵਾਜੰਤ ਤੇਰੀ ਰਹਾ ਸਹਿਸ ਕਵ ਨੈਨ ਨੰਦ ਨੈਨ ਨੈਨ ਹੈ ਕੋਈ ਕਉ ਸਹਿਸ ਮੂਰਤ ਨਨੇ ਕੋਹੀ ਸਹਿਸ ਪਦ ਵਿਮਲ ਨਨੇ ਪਦ ਗੰਦ ਵਿਨ ਸਹਿਸ ਕਮਲਾਂ ਦੀ ਚਰਤ ਮੋਹੀ ਸਾਮੈ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਾਮੈ ਚੰਨ ਹੋਏ ਗੌਰ ਸਾਖੀ ਜੋਤ ਪ੍ਰਗਟ ਹੋਏ ਜੋ ਕਿਸ ਭਾਵੈ ਸਾਖੀ ਹੋਏ ਹਰ ਚਰਨ ਕਵਲ ਮਕਰੰਦ ਲੋਕਤ ਮਨੋ ਆਨ ਜਨਮ ਮੋਹੇ ਕਾਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੇ ਕਾ ਹੋਈ ਜਲ ਤੇਰਾ ਰਾਏ ਵਾਸਾ ਦਾ ਗੋੜੀ ਪੂਜੀ ਮਹੱਲਾ ਚੌਥਾ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨ ਮਰਨ ਭਾਵ ਖੰਡਾ ਹੈ ਅਭੇ ਰਾਸੀ ਪੁਰਖ ਪਾਇਆ ਪਰਮੇਸ਼ਰ ਬਹੁਤ ਸੁਖ ਖੰਡ ਗ੍ਰਹਿ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਾਪਤ ਤੇਰਾ ਰਾਖ ਰਾਖ ਕਟ ਵੱਡਾ ਹੈ ਜਨ ਨਾਨਕ ਨਾਮ ਧਾਰ ਠੀਕ ਹੈ ਹਰ ਨਾ ਦੇਹੀ ਸੁਖ ਮਿਲਦਾ ਹੈ ਰਾਤੋ ਦੇ ਤੂੰ ਮਹੱਲਾ ਪੰਜਵਾਂ ਕਰੋਵੇ ਰੱਖੇ ਸੁਣੋ ਮੇਰੇ ਬੀਤਾ ਸੰਤ ਟਹਿਲ ਕੀ ਬੇੜਾ ਇਹਾ ਕਾਟ ਚੱਲੋ ਹਰ ਲਾਹ ਆ ਗਿਆ ਦਸਮ ਸੁਹਿਲਾ ਆਉਦ ਘਟੈ ਦਿਨ ਸਰੈ ਨਾਰੇ ਮਨ ਗੁਰਮੇ ਦੇ ਕਾਰਜ ਸਵਾਰੇ ਰਹਾ ਇਹ ਸੰਸਾਰ ਦੇ ਕਾਰ ਸੰਸੇ ਮਹਿ ਕਰਿਓ ਬ੍ਰਹਮ ਗਿਆ ਦੇ ਜਿਸ ਇਹ ਜਗਾਏ ਪੀਆ ਵੇ ਇਹੋ ਰਸੇ ਕਥ ਕਥਾ ਤਿਰ ਜਾ ਦੇ ਜਾ ਕਵਾਏ ਸੋਈ ਵਿਹਾ ਜਹੋ ਹਰ ਵਰਤੇ ਮਹਿ ਬਸੇਰਾ ਮੇਰੇ ਘਰ

ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕਾਇਆ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਧਾਏ।

ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਬੋਲੋ ਜੀ ਹੇ ਨਮਾਣਿਆਂ ਦੇ ਮਾਨ ਤਾਣਿਆਂ ਦੇ ਤਾਨ ਨਿਓਟਿਆਂ ਦੀ ਓਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤਾਂ ਨੂੰ ਆਪ ਜੀ ਨੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸੁੱਖ ਆਸਣ ਦੀ ਸੇਵਾ ਸੋਹਿਲਾ ਸਾਹਿਬ ਪਾਵਨ ਬਾਣੀ ਦੇ ਪਾਠ ਹੋਏ। ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਕਿਮਾ ਬਖਸ਼ਣੀ ਅੱਗੇ ਤੋਂ ਸਮਰੱਥ ਬਖਸ਼ਣੀ। ਕਿਰਪਾ ਕਰੋ ਸਤਿਗੁਰੂ ਜੀ, ਆਪ ਜੀ ਦੇ ਸੁੱਖ ਆਸਣ ਤਿਆਰ ਹਨ, ਆਪ ਆਪਣੇ ਸੁੱਖ ਆਸਣ ਸਥਾਨਾਂ 'ਤੇ ਵਿਸ਼ਰਾਮ ਕਰੋ। ਸੇਵਾਦਾਰ ਬੱਚਿਆਂ ਨੂੰ ਖੁਸ਼ੀਆਂ ਬਖਸ਼ੋ। ਫਿਰ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ। ਸੁੱਖ ਆਸਣ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ,

ਕਰ ਆਪਣੇ ਚਿਹਰੇ ਆਪਣੀ ਸ਼ਰਨ ਰਾਤੇ ਗੁਰ ਪ੍ਰਸਾਦ ਕਿਨ ਮਿਲੇ ਜਾਤੇ ਸੁਣੋ ਮੈਨੂੰ ਭਰਾ ਮੇਰੇ ਮੀਤਾ ਚਰਨ ਕਮਲ ਸਹਿਮਰ ਚੀਤਾ ਨਾਨਕੇ ਕਰੈ ਅਰਦਾਸ ਮਿਸਰ ਨਾਹੀਂ ਪੂਰਨ ਗੁਣਦਾਸ ਨਾਨਕੇ ਕਰੈ ਅਰਦਾਸ ਮਿਸਰ ਨਾਹੀਂ ਪੂਰਨ ਗੁਣਦਾਸ ਵਾਹਿਗੁਰੂ ਸਾਹਿਬ ਜੀਓ ਸੁਖ ਟਲ ਗੁਰ ਸੇਵੀਐ ਅਹਿੰਸਾ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਜਾਇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾ ਜਿਸ ਪਾਸ ਬੈਠਿਆ ਸੋਈਐ

ਸ਼ਾਸਤਰੀ ਬਾਣੀ ਭਗਤਾ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤਿਰ ਮਰਮ ਨ ਜਾਨਾ ਸਨਕ ਸਨੰਦ ਮਹੇਸ਼ ਸਮਾਨਾ।

ਸ੍ਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸੁਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਵਾਹਿਗੁਰੂ ਜੀ ਕਾ ਖਾਲਸਾ

ਸਤਿਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬਹੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਜਨ ਹੋ ਵਈ ਜੇ

ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨ ਗਾਵੀਆ ਗੁਣੀ ਨਿਦਾਨ ਗਾਵੀਆ ਸੁਣੀਐ ਮਨੁਖੀਆ ਭਾਉ ਦੁੱਖ ਪਰ ਹਰ ਸੁ ਕਰਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੀਦੰ ਗੁਰਮੁਖ ਰਹਾ ਸਮਾਈ ਗੋਰੀ ਸਰ

ਚੇਤ ਸੁਭਾਵਾ ਮਨ ਬਾਣੀ ਕੇ ਨਾਈ ਕਰੀ ਜੇਤੀ ਸਰਠ ਪਾਈ ਵੇਖਾ ਵੇਣਾ ਕਰਮਾ ਕੇ ਮਿਲਾ ਲਈ ਬਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ।

ਚਲਾ ਸੋ ਪੋਏ। ਚੰਗਾ ਨਾਮ ਰਖਾਏ ਕਾ ਜਸ ਕੀਰਤ ਜਗ ਲੇ, ਜਿਤ ਸੰਦਰਨ ਆਵਈ ਤਾਂ ਵਾਤ ਨੂੰ ਪੁੱਛਿਆ ਕੇ ਕੀਟਾ ਇੰਦਰ ਕੀਟਾ ਕਰ ਦੁਸੀ ਦੋ ਤਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਮੰਤਿਆ ਗੁਣ ਦੇ ਤੇ ਆ ਕੋਏ ਨ ਸੁਜਾਈ, ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼।

ਸੁਣਿਆ ਈਸਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾਣ ਮੰਦ, ਸੁਣਿਆ ਜੋਗ ਜੁਗਤਨ ਭੇਦ, ਸੁਣਿਆ ਸਾਸਮਤ ਵੇਦ, ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੂ ਪਾਪ ਕਾ ਨਾਸ, ਸੁਣਿਆ ਸਤਸੰਦੋ ਗਿਆਨ, ਸੁਣਿਆ

ਅਸੰਖ ਮੂਰਖ ਅੰਧ ਘੂਰ ਸੰਘ ਜੋਰ ਹਰਾਮ ਖੂਰ ਸੰਖ ਅਮਰ ਕਰ ਜਾਹੇ ਜੋਰ ਅਸੰਖਾ ਗਾਲ ਵੜ ਹੱਤਿਆ ਕਮਾਹੇ ਸੰਘ ਪਾਪੀ ਪਾਪ ਕਰ ਜਾਹੇ ਅਸੰਘ ਕੂੜਿਆ ਰੂੜੇ ਹਰਾਹੇ ਸੰਘ ਮਰੇ ਸ਼ਮਨ ਪੱਖ ਖਾਹੇ ਸੰਘ ਜਿੰਦਾ ਸਿਰ ਕਰੈ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆਂ ਜਮਾਂ ਇੱਕ ਵਾਰ ਜੋਤਰ ਬਾਬਾ ਸਾਹਿਬ।

ਵੇਰ ਨ ਪਾਈਆ ਪੰਡਤੀ ਜੇ ਹੂੰ ਵੈਲੇ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲਏ ਕੁਰਾਨ ਤਿਤ ਵਾਲ ਨਾ ਜੋਗੀ ਜਾਣੈ ਰੁਤ ਮਾਹੁ ਨਾ ਕੋਈ ਜਾਂ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿਉਂ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀ

ਕਰਦਾ ਨਿਯੰਤ ਯੰਤਰ ਵੇਖਣ ਸੁਣਨ ਨਯੰਤ ਯੰਤਰ ਜਾਪਿਆ ਕਹਿ ਮਨਮੰਤ ਅੰਤਰ ਜਾਪਿਆ ਕੀਤਾ ਆਕਾਰ ਅੰਤਰ ਜਾਪਿਆ ਪਾਰਾ ਵਾਰ ਅੰਧਕਾਰ ਕੀਤੀ ਬਿਰਲਾਏ ਤਾਂ ਕਈ ਅੰਤਰ ਪਾਏ ਜਾਇ ਇਹੋ ਅੰਦਰ ਜਾਣੇ ਕੂਏ ਬਹੁਤਾ ਕਈਆ ਬਹੁਤਾ ਹੋਵੇ ਵੱਡਾ ਸਾਹਿਬੀ ਉੱਚਾ ਥਾਉ ਉੱਚੀ ਉਮਰੀ ਉੱਚਾ ਨਾਉ ਇਹ ਬੜੀ ਉੱਚਾ ਹੋਵੇ ਕੂਏ ਤਾਂ ਸੁੱਚਾ ਕੌਣ ਜਾਣੇ।

ਮਨ ਗਲਾਸੀ ਪਾਣਾ ਹੋਵੇ ਹੋਰ ਆਖ ਨਾ ਸੱਕਾ ਕੋਵੇ ਜੇ ਕੋ ਖਾਏ ਗਏ ਆਖ ਬਾਏ ਉਹ ਜਾਣੈ ਨਿਤੀਆਂ ਮੈਂ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਪੇ ਕਹੀ ਗੇ

ਸੇਵ ਕਿਤੇ ਆਖੈ ਆਖਣ ਪਾਹੇ ਕਿਤੇ ਕਹਿ ਕਹਿ ਉਠੜ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖਣ ਸਕਾ ਕਹੀ ਕੇ ਜੀਵਨ ਪਾਵਾ ਧੀਮਣ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰ ਗਾਵਾਰ ਸੋ ਦਰ ਕੀਹਾ ਸੁਕਰ ਕੀਹਾ ਜਿੰਦਾ ਸਰਬ

ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵਹ ਵੀਰ ਕਰਾਰੇ ਗਾਵਨ ਪੰਡਾ ਪੰਡਨ ਖੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਨੀਆ ਮਨ ਮੋਹਨਾ ਸੁਰਗਾ ਮਛ ਬਯਾਲੇ ਗਾਮ ਰਤਨੇ ਪਾਏ ਧੀਰੇ ਅਠਸਰ ਤੀਰਥ ਨਾਲੇ ਗਾਵੈ ਜੋਲ ਮਹਾਂਬਲ ਸੁਰਗਾ ਗਾਵੈ ਖਾਣੀ ਚਾਰੇ ਗਾਵੈ ਖਣਮੰਡਲ ਵਰ ਪੰਡਾ ਕਰਕਾ ਰੱਖੇ ਤਾਰੇ ਸੇਈ ਤੁਧਨੋ ਗਾਵਾ ਜੂਤਨ ਪਾਵਨ ਰਤੇ ਤੇਰੇ ਪੁੱਤਰ ਸਾਲੇ ਹੋਰ ਕੀਤੇ ਕਾਮਨ ਸੇਮਾ ਚਿਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬਾ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤੈਸੀ ਵਡਿਆਈ ਜੋਤਿ ਪਾਵਾ ਸੋਈ।

ਸਾਥੀ ਸਬਦਾ ਕੀਰ ਸਦੇਵਰਾ ਸਾਧ ਸੰਯੋਗ ਬੇਯੋਗ ਦੇ ਕਾਰ ਚਲਾਵੈ ਲੇਖੇ ਆਵੈ ਭਾਗ ਆਦਿ ਸਾਧ ਸਹਿ ਆਦਿ ਸਿਆਦਨ ਨਾਰਾ।

ਵੇਖਿਆ ਸਿਰਜਣ ਹਾਰ ਨਾਨਕ ਸੱਚੇ ਕੀ ਸਾਜੀ ਕਾਰ ਆਦੇਸ ਤਿਸ ਆਦੇਸ ਆਦਨ ਆਦਨ ਆਦਿ ਜੁਗੇ ਕੋ

ਆਖਣ ਜੋ ਚਪੈਰਾਂ ਜੋਰ ਜੂਰ ਨਾ ਮੰਗਣ ਦੇਨਾ ਜੋਰ ਜੂਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੂਰ ਕਰ ਵੇਖੈ ਸੋਵੇ ਨਾ ਨੂਤਮਨੀ ਨਾ ਕੋਵੇ ਰਾਤੀ ਰੁੱਤੀ ਸੱਤੀ ਵਾਰ

ਸੱਚਾ ਆਪ ਸੱਚਾ ਦਰਬਾਰ ਦੱਤਾ ਸੁਹਿਨ ਬਨ ਪ੍ਰਭਾ ਨਦਰੀ ਕਰਮ ਬਵੈ ਨਿਸਾਨ ਕਚ ਪਕਾਈ ਉਥੈ ਪਾਏ ਨਾਨਕ ਗਏ ਆ ਜਾ ਪੈ ਜਾਏ ਧਰਮ

ਕੇਤੀਆ ਕਰਾਂ ਭੂਮੀ ਮੇਰ ਕਿਤੇ ਕਿਤੇ ਧੂਪ ਦੇ ਕਿਤੇ ਇੰਦਾ ਚੰਦ ਸੂਰ ਕਿਤੇ ਕਿਤੇ ਮੁੰਡਾ ਦੀਸਾ ਕਿਤੇ ਸਿਧਬਦਨਾਥ ਕਿਤੇ ਕਿਤੇ ਦੇਵੀ ਮੇਸ਼ ਕਿਤੇ ਦੇਵਦਾਨ ਮੁੰਨ ਕਿਤੇ ਕਿਤੇ ਰਨਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕਿਤੇ ਭਾਗ ਨਿੰਦ ਕੀਤੀਆਂ ਸੁਰਦੀ ਸੇਵਾ ਕਿਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਲ ਬਨੂਰ ਕੂੜਾ ਆਨੰਦ ਸਰਮਖੰਡ ਕੀ

ਇੱਥਾ ਕਰੀਆ ਸੁਰਤ ਮਤ ਮਨ ਬੁੱਧ ਇੱਥਾ ਕਰੀਆ ਸੁਰਾਂ ਸਦਾਂਗੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰਨ ਕੋਈ ਹੋਰ ਤਿੱਥਾ ਜੋਤ ਮਹਾਂਬਲ ਸੂਰ ਤਨ ਮੈ ਰਾਮ ਰਿਆ ਪ੍ਰਭੂਰ ਤਿੱਥਾ ਸੀਤੋ ਸੀਤਾ ਮੈਂ ਮਾਂ।

ਜਨਮ ਸੱਚਾ ਮਨਸੋਏ ਸੱਚ ਖੰਡ ਵਸੀ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾਂ ਅੰਤਰ ਅੰਤ ਤਿੱਥੈ ਲੋ ਲੋ ਆਕਾਰ

ਸਖਤ ਕਹੇ ਅਚਲ ਮੂਰਤਿ ਅਨੁਭਵ ਪ੍ਰਕਾਸ਼ ਅੰਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰੇ ਭਾਵਣ ਮਹੀ ਬਸੁਰ ਨਰ ਅਸੁਰ ਨੇਤ ਨੇਤ ਮੰਤਰਣ ਗੈਤ ਤਵਾ ਸਰਵਨਾਮ ਕਥਾ ਕਮਨ ਕਰਮ ਨਾਮ ਵਰਣ ਸੁਮਤ ਭੁਜੰ ਪ੍ਰਿਆਰ ਛੰਦ ਨਮਸਤਮੰ ਅਕਾਲੇ ਨਮਸਤਮੰ ਕ੍ਰਿਪਾਲੇ ਨਮਸਤੰ ਆਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਥਾਮੰ ਨਮਸਤੰ ਅਜੀਤੇ ਨਮਸਤੰ ਅਬੀਤੇ ਨਮਸਤੰ ਅਬਾਹੇ ਨਮਸਤੰ ਅਡਾਏ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਬੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਦੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੂਗੇ ਨਮਸਤੰ ਸਜੁਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸ਼ਰੇ ਨਮਸਤੰ ਨਿਰਾਸ਼ਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤ ਅਜਵੇ ਆਦੇਸੰ ਆਦੇਸੇ ਨਮਸਤੰ ਅਭੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਾਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਾਪਾਲੇ ਨਮਸਤਸਤ ਦੇਵੈ ਨਮਸਤੰ ਅਭਿਵੈ ਨਮਸਤੰ ਅਜਨਮੇ ਨਮਸਤੰ ਸੁਭਨਮੇ ਨਮੋ ਸਰਬਗੌਨੇ ਨਮੋ ਸਰਭੌਨੇ ਨਮੋ ਸਰਵਰੰਗੇ ਨਮੋ ਸਰਭੰਗੇ ਨਮੋ ਕਾਲਕਾਲੇ ਨਮੋ ਨਮਸਤਸਤ ਦਿਆਲੇ ਨਮਸਤੰ ਅਭਰਣੇ ਨਮਸਤੰ ਅਮਰਣੇ ਨਮਸਤੰ ਜਰਾਰੰਗ ਨਮਸਤੰ ਗਰਦਾਰੰਗ ਨਮੋ ਸਰਬਤੰਦੇ ਨਮੋ ਸਾਬੰਦੇ ਨਮਸਤੰ ਨਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਗਰੀਮੇ ਨਮਸਤੰ ਆਨੰਦੇ ਨਮਸਤੰ ਮਹੰਦੇ ਨਮਸਤਸਤ ਰਾਗੇ ਨਮਸਤੰ ਸੁਭਾਗੇ ਨਮੋ ਸਰਵਸੁਖੰ ਨਮੋ ਸਰਾਭੁਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ

ਨਰਬੂਜਾ ਸੂਰ ਹੈ ਕਾਲ ਹੈ ਅਜਾਲ ਹੈ ਅਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀ ਕਾ ਨਰਸ੍ਰੀ ਕਾ ਨਰਲੰਬ ਹੈ ਸੰਭ ਹੈ ਗੰਭ ਹੈ ਜਮ ਹੈ ਮੂਦਾ ਛੂਦਾ

ਏਕ ਭੁਜੰਗ ਪ੍ਰਿਆ ਰਿਸ਼ਾਂਦ ਨਮੋ ਸਰਾਮਾਨੇ ਸਮਸਤੀ ਨਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬਾਲੇ ਨਮੋ ਸਰਬ ਗੌਣੇ ਨਮੋ ਸਰਾ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ

ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਮਮੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੀ ਨਮੋ ਅਸਤ੍ਰਵਾਣੀ ਨਮੋ ਪਰਮ ਗਾਥਾ ਨਮੋ ਲੋਕਮਾਤਾ ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਹਰਤਾ ਨਮੋ ਰਾਗ ਰੂਪੇ ਨਮੋ ਸਾ ਸਾਹ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਿਨਾਨੰ ਨਮੋ ਮੰਤ੍ਰ ਮੰਤ੍ਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤਨ ਤੰਤਰੰ ਸਦਾ ਸਚਿਦਾਨੰਦ ਸਰਵੰ ਵਰਣਾਸੀ ਅਨੂਪੇ ਅਰੂਪੇ ਸਮਸਤੰ ਨਿਵਾਸੀ

ਦਿਆਲੰ ਅਸ਼ੇਦੀ ਅਬਿਦੀ ਅਨਾਮ ਅਕਮ ਸਮਸਤੋ ਬਰਾਜੀ ਸਮਸਤਸਤ ਧਾਮ ਤੀਰਾ ਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਬੀਤ ਹੈ ਭੀ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਬਰਿਆਰ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋਸਰਾ ਬਾਨੇ ਸਮਸਤੀ ਨਿਧਾਨੇ ਨਮਸਤਮੰਗ ਨਿਰਨਾਥੇ ਨਮਸਤਮੰਗ ਪਰਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਪੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਵਦੇਸੇ ਨਮੋ ਸਰਾ ਬੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੋਖੇ ਨਮੋ ਸਰਵ ਰੋਗੇ ਨਮੋ ਸਰਾ ਭੋਗੇ ਨਮੋ ਸਰਵ ਜੀਤੰਗ ਨਮੋ ਸਰਾ ਪੀਤੰਗ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਾ ਮੰਦਰੰ ਨਮੋ ਸਰਵ ਜੰਤਰੰ ਨਮੋ ਸਰਾ ਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜੇ ਆਖਿਜੇ ਆਪਿਜੇ ਸਮਸਤੰ ਪਰਸਿਜੇ

ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਡਲ ਸਾਜੇ ਅਖਾਲ ਧਰਮ ਆਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੀ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬਾਂ ਭੁਗਤਾ ਸਰਬਾਂ ਨਿਯੁਕਤਾ ਸਰਬੰਗ ਦੇਵੰ ਸਰਬਾਂ ਭੇਵੰ।

ਸੇਖ ਦੇ ਸੌਲਣ ਬੇਹ ਜਾਕਰ ਰੂਬਰੇਹ ਨਾਰਾਗ ਜਤਰ ਤਤਰ ਦਿਸ਼ਾ ਵਿਸ਼ਾ ਵਿਫਲਿਓ ਅਨੁਰਾਗ ਨਾਮ ਕਾਮਹੀਨ ਬੇ ਧਾਮ ਹੂੰ ਨ ਜਾਹੇ ਸਰਮਾਂ ਸਰਬਤਰ ਮਾਂ ਸਦਾ ਮਾਨਦਾਏ

ਗਾਤ ਮੇਤੇ ਆਪਾਰ ਗੁਣ ਗਣੇ ਉਦਾਰ ਮੋਨ ਗਨ ਪਰਣਾ ਨਿਰਭੈ ਨਿਕਾਮ ਆਤੁਤ ਪ੍ਰਚੰਡ ਮਿਰਗ ਦੇ ਆਖੰਡ

ਛਾਂਦਾ ਚਤਰ ਜਗਰ ਕਰਤਾ ਚਤਰ ਜਗਰ ਹਰਤਾ ਚਤਰ ਜਗਰ ਦਾਨੇ ਚਤਰ ਜਗਰ ਜਾਨੇ ਚਤਰ ਜਗਰ ਵਰਤੀ ਚਤਰ ਜਗਰ ਵਰਤੀ ਚਤਰ ਜਗਰ ਪਾਲੇ ਚਤਰ ਜਗਰ ਕਾਲੇ ਚਤਰ ਜਗਰ ਪਾਸੇ ਚਤਰ ਜਗਰ ਵਾਸੇ ਚਤਰ ਜਗਰ ਮਾਨਿਆ ਚਤਰ ਜਗਰ ਦਾਨਿਆ ਚਾਚਰੀ ਛਾਂਦਾ ਨਾ ਸਤਰਾ ਨ ਮਿੱਤਰਾ ਨ ਭਰਮੰਗ ਨਾ ਪਿੱਤਰਾ ਨ ਕਰਮੰਗ ਨ ਕਾਏ ਅਜਨਮੰਗ ਅਜਾਏ ਨਾ ਚਿੱਤਰਾ ਨ ਮਿੱਤਰਾ ਪਰੇ ਹੈ ਪਵਿੱਤਰਾ ਪਰਸੀਸਾ ਆਦੀਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਸ਼ੰਪਾ ਪ੍ਰਸਾ ਕਥਤੇ ਕੇ ਆ ਛਿਜ ਦੇਸਾ ਕੇ ਆ ਭਿਜ ਪੀਸਾ ਕੇ ਆ ਗੰਜ ਕਰਮਾ ਕੇ ਆ ਭੰਜ ਭਰਮਾ ਕੇ ਆ ਭਿਜ ਲੋਕਾ ਕੇ ਆ ਦਿੱਤ ਸੋਕਾ ਕੇ ਆ ਵਧੂਤ ਵਰਣਾ ਕੇ ਵਿਭੂਤ ਕਰਨਾ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆ ਸ਼ੋਕ ਵਰਣਾ ਕੇ ਸਰਬਾ ਆ ਵਰਣਾ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨੁਭਾਨੁਪੈ ਕੇ ਆਤਾ ਦੇਵ ਹੈ ਕੇ ਆਪਾ ਭੀਮ ਹੈ ਕੇ ਚਿਤਰੰ

ਕੇ ਰਾਜ ਕਰ ਰਹੀਮ ਹੈ, ਕੇ ਕਰਮੰ ਕਰੀਮ ਹੈ, ਕੇ ਸਰਬੰ ਕਲੀ ਹੈ, ਕੇ ਸਰਬੰ ਦਲੀ ਹੈ, ਕੇ ਸਰਵਤਰ ਮਾਨਿਆ, ਕੇ ਸਰਵਤਰ ਦਾਨਿਆ, ਕੇ ਸਰਵਤਰ ਗਾਉਣੇ, ਕੇ ਸਰਵਤਰ ਭਾਉਣੇ, ਕੇ ਸਰਵਤਰ ਦੀਸਾ, ਕੇ ਸਰਵਤਰ ਭੀਸਾ, ਕੇ ਸਰਵਤਰ ਰਾਜਾ, ਕੇ ਸਰਵਤਰ ਸਾਜਾ, ਕੇ ਸਰਵਤਰ ਦੀਨਾ, ਕੇ ਸਰਵਤਰ ਅਲੀਨਾ, ਕੇ ਸਰਵਤਰ ਜਾਹੋ, ਕੇ ਸਰਵਤਰ ਬਾਹੋ, ਕੇ ਸਰਵਤਰ ਦੇਸਾ, ਕੇ ਸਰਵਤਰ ਬੇਸਾ, ਕੇ ਸਰਵਤਰ ਕਾਲਾ, ਕੇ ਸਰਵਤਰ ਪਾਲਾ, ਕੇ ਸਰਵਤਰ ਹੰਤਾ, ਕੇ ਸਰਵਤਰ ਗੰਤਾ, ਕੇ ਸਰਵਤਰ ਭੇਖੀ, ਕੇ ਸਰਵਤਰ ਭੇਖੀ, ਕੇ ਸਰਵਤਰ ਕਾਜਾ, ਕੇ ਸਰਵਤਰ ਰਾਜਾ, ਕੇ ਸਰਵਤਰ ਸੂਖਾ, ਕੇ ਸਰਵਤਰ ਪੂਖਾ, ਕੇ ਸਰਵਤਰ ਤ੍ਰਾਣ, ਕੇ ਸਰਵਤਰ ਪ੍ਰਾਣ, ਕੇ ਸਰਵਤਰ ਦੇਸਾ, ਕੇ ਸਰਵਤਰ ਭੇਸਾ, ਕੇ ਸਰਵਤਰ ਦੇਸਾ, ਕੇ ਸਰਵਤਰ ਭੇਸਾ, ਕੇ ਸਰਵਤਰ ਮਾਨਿਆ ਸਦਾ ਪ੍ਰਧਾਨਿਆ, ਕੇ ਸਰਵਤਰ ਜਾਪਿਆ, ਕੇ ਸਰਵਤਰ ਥਾਪਿਆ, ਕੇ ਸਰਵਤਰ ਭਾਨ, ਕੇ ਸਰਵਤਰ ਮਨ, ਕੇ ਸਰਵਤਰ ਇੰਦਰ, ਕੇ ਸਰਵਤਰ ਚੰਦਰਾ, ਕੇ ਸਰਬੰ ਕਲੀਮਾ, ਕੇ ਪਰਮੰ ਫਹੀਮਾ, ਕੇ ਆਕਲ ਅਲਾਮਾ, ਕੇ ਸਾਹਿਬ ਕਲਾਮਾ, ਕੇ ਉਸ ਨਾਲ ਵਜੂ ਹੈ ਤਮਾਮ ਰਜੂ ਹੈ, ਹਮੇਸ਼ਰ ਸਲਾਮਾ, ਸਲੀਖਤ ਮਦਾਮਾ, ਗਰੀਮ ਉਲ ਸ਼ਿਕਸਤੇ, ਗਰੀਮ ਉਲ ਬਰਸਤਾ, ਮਿਲ ਦਲ ਮਕਾਨਾ, ਜਮੀਨ ਦਲ ਜਮਾਨਾ, ਤਮੀ ਜਲ ਤਮਾਮਾ, ਰਜੂ ਨਿਦਾਨਾ, ਹਰੀ ਫਲ ਅਜੀਮਾ, ਰਜਾਇਕ ਯਕੀਨਾ,

ਆਸੈ ਅਤੰਦ ਹੈ ਬੰਧ ਹੈ ਭਗਤ ਹੈ ਮਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਦ ਹੈ ਸੁਨਿੰਦ ਹੈ ਅਲੇਖਾ ਦੇਖਾ ਲੇਖਾ ਭੀਖਾ ਢਾਹ ਹੈ ਗਾਹ ਹੈ ਸੰਭ ਹੈ ਗੰਭ ਹੈ ਨੀਰ ਹੈ ਨਾਦ ਹੈ ਅਨਿਤ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਿ ਛੰਦਵਾ ਪ੍ਰਸਾਦ ਸਰਬੰ ਹੰਤਾ ਸਰਬੰ ਮੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੁ ਸਰਬੰ ਤ੍ਰਾਣੁ ਸਰਬੰ ਗਰਭਾ ਸਰਬੰ ਧਰਮੰ ਸਰਬਾਂ ਨਿਯੁਕਤਾ ਸਰਬਾਂ ਮੁਕਤਾ ਰਿਸ਼ਾਵਰ ਸੰਦਵਾ ਪ੍ਰਸਾਦ ਨਮੋ ਦਰਕਨਾਸੇ ਸਦਾਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵ ਭੂਤੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ।

ਭਗਵਤੀ ਸ਼ੰ ਪੈ ਪ੍ਰਸਾਦ ਕੇ ਜਾਹਰ ਹਜੂਰ ਹੈ ਕੇ ਹਾਜ਼ਰ ਹਜੂਰ ਹੈ ਮਿਸਰ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਮਾ ਕਹਿੰਗੇ ਸੰਜਲਾ ਗਏ ਕੇ ਕਾਮਲਾ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੇ ਹਿੰਦ ਹੈ ਕਰੀਮੁਲ ਕਮਾਲ ਹੈ ਕਿ ਸੰਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਵਾਜ ਹੈ ਹਰੀ ਪੁਰਸ਼ ਗਨ ਹੈ ਰਾਸਲ ਫਿਕਨ ਹੈ।

ਵਿਸ਼ਵਾਸ ਹੈ ਕਿ ਸਰਬਲ ਗੁਣਵਨ ਹੈ, ਮੇਸੁਲ ਰਮਨ ਹੈ, ਤਮਾਮੰ ਤਮੀਜਾ, ਸਮਸਤਲਾ ਜੀਜ ਹੈ, ਪਰਮ ਪਰਮੀਸਾ, ਸਮਸਤਲਾ ਦੀਸਾ, ਦੇਸੁਲਾ ਲੇਖਾ, ਮੇਸੁਲਾ ਭੇਖਾ, ਜਮੀਨ ਦਲ ਜਮਾ ਹੈ, ਮੀਕੁਲ ਮਾਹ ਹੈ, ਕਰੀਮਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਨੰਗ ਪ੍ਰਕਾਸ਼।

ਮੰਗੈ ਮਧੁ ਭਾਰ ਸ਼ੰਤ ਪ੍ਰਸਾਦ ਮੁਨ ਮਨ ਪਰਣਾ ਗੁਣ ਗਨ ਮਦਾਮ ਹਰ ਬਰਿਆ ਗੰਜ ਹਰਨ ਪ੍ਰਭ।

ਕਰਨ ਹੈ, ਮਨਮਾਨੀ ਹੈ, ਜਗਜਾਨੀ ਹੈ, ਸਰਬੰਬਰ ਹੈ, ਸਰਬੰਕਰ ਹੈ, ਸਰਬਾਸੀ ਹੈ, ਸਰਬਨਾਸੀ ਹੈ, ਕਰੁਣਾਕਾਰ ਹੈ, ਵਿਸ਼ਵੰਬਰ ਹੈ, ਸਰਬਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਕਲਕੰਡਸ ਹੈ,

ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਧਾਨ ਕੇ ਦੇਹ ਫਰੇਵ ਕਰ ਜੋਗ ਜਤੀ ਕੇ ਸੁਸਰਾਧਨ ਸੁਧ ਸੁਧਾਰਕ ਸੰਤ ਸਮੂਹਾ ਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਨਦ ਕੋ ਨ ਦੇਖੀਏ ਪ੍ਰਾਮ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਤੇ ਏਕ ਰਤੀ ਮਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਕੋਟ ਤਰੰਗ ਕੁਰੰਗ ਸਿੱਖੂ ਦੱਤਾ ਭਾਉਣ ਕੇ ਗਾਉਣ ਕੋ ਜਾਤਨ ਵਾਰੇ ਪਾਰੀ ਭਜਾਨ ਕੇ ਭੂ ਬਲੀ ਬੇਨਾਵਨ ਸੀਸਨ ਜਾਤ ਵਿਚਾਰੇ ਏ ਤੇ ਪੈਤਾ ਕਾਂਬੈ ਭੂਮਤਾ ਅੰਤ ਗੁਨਾਂਗੇ ਹੀ ਪਾਏ ਵਧਾਰੇ ਜੀਤ ਫਰੈ ਸਵਦੇ ਦਸਾਨ ਕੋ ਬਾਜਤ ਢੋਲ ਮ੍ਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦਈ ਹੈ ਰਾਜ ਹਜ਼ਾਰੇ ਭੂਤ ਭਵਿੱਖ

ਸੋ ਸੰਜਮਨੀ ਮਾਨਿਕ ਵਸੀਖਾ ਬੀਤ ਪੁਰਾਣ ਗਦੀਪ ਕਰਾਨ ਜਮੀਨ ਜਮਾਨ ਸਮਾਨ ਕਬੀਖਾ ਪੌਣਾ ਹਾਰ ਜਤੀਜਾ ਤਾਸ ਵਸਮ ਚਾਰ ਹਜ਼ਾਰ ਕਦੀਖਾ ਸ਼ਿਵ ਭਗਵਾਨ ਭਜੇ ਮਨ ਭੂ ਬਦੇ ਕਰ ਦੀ ਮਨ ਏਕ ਨ ਲੇਖਾ ਸੁਧ ਸੇ ਬਹਾਦਰੰਦ ਵਾਸੋ ਸਾ ਸੁਨੰਦਰ ਜਾਨ ਦਲੈਂਗੇ ਭਾਰੀ ਘਮਾਨ ਭਰੇ ਮਨ ਮੈਂ ਕਰ ਬਰਬਤ ਪੰਖਾ ਲੀਨ ਹਲੈਂਗੇ ਤੋਰਾ ਰੀਨ ਮਰੂਰ ਮਵਾਸਨ ਮਾਤਿ ਮਦੰਗਨ ਮਾਨ ਮਲੈਂਗੇ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬਿਨ ਦਿਆ ਜਹਾਂ ਨਿਦਾਨ ਚਲੈਂਗੇ ਵੀਰ ਪਾਰ ਬਣੇ ਮਰਿਆਰ ਮਚਾਰ ਸਾਰ ਕੀ ਧਾਰ ਪਛਈਆ ਤੂਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਕਾੜੇ ਗੜਾਨ ਕੇ ਧੂੜ ਨਹਾਰ ਸੁਬਾਤਨ ਹੀ ਚਗਚਾ ਲਵਈਆ ਸਾਹਿਬਾ ਸ਼੍ਰੀ ਸਭ ਤੋਂ ਸਰਨਾਇਕ ਜਾਜਕ ਅਨੇਕ ਸੁਏਕ ਦਵਈਆ ਦਾਨਵ ਦੇਵ ਨਿਸਾਚਰ ਭੂਤ ਭਵਿੱਖ ਭਵਾਨ।

ਬਾਸ ਕੀ ਉਮਿਖਿਆਨ ਸੁਬੈਠਕਾ ਐਸੇ ਹੀ ਐਸੇ ਸੁਬੈ ਸੁਬਤਾਯੋ ਸਾਚ ਕਹੁੰਸਨ ਲਿਹੋ ਸਭਾ ਜਨਮ ਪ੍ਰੇਮ ਕੀਆ ਤਨੀ ਪ੍ਰਭਾਯੋ ਕਾਹੂ ਲੈ ਪਾਹਨ ਬੂ ਦਰਿਓ ਸਿਰ ਕਾਹੂ ਲਿੰਗਰੇ ਲਟਕਾਯੋ ਕਾਹੂੰ ਲੱਖਿਓ ਹਰਵਾਚੀ ਦਸਾ ਮੈਂ ਕਾਹੂੰ ਬਸ਼ਾਂ ਕੋ ਸੀਸਨ ਵਾਯੋ ਕਹੂੰ ਬਤਾਨ ਕਬੂਜਤ ਹੈ ਬਸ਼ਕੂ ਮਿਰਤਾਨ ਕਬੂਜਨ ਤਾਯੋ

ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਟ ਮਿਹਨਤੀ ਚੌਪਾਈ, ਅਮਰੀ ਕਰੋ ਹਾ ਦਹਿਰ ਇੱਛਾ ਪੂਰਨ ਹੋਵੇ ਚਿਰ ਗਈ ਇੱਛਾ, ਤਬ ਚਰਨ ਮਨ ਰਹਿ ਹਮਾਰਾ, ਇਪਨਾ ਜਾਨ ਕਰੋ ਪ੍ਰਤਪਾਰਾ। ਅਮਰੇ ਦੁਟ ਸਵਾ ਤੁਮ ਕਾਬੂ, ਆਪ ਹਾ ਦਹਿ ਮਹਿ ਬਚਾਵੋ, ਸੁਖੀ ਵਸੈ ਮੂਰੂ ਪਰਿਵਾਰਾ। ਸੇਵਕ ਸਿੱਖ ਸਭਾ ਕਰਤਾਰਾ, ਮੂਰ ਇੱਛਾ ਨੀ ਕਰਦਾ ਕਰੀਆ, ਸਭ ਰਣ ਕਉਆ ਸੰਗਰੀਆ। ਪੂਰਨ ਹੋਏ ਹਮਾਰੀ ਆਸਾ, ਧੂਰ ਭਜਨ ਕੀ ਰਹਿ ਬੇ ਆਸਾ, ਤਮੈਂ ਛਾੜ ਕੋਈ ਅਵਰ ਨ ਤਿਆਉਂ।

ਸਾ ਜਗਤ ਬਣਾਇਓ ਦੇਵ ਦਹਿ ਜਛਨੀ ਬਜਾਇਓ ਵਾਦੇ ਅੰਧਿਕਾਇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨੀ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਆ ਸਤਰਨ ਕੋ ਪਾਲ ਮੋਹ ਵਰਗੀਆ ਘੜ ਘੜ ਕੇ ਅੰਦਰ ਕੀ ਜਾਂਦ ਭਰੇ ਭਰੇ ਕੀ ਪੀਰ ਪਛਾਣ ਚੀਟੀ ਤੇ ਕੁੰਜਰਿਆ ਸੂਲਾ ਸਭਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਰਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗਏ ਸੁਖੀ ਏਕੇ ਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਦਰ ਤਬ ਦੇ ਅਪਾਰਾ ਜਵਿਆ ਕਰਖ ਕਰਤ ਹੋ ਕਬੂ ਤੁਮੈ ਮੰਤ ਦੇ ਤਰ ਸਭ ਹੂੰ ਜੇਤੇ ਬਦਮ ਸਹਿਤ ਸਵਤਾਰ।

ਕਿਰਪਾ ਸੰਗਰ ਕੈਠਾ ਸਿਗਰੀ ਸਿੱਟ ਦਿਖਾਏ ਚੰਬਵਾ ਜੁਗਾ ਸਰੂ ਸੁਅੰਬਵਾ ਅਵਰਸ਼ਾ ਮੇਰੀ ਤੁਮ ਕਰੋ ਸੇਖਿਓ ਵਾਰ ਆ ਸਿੱਖ ਸੰਗਰੋ ਦੁਸ਼ਟ ਜਿਤੇ ਉਠ ਉਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇਆ ਤੂੰ ਤਬ ਸ਼ਰਣੀ ਬਾਰੇ ਤੈਨ ਕੇ ਦੁਸ਼ਟਾ ਦੁਖਤਾ ਵੀ ਮਰੇ ਪੁਰਖ ਜਮਨ ਪਾਪਰੇ ਤਿਆਰੇ ਤੁਮਕੇ ਤੁਮ ਸੰਗਲ ਸਵਟਾਰੇ ਜੋ ਕਲ ਕੋ ਇੱਕ ਭਾਰ ਤਿਆ ਹੈ ਤਾਂ ਕੇ ਕਾਰ ਨਿਕਲਦਾ ਹੈ ਰਿਸ਼ਾ ਹੋਈ ਤਾਂ ਸਭ ਕਾਲਾ

ਜਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਕਰਬੇ ਸਗਲ ਦੇਖੋ ਹਰਤਾ ਦੁਸ਼ਟ ਦੁਖੀਅਨ ਕੋਸ਼ਾ ਕਰਤਾ ਸ਼੍ਰੀ ਆਤਮਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਦ ਫਲ ਪਾਵੈ ਸੋਈ ਦੁਖ ਨੰਦ ਸਾਹਿਬ ਆਪਦ ਕੋਈ ਅੜੇਲਾ ਸੁਨੈ ਗੁੰਗ ਜੋ ਜਾਏ ਸੁਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆ ਵਾਧਾਈਆ ਰਾਗ ਰਤਨ ਬਰਬਾਰ ਭਰੀਆ ਸ਼ਬਦ ਗਾਵਣ ਆਈਆ ਸ਼ਬਦੂ ਤਾਂ ਗਾਵੋ ਹਰੀ ਕੇਰਾ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ

ਸੱਚੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਾਹੀ ਕਰਦੇ ਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ

ਜਾਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚਾ ਸ਼ਬਦ ਤਿਰਕਾਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿੰਕਰਧਾਰੀਆ ਪੰਜ ਦੂਪ ਵਤਵਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨਕਾ ਉਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸਗੋ ਵਾ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਲਵੈ ਬਾਜੋਂ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਈ ਨਾਈ ਕਿਰਪਾ ਕਰਬਨ ਮਾਰੀਆ ਏਸ ਨੋ ਰਥਾਉ ਨਾਈ ਸ਼ਬਦ ਲਾ ਸੁਵਾਰੀਆ

ਸੋਈ ਜਨ ਪਾਵੈ ਪਾਵਾ ਤਾਂ ਸੋ ਜਨ ਦੇ ਜਿਸਨੂੰ ਹੁਰ ਕਿਆ ਕਰੇ ਵਿਚਾਰਿਆ ਭਰਮ ਭੁੱਲੇ ਫਿਰੇ ਦਹਿ ਦਸਕ ਨਾਮ ਲਾ ਸਵਾਰਿਆ ਗੁਰਪ੍ਰਸਾਦੀ ਮਨ ਪਾਇਆ ਧਰਮਲ ਜਿੰਦਾ ਪਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ

ਚਤੁਰਾਈ ਨਾ ਪਾਇਆ ਕਹਿਣਾ ਤੂੰ ਸੁਣਮਨ ਮੇਰੇ ਆਏ ਮਾਇਆ ਮੋਹਣੀ ਜਨੇਸ ਪਰਮ ਬੁਲਾਇਆ ਮਾਇਆ ਤੋਂ ਮੋਹਣੀ ਤਨਾ ਕੀਤੀ ਜਿਨ

ਸਾ ਕੁਟੰਬ ਸਹਿ ਸੰਭਵਿਤ ਸੰ ਸਵਾਈਆ ਕਹਿੰਦੇ ਪਵਿੱਤਾ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਲੰ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਏ ਆ ਕਰਮੀ ਸਹਿ ਨਾ ਉਪਜੈ ਮਨ ਸਹਿਜੀ ਸਸਾ ਨਾ ਜਾਏ ਨਾ ਜਾਏ ਸਸਾ ਕਿਤਾ ਸੰਜਮ ਰਹਿ ਕਰਮ ਕਮਾਏ ਸਾਸੇ ਜੀਓ ਮਲੀਨ ਹੈ

ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਆ ਨਿਰਮਲ ਸਰਗੁਰ ਤੇ ਕਰਨੀ ਤਾਂ ਮਾਣੀ ਕੂੜ ਕੀਸ ਪੰਚਾ ਨਾਹੀ ਮਨਸਾ ਸਾਸ ਮਾਣੀ ਜਨਮ ਰਾਜਨ ਖੱਟਿਆ ਭਲੇ ਸੇ ਵਣਜਾਰੇ ਕਹਿ ਨਾਨਕ ਜੈ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖਾ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਰਮਾ ਸੇਖਾ ਕੋਈ ਜਿਉਂ ਰਹਿ ਗੁਰੂ ਨਾਲੇ ਗੁਰ ਕੈ ਚਰਨ ਹਿਰਦੈ ਤੇ ਆਏ ਅੰਦਰ ਆਤਮ ਸਮਾਲੇ ਆਪ ਛੱਡ ਸਦਾ ਰਹਿ

ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਨਾ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੰਚੇ ਸੁਣਦੇ ਕੱਚੇ ਕੱਚੀ ਆਪ ਖਾਣੀ, ਹਾਰ ਹਾਰ ਨਿਰਕਰ ਹੈ ਰਸਨਾ ਕਹਿਆ ਕਿਛੂ ਨਾ ਜਾਣੀ, ਚਿੱਤ ਜਿਨ ਕਾ ਹਰਲਾ ਮਾਇਆ ਬੁਗਣ ਪੈਰ ਬਾਣੀ, ਕਹਿ ਰਾਨੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੁਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤੇ ਆਪ ਪਾਏ ਕਹਿ ਕਰਦਾ ਆਪੇ ਹੁਮਰਤਾਏ, ਹੁਮਰਤਾਏ ਆ ਵੇਖਾ ਗੁਰਮੰਗ ਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ।

ਤੱਤਾ ਸਾਲਣ ਜਾਣੀ, ਤੱਤਾ ਸਾਲਣ ਜਾਣੀ ਗੁਰੂ ਬਾਜੋਂ ਤੱਤਾ ਸਾਲਣ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਮਿਆਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਦਾ ਹਰਮਨ ਮਸਿਆ ਬੁਲਾ ਅੰਮ੍ਰਿਤ ਬਾਣੀ ਕਹਿ ਰਾਮ ਸੁਤਰ ਪਾਏ, ਜਿਸਨੂੰ ਆਨੰਦ ਨਹਾਲ ਬਲਾਗਾ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੁਖ ਮਨੋ ਵਸਾਰੀਐ ਮਨੋ ਕਿਉਂ ਵਸਾਰੀਏ, ਵੜਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਪੁਹਿਨ ਸਕੀ, ਜਿਸ ਨੂੰ ਆਪਣੀ ਲਵਿਲਾਵੇ ਆਪਣੀ ਲਵਿਆ ਪੇ ਲਾਏ। ਗੁਰਮ

ਭਾਗੀ ਤਿਨ ਵਿੱਚੇ ਮਾਇਆ ਪਾਇਆ ਹਰਿ ਆਪ ਅਮੁੱਲਕ ਹੈ ਮੁਲਣਾ ਪਾਇਆ ਜਾਏ ਬੋਲਣਾ ਪਾਇਆ ਜਾਏ ਕਿਸੈ ਬਿਤੂੰ ਰਹੇ ਲੋ ਬਿਰਲਾਏ ਐਸਾ ਸਤਿਗੁਰੂ ਜੀ ਮਿਲਾ ਤੈਨੂੰ ਸਿਰ ਸੰਭੀਆ ਵਿੱਚੋਂ ਆਪ ਜਾਏ ਜਿਸ ਦਾ ਜੀ ਆਓ ਤਿਸ ਮਿੰਦਰੈ ਹਾਰ ਵਸੀਮ ਆਏ।

ਹਰ ਸਪਾਏ ਪੱਲਾ ਪੀਆ ਹਰ ਰਸ ਬਹੁਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਸਕਰਮੀ ਪਾਈਆ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅੰਦਰਾ ਸਾਹਿਬ ਵਿਸਰੇ ਜਾਂ ਹਰ ਵਸੀ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਨਿਮੇ ਆਇਆ ਆ ਜੋਤ ਰੱਖੀ ਤਰ ਵਿੱਚ ਤਾਂ ਤੂੰ ਨਿਮੇ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਕਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਨਿਮੇ ਆਇਆ ਮਨ ਚਾਉ ਪਿਆ ਪ੍ਰਭਿਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਾ ਨੇ ਸਖੀਐ ਸੋਗ ਦੂਖ ਨਾ ਵਿਆ ਪਏ ਗੁਰਚਰਨ ਲਾਗੇ ਦਿਨ ਸਭਾਗੇ ਆਪਣਾ ਪ੍ਰਜਾ ਪਏ ਅਨਹਤ ਬਾਣੀ ਗੁਰ

ਕਿਹਾ ਤੁਰ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਨਿਮੈ ਆਇਆ ਜਿਨ ਹਰ ਤੇਰਾ ਰਚਨ ਚਿਆ ਸੋ ਹਰ ਮਨ ਨਾਮ ਵਸਾਇਆ ਗੁਰਪ੍ਰਸਾਦੀ ਹਰਮਨ ਮਸਿਆ ਪੂਰਬ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ

ਜਾਦਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ

ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾ ਏ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ ਕਿਰਪਾ ਕਰਨੀ ਬਾਣੀ ਪੜ੍ਹਦੇ ਹਾਂ ਸੇਵਾ ਨਿਭਾਉਂਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਗੁਰ ਸਤਿਗੁਰ ਕਾ ਜੋ ਸਿੱਖ ਅਕਾਇ ਸੋ ਭਲਕੀ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੀ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ।

ਸੰਗਤਾਂ ਵਡਭਾਗੀ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਨਿਤਨੇਮ ਬਾਣੀਆਂ ਦੇ ਪਾਠ ਸਰਵਣ ਕਰਕੇ ਆਪਣੇ ਜੀਵਨ ਦੇ ਅਮੋਲਕ ਪਲ ਸਫਲੇ ਕਰ ਰਹੇ ਸੀ। ਗੁਰੂ ਸਾਹਿਬ ਦੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਿਸ਼ ਕਰਨ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਦੇ ਜਥੇ ਤੋਂ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕੰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧਿਆਖੇ ਲੱਖ ਕਰੋੜ ਸੱਚੇ ਸਭ ਤਾਣ

ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਇਲ, ਇੱਕ ਨਾ ਹੁਕਮੇ ਕਰੇ ਵਡਾਸ, ਇੱਕ ਨਾ ਭਾਣੇ

ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਲ ਲੱਗੇ ਪੁਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵਤ ਸਮਾ

0: ਜਾਣਿਆ ਪਾਤੂ ਪਜੈ ਸਲਾਹੀ ਸੱਚ ਸੂਤ ਅੰਦਰ ਕੇਂਦਰ ਪਾਈਏ ਤਗਨਾ ਤੋੜ ਸਬੂਤ ਮਹੱਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਲੀ ਭਰਕੇ ਥੁੱਕ ਪਵੇ ਨੇ ਦਾਲੀ ਤਗਨਾ ਪੈਰੀ ਤਗਨਾ ਹੱਥੀ ਤਗਨਾ

ਵਾਹਿਗੁਰੂ ਸਾਹਿਬ ਜੀ ਡੰਡੌਤ ਵੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਜੇਤਾ ਸੰਬੰਧ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ ਦਇਆ ਕਰੋ ਕਿਛ

पितर भगे कति परणवत नानक हुकम पुछाने सुख होवे

ਵਾਹਿਗੁਰੂ ਸਾਹਿਬ ਜੀ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਪਗ ਲਗ ਰਾਮ ਰਹਿ ਸ਼ਰਨਾਹੀ ਕਹੇ ਕਬੀਰ ਸੋ ਭਰਮੈ ਨਾਹੀ ਪਗ ਲਗ ਰਾਮ ਰਹਿ ਸ਼ਰਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ ਹਨ। ਅੰਮ੍ਰਿਤ ਬਾਣੀ ਦੇ ਕੀਰਤਨ ਉਪਰੰਤ ਅੱਜ ਦਾ ਜੋ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁੱਖ ਵਾਕ ਹੈ, ਹੁਕਮਨਾਮਾ ਹੈ, ਭਗਤ ਕਬੀਰ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਰਾਗ ਧਨਾਸਰੀ ਅੰਦਰ ਇਹ ਬੋਲ ਨੇ। ਸਨਕ ਸਨੰਦ ਮਹੇਸ਼ ਸਮਾਨਾ। ਸਨਕ ਔਰ ਸਨੰਦ ਔਰ ਮਹੇਸ਼, ਤਿੰਨ ਉਹ ਵੱਡੇ ਨਾਮ ਨੇ ਜਿਨ੍ਹਾਂ ਦਾ ਜ਼ਿਕਰ ਭਗਤ ਕਬੀਰ ਸਾਹਿਬ ਜੀ ਨੇ ਕਰਨਾ ਕੀਤਾ। ਸਨਕ ਅਤੇ ਸਨੰਦ ਬ੍ਰਹਮਾ ਦੇ ਪੁੱਤਰ ਮੰਨੇ ਗਏ ਨੇ। ਮਹੇਸ਼ ਸ਼ਿਵਜੀ ਨੂੰ ਆਖਿਆ ਗਿਆ ਹੈ। ਸਮਾਨਾ ਦਾ ਭਾਵ ਹੈ ਇਹ ਅਤੇ ਇਹਨਾਂ ਵਰਗੇ ਹੋਰ ਕਈ। ਸਮਾਨਾ ਦਾ ਭਾਵ ਹੈ ਸਮਾਨਤਾ, ਬਰਾਬਰ। ਕਬੀਰ ਸਾਹਿਬ ਕਹਿੰਦੇ ਰੱਬ ਜੀ ਤੇਰਾ ਮਰਮ ਕੋਈ ਨਹੀਂ ਜਾਣ ਸਕਿਆ, ਤੇਰਾ ਭੇਦ ਕੋਈ ਨਹੀਂ ਪਾ ਸਕਿਆ। ਮਰਮ ਕਹਿੰਦੇ ਨੇ ਭੇਦ ਨੂੰ, ਗੁੱਝੇ ਭੇਦ ਨੂੰ। ਪਰਮਾਤਮਾ ਦਾ ਭੇਦ ਨਾ ਤੇ ਸਨਕ ਸਨੰਦ ਪਾ ਸਕੇ ਨੇ, ਨਾ ਮਹੇਸ਼ ਦਾ ਭਾਵ ਸ਼ਿਵਜੀ ਪਾ ਸਕੇ ਹੈ। ਭਾਵੇਂ ਹਿੰਦੁਸਤਾਨ ਦੀ ਸਰਜ਼ਮੀਨ 'ਤੇ ਇਹਨਾਂ ਨੂੰ ਬੜੇ ਵੱਡੇ ਰੁਤਬੇ ਦਿੱਤੇ ਗਏ, ਨਾਮ ਦਿੱਤੇ ਗਏ, ਭਗਵਾਨ ਆਖਿਆ ਗਿਆ, ਦੇਵਤਿਆਂ ਦੇ ਦੇਵਤੇ ਆਖਿਆ ਗਿਆ, ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਆਪਣੀ ਗਾਥਾ ਹੈ, ਆਪਣੀ ਵਿਚਾਰਧਾਰਾ ਹੈ। ਬੜੇ ਦੇਵਤਿਆਂ ਦਾ ਜ਼ਿਕਰ ਆਉਂਦਾ ਹੈ, ਲੇਕਿਨ ਇੱਕ ਓਅੰਕਾਰ ਲਿਖ ਕੇ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਮੂਲ ਤੋਂ ਰੱਦ ਕਰ ਦਿੱਤਾ ਹੈ, ਮੁੱਢ ਤੋਂ ਹੀ ਰੱਦ ਕੀਤਾ। ਇੱਕ ਓਅੰਕਾਰ ਦਾ ਹਕੀਕੀ ਅਰਥ ਇਹੋ ਹੀ ਹੈ ਕਿ ਹੋਰ ਕੁਝ ਵੀ ਨਹੀਂ, ਇੱਕ ਹੀ ਹੈ, ਜਿਸ ਦੀ ਕਲਾ ਹਰ ਪਾਸੇ ਹੈ, ਜਿਸ ਦੀ ਤਾਕਤ ਹਰ ਪਾਸੇ ਹੈ, ਜਿਸ ਦੀ ਸ਼ਕਤੀ ਹਰ ਪਾਸੇ ਹੈ। ਔਰ ਬਾਣੀ ਕਰਤਾ ਉਹੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ, ਜਿਨ੍ਹਾਂ ਨੇ ਕੇਵਲ ਇੱਕ ਨੂੰ ਹੀ ਆਖਿਆ ਹੈ, ਤੇਰੇ ਵਰਗਾ ਹੋਰ ਕੋਈ ਨਹੀਂ। ਕਬੀਰ ਸਾਹਿਬ ਜੀ ਨੇ ਉਸ ਪੁਰੀ ਵਿੱਚ ਰਹਿ ਕੇ ਇਹ ਗੱਲ ਆਖੀ ਹੈ, ਜਿੱਥੇ ਇਹਨਾਂ ਦੇਵਤਿਆਂ ਦਾ ਬੜਾ ਹੀ ਬੋਲਬਾਲਾ ਸੀ, ਬੜਾ ਹੀ ਨਾਮ ਸੀ। ਕਾਂਸ਼ੀ ਬਨਾਰਸ ਵਰਗੀ ਜਿਹੜੀ ਪੁਰੀ ਹੈ, ਉੱਥੇ ਬਹਿ ਕੇ ਕਬੀਰ ਸਾਹਿਬ ਜੀ ਵਰਗਾ ਕੋਈ ਭਗਤ 'ਤੇ ਗੱਲ ਆਖ ਰਿਹਾ ਹੈ ਤੇ ਬੜੀ ਵੱਡੀ ਗੱਲ ਹੈ, ਜਿੱਥੇ ਬੋਲਬਾਲਾ ਹੀ ਹੋਰ ਲੋਕਾਂ ਦਾ ਸੀ। ਇੱਕ ਸਨਕ ਹੈ, ਇੱਕ ਸਨੰਦ ਹੈ, ਇੱਕ ਮਹੇਸ਼ ਹੈ, ਔਰ ਇਹਨਾਂ ਵਰਗੇ ਹੋਰ ਬਹੁਤ ਕਈ ਅਣਗਿਣਤ ਹੋਣਗੇ। ਫਿਰ ਸ਼ੇਖ ਨਾਗ ਹੈ, ਤੇਰੋ ਮਰਮ ਨਾ ਜਾਣਾ, ਤੇਰਾ ਭੇਦ ਇਹਨਾਂ ਨੇ ਵੀ ਨਹੀਂ ਜਾਣਿਆ, ਇਹ ਵੀ ਤੇਰਾ ਭੇਦ ਪਾ ਨਹੀਂ ਸਕੇ, ਭਗਤ ਕਬੀਰ ਕਹਿੰਦੇ। ਸ਼ੇਖ ਨਾਗ ਦੇ ਬਾਰੇ ਵਿੱਚ ਇੱਕ ਦੰਦ ਕਥਾ ਹੈ, ਇੱਕ ਮਨੌਤ ਹੈ ਕਿ ਇਸ ਸ਼ੇਖ ਨਾਗ ਦੀਆਂ ਹਜ਼ਾਰਾਂ ਹੀ ਜੀਭਾਂ ਸਨ, ਹਜ਼ਾਰਾਂ ਹੀ ਜੀਭਾਂ,
ਔਰ ਹਰੇਕ ਜੀਵਾ ਦੇ ਨਾਲ ਇਹ ਪਰਮਾਤਮਾ ਦਾ ਵੱਖਰਾ ਵੱਖਰਾ ਨਾਮ ਲੈਂਦਾ ਸੀ। ਨਵੇਂ ਤੋਂ ਨਵਾਂ ਨਾਮ ਉਚਾਰਨ ਕਰਦਾ ਸੀ। ਜਿਹੜਾ ਇੱਕ ਵਾਰੀ ਨਾਮ ਲੈ ਲੈਂਦਾ ਸੀ, ਸਮਝਦਾ ਸੀ ਇਹ ਨਾਮ ਹੁਣ ਪੁਰਾਣਾ ਹੋ ਗਿਆ, ਫਿਰ ਹੋਰ ਨਵਾਂ ਨਾਮ ਲੈਂਦਾ ਸੀ। ਨਵੇਂ ਤੋਂ ਨਵੇਂ ਨਾਮ ਦੀ ਘਾੜਤ ਘੜਦਾ ਸੀ ਹਜ਼ਾਰਾਂ ਜੀਵਾਂ ਦੇ ਨਾਲ। ਉਹਦੀ ਇਹ ਮਨੌਤ ਸੀ ਕਿ ਰੱਬ ਜੀ ਦਾ ਜਿਹੜਾ ਇੱਕ ਵਾਰੀ ਨਾਮ ਲੈ ਲਿਆ ਹੈ, ਹੁਣ ਉਹ ਨਹੀਂ ਲੈਣਾ, ਕਿਉਂਕਿ ਉਹ ਨਾਮ ਹੁਣ ਪੁਰਾਣਾ ਹੋ ਗਿਆ, ਹੁਣ ਨਵਾਂ ਨਾਮ ਲੈਣਾ। ਹਜ਼ਾਰਾਂ ਜੀਵਾਂ ਦੇ ਨਾਲ ਨਵੇਂ ਤੋਂ ਨਵੇਂ ਨਾਮ ਲੈਣ ਵਾਲਾ ਸ਼ੇਖ ਨਾਗ ਵੀ ਤੇਰਾ ਮਰਮ ਨਹੀਂ ਜਾਣਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ, ਭੇਦ ਉਹ ਵੀ ਨਹੀਂ ਜਾਣ ਸਕਿਆ ਜਿਹਨੇ ਤੇਰੇ ਇੰਨੇ ਨਵੇਂ ਤੋਂ ਨਵੇਂ ਨਾਮ ਘੜ ਦਿੱਤੇ। ਨਿੱਤ ਨਵੇਂ ਤੋਂ ਨਵੇਂ ਨਾਮ ਦੇ ਨਾਲ ਜੋ ਤੈਨੂੰ ਸਿਮਰਦਾ ਰਿਹਾ, ਤੇਰਾ ਭੇਦ ਤੇ ਉਹ ਵੀ ਨਹੀਂ ਪਾ ਸਕਿਆ। ਇੱਕ ਪੌੜੀ ਆਪਾਂ ਰੋਜ਼ ਪੜ੍ਹਦੇ ਹਾਂ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨਾ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ। ਇਹ ਸਾਰੇ ਬੋਲ ਜਪ ਸਾਹਿਬ ਜੀ ਦੀ ਬਾਣੀ ਦੇ ਰਾਹੀਂ ਸਾਨੂੰ ਰੋਜ਼ ਹੀ ਪ੍ਰਾਪਤ ਹੁੰਦੇ ਨੇ। ਸਿਫਤਾਂ ਕਰ ਕਰਕੇ ਵੀ ਤੇਰਾ ਅੰਤ ਨਹੀਂ ਹੈ, ਵੇਖ ਵੇਖ ਕੇ ਵੀ, ਅੰਤਰ ਧਿਆਨ ਹੋ ਕੇ ਵੀ ਤੇਰਾ ਅੰਤ ਨਹੀਂ ਹੈ। ਅੰਤ ਨਾ ਵੇਖਣ, ਮੰਤਰ ਮੁਗਧ ਹੋ ਕੇ, ਅੰਤਰ ਧਿਆਨ ਹੋ ਕੇ ਕੋਈ ਵੇਖ ਵੇਖ ਕੇ ਵੀ ਤੇਰਾ ਅੰਤ ਨਹੀਂ ਪਾ ਸਕਦਾ। ਸੁਣਨ ਨਾ ਅੰਤ, ਸੁਣ ਸੁਣ ਕੇ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਦੇ, ਨਾ ਕਹਿ ਕੇ ਤੇਰਾ ਅੰਤ ਪੈਂਦਾ, ਨਾ ਸੁਣ ਕੇ ਤੇਰਾ ਅੰਤ ਪੈਂਦਾ, ਨਾ ਵੇਖ ਵੇਖ ਕੇ ਤੇਰਾ ਅੰਤ ਪੈਂਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਪ ਕਰਨਾ। ਕਰਨਿਆਂ ਦਾ ਭਾਵ ਕੀ ਹੈ? ਤੇਰੇ ਕਰਨੇ ਦਾ, ਤੇਰੀ ਕੀਤੀ ਹੋਈ ਪੈਦਾਇਸ਼ ਦਾ ਵੀ ਅੰਤ ਨਹੀਂ ਹੈ। ਤੂੰ ਜੋ ਕਰ ਰਿਹਾ ਹੈ, ਤੂੰ ਜੋ ਬਣਾ ਰਿਹਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ, ਕਿਸੇ ਪੱਖ ਤੋਂ ਵੀ ਤੇਰਾ ਅੰਤ ਨਹੀਂ ਹੈ, ਤੇਰਾ ਮਰਮ ਕੋਈ ਨਹੀਂ ਜਾਣ ਸਕਦਾ। ਸੰਤ ਸੰਗਤ ਰਾਮ ਹਿਰਦੈ ਵਸਾਈ, ਹਾਂ ਕੇਵਲ ਸੰਗਤ ਵਿੱਚ ਬਹਿ ਕੇ ਤੇਰੇ ਨਾਮ ਦੇ ਕਿਣਕੇ ਨੂੰ ਹਿਰਦੇ ਵਿੱਚ ਵਸਾਇਆ ਜ਼ਰੂਰ ਜਾ ਸਕਦਾ ਹੈ। ਸਤ ਸੰਗਤ ਵਿੱਚ ਬਹਿ ਕੇ ਤੇਰੀ ਉਪਮਾ ਦੇ ਬੋਲਾਂ ਨੂੰ ਹਿਰਦੇ ਵਿੱਚ ਵਸਾਇਆ ਜ਼ਰੂਰ ਜਾ ਸਕਦਾ ਹੈ। ਰਹਾਉ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਫਿਰ ਕਹਿੰਦੇ, ਹਨੂੰਮਾਨ ਸਰ ਗਰੜ ਸਮਾਨਾ। ਹਨੂੰਮਾਨ ਦੀ ਵੀ ਬੜੀ ਵੱਡੀ ਪੂਜਾ ਹੈ, ਬਜਰੰਗ ਬਲੀ ਵੀ ਇਸ ਨੂੰ ਆਖਦੇ ਨੇ। ਇਹ ਹਨੂੰਮਾਨ ਵੀ ਤੇਰਾ ਭੇਦ ਨਹੀਂ ਜਾਣ ਸਕਦਾ, ਤੇਰਾ ਅੰਤ ਨਹੀਂ ਜਾਣ ਸਕਦਾ। ਸਰ ਦਾ ਭਾਵ ਹੈ ਇਹਦੇ ਵਰਗੇ ਹੋਰ ਕਈ, ਸਰ ਕਹਿੰਦੇ ਨੇ ਇਹਦੇ ਵਰਗੇ ਹੋਰ ਵੀ ਅਨੇਕਾਂ ਹਨ। ਹੋਰ ਕਿਤੇ ਤੁਧਨੋ ਗਾਵਨ, ਸੇ ਮੈਂ ਚਿੱਤ ਨਾ ਆਵਨ, ਨਾਨਕ ਕਿਆ ਵਿਚਾਰੇ। ਹੋਰ ਕਿੰਨੇ ਹੀ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਹਾਂ। ਇੱਕ ਤਾਂ ਉਹ ਨੇ ਨਾ ਜਿਨ੍ਹਾਂ ਬਾਰੇ ਸਾਨੂੰ ਪਤਾ ਹੈ ਕਿ ਉਹ ਤੈਨੂੰ ਗਾ ਰਿਹਾ ਹੈ, ਉਹ ਤੇਰਾ ਭਗਤ ਹੈ, ਉਹ ਤੇਰੀ ਸਿਫਤ ਕਰਦਾ ਹੈ। ਪਰ ਅਣਗਿਣਤ ਐਸੇ ਨੇ, ਅਨੇਕਾਂ ਹੀ ਐਸੇ ਨੇ ਜੋ ਤੈਨੂੰ ਗਾਉਂਦੇ ਨੇ, ਪਰ ਉਹਨਾਂ ਨੂੰ ਅਸੀਂ ਨਹੀਂ ਜਾਣਦੇ। ਹੋਰ ਕਿਤੇ ਤੁਧ ਨੂੰ ਗਾਵਨ,
ਅਨੇਕਾਂ ਤੈਨੂੰ ਗਾਰੇ ਸੀ ਮੈਂ ਚਿੱਤ ਨਾ ਆਵਣ ਜੋ ਸਾਡੇ ਚਿੱਤ ਚੇਤੇ ਵਿੱਚ ਵੀ ਨਹੀਂ ਜਿਨ੍ਹਾਂ ਬਾਰੇ ਅਸੀਂ ਜਾਣਦੇ ਵੀ ਨਹੀਂ ਨਾਨਕ ਕਿਹਾ ਵਿਚਾਰੇ ਹਨੂੰਮਾਨ ਸਰ ਗਰੁੜ ਸਮਾਨਾ ਗਰੁੜ ਇਹ ਵਿਸ਼ਨੂੰ ਦੀ ਅਸਵਾਰੀ ਵਾਲਾ ਇੱਕ ਪੰਛੀ ਹੈ ਇਹਨੂੰ ਕਹਿੰਦੇ ਗਰੁੜ ਨਾ ਹਨੂੰਮਾਨ ਨਾ ਉਹਦੇ ਵਰਗੇ ਹੋਰ ਨਾ ਗਰੁੜ ਨਾ ਗਰੁੜ ਵਰਗੇ ਹੋਰ ਸਮਾਨਾ ਉਹਦੇ ਵਰਗੇ ਹੋਰ ਸੁਰਪਤ ਨਰਪਤ ਨਹੀਂ ਗੁਣ ਜਾਨਾ ਸੁਰਪਤ ਸੁਰ ਦੇਵਤੇ ਨੂੰ ਕਹਿੰਦੇ ਨੇ ਪਤ ਦੇਵਤਿਆਂ ਦਾ ਪਤੀ ਇੰਦਰ ਨਰਪਤ ਨਰਾਂ ਦੇ ਪਤੀ ਰਾਜੇ ਨਾ ਸੁਰਪਤ ਨਾ ਨਰਪਤ ਨਹੀਂ ਗੁਣ ਜਾਨਾ ਤੇਰਾ ਗੁਣ ਉਹ ਵੀ ਨਹੀਂ ਜਾਣ ਸਕੇ ਤੇਰਾ ਭੇਦ ਉਹ ਵੀ ਨਹੀਂ ਪਾ ਸਕੇ ਹਾਂ ਇੱਕ ਗੱਲ ਆਖੀ ਜਾ ਸਕਦੀ ਹੈ ਜਿਵੇਂ ਤੈਨੂੰ ਕੋਈ ਵੱਡਾ ਵੱਡਾ ਆਖਦਾ ਹੈ ਤੂੰ ਹੋਰ ਹੋਰ ਵੱਡਾ ਹੋ ਜਾਂਦਾ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਰਾਜਸਥਾਨ ਦੇ ਰੇਤ ਦੇ ਟਿੱਬਿਆਂ ਉੱਤੇ ਸੂਰਜ ਦੀ ਤਿੱਖੀ ਕਿਰਨ ਪੈਂਦੀ ਹੈ ਉਹ ਰੇਤ ਦੇ ਜਿਹੜੇ ਕਿਣਕੇ ਨੇ ਉਹ ਸ਼ੀਸ਼ੇ ਦੀ ਤਰ੍ਹਾਂ ਚਮਕਦੇ ਨੇ ਅਤੇ ਲੱਗਦਾ ਜਿਵੇਂ ਵੱਡੀ ਮਿਕਦਾਰ ਵਿੱਚ ਪਾਣੀ ਦੀ ਕੋਈ ਵੱਡੀ ਝੀਲ ਹੈ ਅਸਲ ਵਿੱਚ ਉਹ ਪਾਣੀ ਨਹੀਂ ਹੁੰਦਾ ਉਹ ਤੇ ਰੇਤ ਦੇ ਚਮਕਦੇ ਹੋਏ ਕਿਣਕੇ ਹੁੰਦੇ ਨੇ ਤੇ ਮਿਰਗ ਨੂੰ ਭੁਲੇਖਾ ਪੈਂਦਾ ਅੱਗੇ ਹੀ ਅੱਗੇ ਅੱਗੇ ਹੀ ਅੱਗੇ ਅੱਗੇ ਹੀ ਅੱਗੇ ਦੌੜਦਾ ਜਾਂਦਾ ਪਰ ਉਹ ਪਾਣੀ ਹੁੰਦਾ ਨਹੀਂ ਤੈਨੂੰ ਵੱਡਾ ਵੱਡਾ ਕਹਿਣ ਵਾਲੇ ਸੋਚਦੇ ਸਨ ਕਿ ਕਦੇ ਨਾ ਕਦੇ ਅਸੀਂ ਤੇਰਾ ਭੇਦ ਪਾ ਲਵਾਂਗੇ ਕਦੇ ਨਾ ਕਦੇ ਤੇਰਾ ਅੰਤ ਲੱਭ ਲਵਾਂਗੇ ਕਦੇ ਨਾ ਕਦੇ ਤੇ ਤੈਨੂੰ ਪੂਰਨ ਤੌਰ 'ਤੇ ਜਾਣਿਆ ਜਾ ਸਕਦਾ ਲੇਕਿਨ ਉਹਨਾਂ ਨੇ ਜਿਵੇਂ ਜਿਵੇਂ ਜਾਣਿਆ ਜਿਵੇਂ ਜਿਵੇਂ ਗਾਇਆ ਜਿਵੇਂ ਜਿਵੇਂ ਤੇਰੀ ਉਸਤਤ ਕੀਤੀ ਤੂੰ ਉਵੇਂ ਉਵੇਂ ਹੋਰ ਤੋਂ ਹੋਰ ਅਗਾਂਹ ਤੋਂ ਅਗਾਂਹ ਬਹੁਤਾ ਕਹੀਏ ਬਹੁਤਾ ਹੋਏ ਦਾ ਇਹੀ ਭਾਵ ਹੈ ਤੈਨੂੰ ਬਹੁਤਾ ਬਹੁਤਾ ਕਹਿਣ ਕਹਿਣ

ਅੰਮ੍ਰਿਤ ਪੁਰਾਣਾ ਚੌਂ ਵੇਦਾਂ ਦੀ ਗੱਲ ਆਉਂਦੀ ਹੈ ਅਤੇ ਹਿੰਦੁਸਤਾਨ ਦੇ ਵਿੱਚ ਚਾਰ ਯੁੱਗਾਂ ਦੇ ਚਾਰ ਵੇਦ ਮੰਨੇ ਗਏ ਨੇ। ਵੇਦ ਚਾਰ ਵੇਦ ਚਾਰਾਂ ਯੁੱਗਾਂ ਦੇ ਵੱਖਰੇ ਵੱਖਰੇ ਮੰਨੇ ਗਏ। ਇਹ ਜਿਹੜੇ ਚਾਰ ਵੇਦ ਹਨ ਇਹਨਾਂ ਦਾ ਉਚਾਰਨ ਕੀਤਾ ਹੈ ਬਰਮਾ ਨੇ। ਭਗਤ ਕਬੀਰ ਕਹਿੰਦੇ ਨਾ ਤੇ ਬਰਮਾ ਅਤੇ ਨਾ ਹੀ ਇਹ ਚਾਰੇ ਵੇਦ। ਆਰ ਸਿਮਰਤ ਪੁਰਾਣਾ, 18 ਸਿਮਰਤੀਆਂ ਨੇ ਅਤੇ 18 ਹੀ ਪੁਰਾਣ ਹਨ। ਇਹ ਧਾਰਮਿਕ ਗ੍ਰੰਥਾਂ ਦਾ ਨਾਮ ਹੈ। ਚਾਰ ਵੇਦ ਹਨ, ਸਿਮਰਤੀਆਂ ਹਨ, ਪੁਰਾਣ ਹਨ। ਇਹਨਾਂ ਪੁਰਾਣਾਂ ਵਿੱਚ ਧਾਰਮਿਕ ਗ੍ਰੰਥਾਂ ਵਿੱਚ ਵੀ ਲਿਖ ਲਿਖ ਕੇ ਪਰ ਤੇਰਾ ਭੇਦ ਅੰਤ ਉਹਨਾਂ ਵੀ ਨਹੀਂ ਲਿਖਿਆ, ਉਹਨਾਂ ਵੀ ਨਹੀਂ ਪਾਇਆ। ਹਾਂ, ਇਹਨਾਂ ਅੱਖਰਾਂ ਦੇ ਰਾਹੀਂ, ਲਿਖਤਾਂ ਦੇ ਰਾਹੀਂ ਤੇਰੀ ਸਿਫਤ ਜ਼ਰੂਰ ਹੋ ਸਕਦੀ ਹੈ, ਤੇਰੇ ਗੁਣ ਜ਼ਰੂਰ ਗਾਏ ਜਾ ਸਕਦੇ। ਜਿਵੇਂ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਅੱਖਰੀ ਨਾਮ ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਯੋਗ ਵਖਾਣ। ਇਹ ਅੱਖਰਾਂ ਦੇ ਰਾਹੀਂ ਗਿਆਨ ਮਿਲ ਸਕਦਾ, ਅੱਖਰਾਂ ਦੇ ਰਾਹੀਂ ਤੇਰੀ ਵਡਿਆਈ ਲਿਖੀ ਜਾ ਸਕਦੀ ਹੈ, ਇਹਨਾਂ ਅੱਖਰਾਂ ਦੇ ਰਾਹੀਂ ਤੇਰੀ ਸਿਫਤ ਕੀਤੀ ਜਾ ਸਕਦੀ ਹੈ। ਡੂੰਘੇ ਭੇਦ ਦੀਆਂ ਗੱਲਾਂ ਦੇ ਵਿਚਾਰ ਇਹਨਾਂ ਅੱਖਰਾਂ ਦੇ ਰਾਹੀਂ ਕਹੀ ਕਹਾਈ ਜਾ ਸਕਦੀ ਹੈ, ਲੇਕਿਨ ਅੰਤ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਇੱਕ ਪਰਮਾਤਮਾ ਹੈ ਜਿਹਦੇ ਇਹ ਅੱਖਰ ਨੇ, ਪਰ ਉਹਦੇ ਅੱਖਰ ਉਹਦੇ ਉੱਤੇ ਲਾਗੂ ਨਹੀਂ ਹੁੰਦੇ, ਕਿਉਂਕਿ ਅੱਖਰਾਂ ਦੇ ਨਾਲ ਲੇਖਾ ਜੋਖਾ ਵੀ ਲਿਖਿਆ ਜਾਂਦਾ, ਹਿਸਾਬ ਕਿਤਾਬ ਵੀ, ਵਹੀ ਖਾਤਾ ਵੀ ਅੱਖਰਾਂ ਦੇ ਕਰਕੇ ਹੀ ਹੈ। ਅੱਖਰ ਤੇ ਫਿਰ ਵੀ ਕੋਈ ਨਾ ਕੋਈ ਸੀਮਾ ਵਿੱਚ ਬੱਧੇ ਹੋਏ ਨੇ। ਆਖਰ ਇਹ ਜਿਹੜੇ ਅੱਖਰ ਹਨ ਇਹਨਾਂ ਦੀ ਵੀ ਕੋਈ ਸੀਮਾ ਹੈ, ਇਹਨਾਂ ਅੱਖਰਾਂ ਦਾ ਵੀ ਕੋਈ ਨਾ ਕੋਈ ਹੱਦ ਬੰਨਾ ਹੈ। ਅੱਖਰ ਵੀ ਤਾਂ ਸੀਮਤ ਨੇ ਨਾ, ਅੱਖਰਾਂ ਨੂੰ ਲਿਖਣ ਵਾਲੀ ਕਲਮ ਵੀ ਸੀਮਤ ਹੈ। ਜਿਸ ਸਿਆਹੀ ਦੇ ਨਾਲ ਅੱਖਰ ਲਿਖੇ ਗਏ ਨੇ ਉਹ ਸਿਆਹੀ ਦੀ ਵੀ ਕੋਈ ਸੀਮਾ ਹੈ, ਅਤੇ ਜਿਸ ਕਾਗਜ਼ ਦੇ ਉੱਤੇ ਇਹ ਅੱਖਰ ਉਕਰੇ ਗਏ, ਜਿਸ ਕਾਗਜ਼ ਦੇ ਉੱਤੇ ਇਹ ਅੱਖਰ ਲਿਖੇ ਗਏ ਉਹ ਕਾਗਜ਼ ਦੀ ਵੀ ਕੋਈ ਨਾ ਕੋਈ ਸੀਮਾ ਹੈ। ਪਰ ਤੂੰ ਤੇ ਅਸੀਮ ਹੈ, ਜਿਹਨੇ ਲਿਖੇ ਤਿਸ ਸਿਰ ਨਾ, ਉਹਦੇ ਸਿਰ ਉੱਤੇ ਲਾਗੂ ਨਹੀਂ ਹੁੰਦੇ, ਭਾਵ ਕਿ ਪਰਮਾਤਮਾ ਤੇ ਇਹ ਅੱਖਰਾਂ ਦਾ ਲਾਗੂ ਹੋਣਾ ਨਾਮੁਮਕਨ ਹੈ। ਕਮਲਾ ਪੱਤ ਕਵਲਾ ਨਹੀਂ ਜਾਣਨਾ, ਕਮਲਾ ਪੱਤ ਕਵਲਾ, ਕਵਲਾ ਕਹਿੰਦੇ ਲਕਸ਼ਮੀ ਨੂੰ, ਅਤੇ ਲਕਸ਼ਮੀ ਦਾ ਜਿਹੜਾ ਪਤੀ ਹੈ ਉਹ ਹੈ ਵਿਸ਼ਨੂੰ। ਨਾ ਲਕਸ਼ਮੀ ਅਤੇ ਨਾ ਵਿਸ਼ਨੂੰ ਨਹੀਂ ਜਾਣਾ, ਭਗਤ ਕਬੀਰ ਸਾਹਿਬ ਕਹਿੰਦੇ ਨੇ ਇਹ ਵੀ ਤੈਨੂੰ ਨਹੀਂ ਜਾਣਦੇ, ਤੇਰਾ ਭੇਦ ਇਹ ਵੀ ਨਹੀਂ ਪਾ ਸਕੇ। ਇਹ ਬਹੁਤ ਸਾਰੇ ਉਹ ਵੱਡੇ ਵੱਡੇ ਨਾਮ ਨੇ ਜਿਨ੍ਹਾਂ ਦੀ ਪੂਜਾ ਹੁੰਦੀ ਹੈ। ਇਹ ਬਹੁਤ ਸਾਰੇ ਐਸੇ ਵੱਡੇ ਵੱਡੇ ਨਾਮ ਹੈ ਜਿਨ੍ਹਾਂ ਨੂੰ ਪੂਜਿਆ ਜਾਂਦਾ ਹੈ, ਲੇਕਿਨ ਉਹਨਾਂ ਸਾਰਿਆਂ ਦਾ ਨਾਮ ਲੈ ਲੈ ਕੇ, ਸਾਰਿਆਂ ਦਾ ਜ਼ਿਕਰ ਕਰ ਕਰਕੇ ਭਗਤ ਕਬੀਰ ਸਾਹਿਬ ਆਖਦੇ ਨੇ ਇਹ ਵੀ ਤੇਰਾ ਅੰਤ ਨਹੀਂ ਜਾਣਦਾ, ਇਹ ਵੀ ਤੇਰਾ ਅੰਤ ਨਹੀਂ ਜਾਣਦਾ, ਇਹ ਵੀ ਤੇਰਾ ਭੇਦ ਨਹੀਂ ਪਾ ਸਕਦਾ। ਕਹੇ ਕਬੀਰ ਸੋ ਭਰਮੈ ਨਾਹੀਂ। ਅੰਤਲੇ ਬੋਲਾਂ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹ ਭਰਮਦਾ ਨਹੀਂ ਹੈ, ਭਟਕਦਾ ਨਹੀਂ ਹੈ। ਕੌਣ ਪੱਗ ਲਗ ਰਾਮ ਰਹਿ

ਛਿੜਨਾਹੀ ਪੱਗ ਦਾ ਭਾਵੈ ਪੈਰ ਲੱਗਦਾ ਭਾਵੈ ਪੈਰੀ ਲੱਗਣਾ ਰਾਮ ਦਾ ਭਾਵੈ ਰੱਬ ਰਹੇ ਛਿੜਨਾਹੀ ਦਾ ਭਾਵੈ ਜੋ ਰੱਬ ਦੇ ਪੈਰੀ ਲੱਗ ਕੇ ਚਰਨੀ ਲੱਗ ਕੇ ਉਹਦੀ ਸ਼ਰਨ ਵਿੱਚ ਰਹਿੰਦਾ ਕਹਿ ਕਬੀਰ ਸੋ ਭਰਮੈ ਨਾਹੀ ਉਹ ਨਹੀਂ ਭਰਮਦਾ ਉਹ ਨਹੀਂ ਭਟਕਦਾ ਸਤਿਗੁਰੂ ਦੀ ਬਾਣੀ ਇਹ ਵਾਰ ਵਾਰ ਸਾਨੂੰ ਆਖਦੀ ਹੈ ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲਾ ਭਰਮਦਾ ਨਹੀਂ ਹੈ ਭਟਕਦਾ ਨਹੀਂ ਹੈ ਉਂਝ ਉਹਦਾ ਅੰਤ ਕੋਈ ਵੀ ਨਹੀਂ ਪਾ ਸਕਦਾ ਬਾਣੀ ਦਾ ਇੱਕ ਬੋਲ ਹੈ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਉਂਝ ਹੇ ਹਰੀ ਤੂੰ ਕਿਰਪਾ ਕਰੇ ਤੂੰ ਨਦਰ ਕਰੇ ਤਾਂ ਹੀ ਤੇਰਾ ਨਾਮ ਗਾਇਆ ਜਾ ਸਕਦਾ ਤਾਂ ਹੀ ਤੇਰਾ ਨਾਮ ਆਖਿਆ ਜਾ ਸਕਦਾ ਤਾਂ ਹੀ ਤੇਰਾ ਨਾਮ ਧਿਆਇਆ ਜਾ ਸਕਦਾ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਐ ਜੀਓ ਜੇ ਸੁਭਾਵਕ ਹੀ ਸਤਿਗੁਰੂ ਮਿਲ ਜਾਏ ਤੇ ਕੋਈ ਜੀਵ ਸਹਿਜ ਵਿੱਚ ਆ ਕੇ ਤੇਰੇ ਗੁਣ ਗਾਉਣ ਲੱਗ ਪੈਂਦਾ ਫਿਰ ਜਿਨ੍ਹਾਂ ਨੇ ਸੁਭਾਵਕ ਮਿਲੇ ਹੋਏ ਗੁਰੂ ਦੇ ਰਾਹੀਂ ਤੈਨੂੰ ਗਾਇਆ ਹੈ ਉਹਨਾਂ ਬਾਰੇ ਪਾਤਸ਼ਾਹ ਕਹਿੰਦੇ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵੇ ਉਹ ਗੁਣ ਗਾ ਗਾ ਕੇ ਵਿਗਸਦੇ ਹਨ ਵਿਗਸ ਦਾ ਭਾਵ ਕੀ ਹੈ ਵਿਗਾਸ ਵਿਗਾਸ ਕਹਿੰਦੇ ਨੇ ਖੇੜੇ ਨੂੰ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਬਹਾਰ ਦੀ ਰੁੱਤ ਆਉਂਦੀ ਹੈ ਬਸੰਤ ਦੀ ਰੁੱਤ ਆਉਂਦੀ ਹੈ ਬਹਾਰ ਦੀ ਰੁੱਤ ਵਿੱਚ ਬਸੰਤ ਦੀ ਰੁੱਤ ਵਿੱਚ ਬਨਸਪਤੀ ਖਿੜਦੀ ਹੈ ਫੁੱਲ ਤਰ੍ਹਾਂ ਤਰ੍ਹਾਂ ਦੇ ਖਿੜਦੇ ਹਨ ਸੁਗੰਧੀ ਦਿੰਦੇ ਨੇ ਫੁੱਲਾਂ ਦੇ ਖਿੜਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੇ ਵਿਗਸਣਾ ਆਖਿਆ ਹੈ ਵਿਗਸਣਾ ਵਿਗਾਸ ਵੀ ਕਿਹਾ ਵਿਗਸਣਾ ਵੀ ਕਿਹਾ ਜੋ ਵਿਗਾਸ ਹੈ ਉਹਦੀ ਤਰਜੀਹ ਫੁੱਲਾਂ ਦੇ ਖਿੜਨ ਨਾਲ ਦਿੱਤੀ ਹੈ ਜਪਜੀ ਸਾਹਿਬ ਦੀ ਬਾਣੀ ਵਿੱਚ ਤੇ ਆਪਾਂ ਰੋਜ਼ ਹੀ ਪੜ੍ਹਦੇ ਹਾਂ ਨਾਨਕ ਭਗਤਾਂ ਸਦਾ ਵਿਗਾਸ ਸਦੀਵੀ ਖੇੜਾ ਹਰ ਵੇਲੇ ਵਿਗਾਸ ਆਪਾਂ ਦੇਖਦੇ ਹਾਂ ਬਹਾਰ ਆਉਂਦੀ ਹੈ ਰੁੱਖਾਂ ਉੱਤੇ ਫੁੱਲਾਂ ਉੱਤੇ ਉਹਨਾਂ ਉੱਤੇ ਵਿਗਾਸ ਹੁੰਦਾ ਹੈ ਖਿੜਾਵ ਹੁੰਦਾ ਹੈ ਫੁੱਲਾਂ 'ਤੇ ਫੁੱਲਾਂ ਦਾ ਜੋ ਵਿਗਾਸ ਹੈ ਫੁੱਲਾਂ ਦਾ ਜੋ ਖਿੜਾਵ ਹੈ ਉਹ ਸਦੀਵੀ ਨਹੀਂ ਹੁੰਦਾ ਉਹ ਇੱਕ ਰੁੱਤ ਦੇ ਮੁਤਾਬਕ ਵੱਧਦਾ ਹੋਇਆ ਉਹ ਜਿਤਨੀ ਕੁ ਦੇਰ ਰੁੱਤ ਹੁੰਦੀ ਹੈ ਓਨੀ ਕੁ ਦੇਰ ਉਹਨਾਂ ਫੁੱਲਾਂ ਉੱਤੇ ਵਿਗਾਸ ਹੁੰਦਾ ਹਰ ਵੇਲੇ ਨਹੀਂ ਹੁੰਦਾ ਬਨਸਪਤੀ ਉੱਤੇ ਵਿਗਾਸ ਤੋਂ ਬਾਅਦ ਪਤਝੜ ਵੀ ਆ ਜਾਂਦੀ ਹੈ ਲੇਕਿਨ ਭਗਤਾਂ ਦਾ ਜੋ ਵਿਗਾਸ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬੋਲਾਂ ਦੇ ਮੁਤਾਬਕ ਉਹ ਤਾਂ ਹਰ ਵੇਲੇ ਹੈ ਉਹ ਤਾਂ ਹਰ ਸਮੇਂ ਹੈ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਪਰ ਇਹ ਜੋ ਵਿਗਾਸ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਬੋਲ ਹੈ ਉਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਉਹ ਕਰਤਾ ਆਪ ਹੀ ਜਿਸ ਨੂੰ ਇਹ ਵਿਗਾਸ ਦਿੰਦਾ ਹੈ ਉਹ ਪਾ ਲੈਂਦਾ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਇੱਕ ਬੋਲ ਦੇ ਰਾਹੀਂ ਹਰੀ ਇਹ ਰੱਬ ਜੀ ਤੂੰ ਕਿਰਪਾ ਕਰੇ ਤਾਂ ਹੀ ਕੋਈ ਤੇਰਾ ਨਾਮ ਧਿਆਉਂਦਾ ਹੈ ਤਾਂ ਹੀ ਕੋਈ ਤੇਰਾ ਗੁਣ ਗਾਉਂਦਾ ਹੈ ਅੱਜ ਦੇ ਇਹਨਾਂ ਬੋਲਾਂ ਦੇ ਰਾਹੀਂ ਕਬੀਰ ਸਾਹਿਬ ਜੀ ਨੇ ਇੱਕ ਇੱਕ ਦੇਵਤੇ ਦਾ ਨਾਮ ਲੈਣਾ ਕੀਤਾ ਸਨਕ ਹੈ ਸੁਨੰਦ ਹੈ ਮਹੇਸ਼ ਹੈ ਸ਼ੇਖ ਨਾਗ ਹੈ
ਹਨੂਮਾਨ ਹੈ, ਗਰੁੜ ਹੈ ਜੋ ਵਿਸ਼ਨੂੰ ਦੀ ਸਵਾਰੀ ਦਾ ਪੰਛੀ ਹੈ ਉਹਦਾ ਜ਼ਿਕਰ ਕੀਤਾ। ਸੁਰਪਤ, ਨਰਪਤ, ਇੰਦਰ ਵਰਗੇ ਵੱਡੇ ਵੱਡੇ ਦੇਵਤਿਆਂ ਦਾ ਨਾਮ ਲੈਣਾ ਕੀਤਾ। ਇਹਨਾਂ ਸਾਰਿਆਂ ਦਾ ਨਾਮ ਲੈ ਕੇ ਅਖੀਰ ਵਿੱਚ ਕਹਿੰਦੇ ਨਹੀਂ ਗੁਣ ਜਾਨਾ, ਇਹਨਾਂ ਵਿੱਚੋਂ ਕੋਈ ਵੀ ਤੇਰਾ ਗੁਣ ਨਹੀਂ ਜਾਣ ਸਕੇ, ਭਾਵ ਕਿ ਭੇਦ ਨਹੀਂ ਪਾ ਸਕੇ। ਕਬੀਰ ਕਹਿੰਦੇ ਮੈਂ ਤਾਂ ਸੰਤਾਂ ਦੀ ਸੰਗਤ, ਭਗਤਾਂ ਦੀ ਸੰਗਤ ਵਿੱਚ ਬੈਠਣਾ ਹਾਂ। ਕਹਿ ਕਬੀਰ ਸੋ ਭਰਮੈ ਨਾਹੀ, ਪਾਗਲਾ ਗਰਾਮ ਰਹੇ ਸ਼ਰਨਾਈ। ਜੋ ਪ੍ਰਭੂ ਦੇ ਚਰਨਾਂ ਵਿੱਚ ਸ਼ਰਨ ਵਿੱਚ ਰਹਿ ਕੇ ਹੇ ਪ੍ਰਭੂ ਤੇਰੀ ਉਸਤਤ ਕਰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਗੁਰੂ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਤੇਤਾਵ ਕਰ ਸੁਭਾਗਾ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ

ਸਿੱਖ ਵੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਹੇ ਰੰਗਰ ਗੁਰਦੇਵ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕਿਸ਼ਨ ਦਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੈ ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇਗ ਵਾਹੀ ਦੇ ਕੇ ਡਿੱਠ ਕੀਤਾ ਤਰ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ

ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੂੰਗੇ ਜੁਗੋਂ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਾਤਾ ਰਾਖਾ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸੱਚੇ ਪਾਤਸ਼ਾਹ ਜੀ ਧੰਨ ਧੰਨ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਾਹਲੀ ਸਾਹਿਬ ਬਾਬਾ ਦਇਆ ਸਿੰਘ ਜੀ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਬਲੇਰ ਖਾਨਪੁਰ ਦੇ ਸਮੂਹ ਇਲਾਕਾ ਨਿਵਾਸੀ ਸੰਗਤ ਅਤੇ ਪਿੰਡ ਬਲੇਰ ਖਾਨਪੁਰ ਦੀ ਸੰਗਤ ਵੱਲੋਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਹੋਏ ਬਾਬਾ ਦਇਆ ਸਿੰਘ ਜੀ ਗੁਰਦੁਆਰਾ ਟਾਹਲੀ ਸਾਹਿਬ ਵਾਲੇ ਉਹਨਾਂ ਦੀ ਪਵਿੱਤਰ ਯਾਦ ਦੇ ਅੰਦਰ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਜਾ ਰਹੇ ਨੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਪਿੰਡ ਬਲੇਰ ਖਾਨਪੁਰ ਅਤੇ ਸਮੂਹ ਇਲਾਕਾ ਨਿਵਾਸੀ ਸੰਗਤ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਤਿੰਨੋਂ ਦਿਨ ਰਲ ਮਿਲ ਕੇ ਸੇਵਾ ਨਿਭਾਉਣ ਦੇ ਬਲ ਬਖਸ਼ਣੇ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ ਸਮੂਹ ਸੰਗਤ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣੇ ਨਾਮ ਦਾਨ ਇਸ਼ਨਾਨ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਵਰਤਾਉਣੀ ਸਮੂਹ ਇਲਾਕੇ ਵਿੱਚ ਸੁੱਖ ਵਰਤਾਉਣੀ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਰਤਾਰਥ ਕਰੋ ਜੀ ਉਪਰੰਤ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ

ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ

0: ਤੀਰਥ ਨਾਵਾਂ ਜੇ ਤੇ ਸੁਭਾਵਾ ਵਿਣ ਪਾਣੇ ਕੇ ਨਹਾਏ ਕਰੀ ਜੀ ਤਿਸਰਟਿ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾਏ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਸੁਣੀ ਹੋਈ ਨਵਾਂ ਖੰਡਾਂ ਵਿੱਚ ਜਾਣੀ ਆਈ ਨਾ ਚੱਲਈ ਸਭ ਕੋਈ ਚੰਗਾ ਨੌਰ ਖਾਏ ਕਹਿ ਜਸ ਕੀਤ ਜਾਲੀ।

ਪਾਤਾਲ ਸੁਣਿਐ ਪੂਹੇ ਨਾਉ ਸਕੈ ਕਾਲੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੂ ਪਾਪ ਕਾ ਨਾਸ ਸੁਣੇ ਈਸਰ ਬ੍ਰਹਮਾ ਇੰਦ ਸੁਣਿਐ ਮੁਕਸਾਲਾ ਹਨੁਮੰਦ ਸੁਣਿਐ ਜੋਗ ਜੁਗਤਨ ਭੇਦ ਸੁਣਿਐ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੂ ਪਾਪ ਕਾ ਨਾਸ ਸੁਣਿਐ ਸਤਸੰਤੋ ਗਿਆਨ ਸੁਣਿਐ ਅਠਸਰ ਕਾ ਸ਼ਿਨਾਨ ਸੁਣਿਐ ਪੜ ਪੜ ਪਾਵੈ ਮਾਨ ਸੁਣੇ ਲਾਗੇ ਸਹਿ ਧਿਆਨ

ਮਨ ਕੂਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਭਾਵੇ ਦਰਗਹਿਮਾਨ ਪੰਚੈ ਸੂਹ ਹੈ ਦਰ ਰਾਜਾਨ ਪੰਚਾਂ ਕਾ ਗੁਰੂ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤਉ ਧਰਮ ਦਇਆ ਕਾ ਪੂਤ ਸੰਤੋ ਥਾ ਪ੍ਰਖਿਆ ਜਨਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਬਲੈ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਤ ਲੈ ਕਮਜ਼ੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਉੜੀ ਕਲਾਮ ਇਹੋ ਲੇਖਾ ਲੈ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਹ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਕੋ ਕੁਆਓ ਤਿਸਤੇ ਹੋਏ ਲਖ ਦਰੀਆਓ

ਅਹੰਕਾਰ ਅਸੰਖ ਜਾਪੇ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਧਾਉ ਅਸੰਖ ਗ੍ਰੰਥ ਮੁਕਵੀਤ ਪਾਠ ਅਸੰਖ ਯੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਭਖ ਸਾਰੇ ਅਸੰਖ ਮੂਨ ਲਿਵਲਾਈ ਤਾਰੇ ਕੁਦਰਤ ਕੌਣ ਕਹਾ ਵਿਚਾਰੇ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੂਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੂਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੀਸ਼ ਮਲ ਭਖ ਆਹੇ ਅਸੰਖ ਨਿੰਦਕ ਸਰ ਕਰਹਿ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ

ਮਹਾਨ ਗੀਤ ਗੁਣ ਗਾਹਾ। ਅਕਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਖਾਣ, ਜਿਨ ਇਹ ਲਿਖੇ ਤੇ ਸਰਨਾਹੇ, ਜੇ ਪੁਰਮਾਈ ਤਿਵ ਤਿਵ ਪਾਏ। ਜੇ ਤਾ ਕੀਤਾ ਤੇ ਤਾ ਨਾ ਵਿਣਦਾ ਵੈ, ਨਾਹੀ ਕੋ ਥਾਉ ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਾਂ ਦੇਹੇ, ਪਾਣੀ ਧੋਤੈ ਉਤਰ ਸੁਖੇ। ਮੂਤ ਪਲੀਤੀ ਕੱਪੜੋਏ, ਦੇ ਸਾਬੂਣ ਲਈਐ ਉਹ ਧੋਏ।

ਸੇ ਭਗਤਨ ਹੋਏ। ਸਵਾਸਤਾਦ ਬਾਣੀ ਪਰਮਾਉ ਸਤਿ ਸੁਹਾਣ ਸਦਾ ਮਨ ਚਾਹੁ ਕਵਣ ਸੁਵੇਲਾ ਬਤ ਕਵਣ ਕਵਣ ਥਿਤ ਕਵਣ ਵਾਰੇ ਕਵਣ ਸਿਰੁਤੀ ਮਾਹੁ ਕਵਣ ਜਿਤੁ ਆਕਾਰ।

ਉੱਚਾ ਨਾਮ, ਈਵੜ ਉੱਚਾ ਹੋਵੇ ਕੋਈ ਤਿਸ ਉੱਚੇ ਕਹੋ ਜਾਣੇ ਸੋਈ, ਜੀਵੜ ਆਪ ਜਾਣੇ ਆਪ ਆਪ, ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ।

ਖਾਇ ਕੀਤਿਆ ਦੂਪੂ ਸਦ ਮਾਰੀ ਬਿਧਾ ਤ੍ਰੀ ਦਾ ਤਾਰ ਮਦ ਖਲਾਸੀ ਭਾਣੇ ਹੋਈ ਹੁਰ ਆਖ ਨਾ ਸਕੈ ਕੋਈ ਜੇ ਕੋ ਖਾਏ ਕਾਖਣ ਪਾਏ ਊ ਜਾਣੇ ਜਿਤਿਆ ਮੁਈ ਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਭੇ ਕੀ ਕੇ ਜਿਸਨੂੰ ਬਖਸੇ ਸਿਫਤੂ ਸਾਲਾਹੁ ਨਾਨਕ ਪਾਤਸ਼ਾਹੀ ਪਾਤਸ਼ਾਹੁ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਪਾਈ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣੇ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਈ ਆਖ ਅਗ੍ਰਹੀ ਲਿਵਲਾਈ ਅੱਖ ਹੈ ਵੇਦ ਪਾਠ ਪੁਰਾਣ ਅੱਖ ਹੈ ਪੜੇ ਕਰੇ ਵਖਿਆਣ ਅੱਖ ਹੈ ਬ੍ਰਹਮੈ ਅੱਖ ਹੈ ਇੰਦ ਅੱਖ ਹੈ ਗੋਪੀਤਾ ਹੈ ਗੋਬਿੰਦ ਅੱਖ ਹੀ ਸਿਰ ਅੱਖ ਹੈ ਸਿੱਧ ਅੱਖ ਹੈ ਕਿਤੇ ਕੀਤੇ ਬੁੱਧ ਅੱਖ ਹੈ ਦਾਨਵ ਅੱਖ ਹੈ ਦੇਵ ਅੱਖ ਹੈ ਸੁਰਨਾਨ ਮੋਜਾ ਸੇ ਕਿਤੇ ਅੱਖ ਆਖਣ ਪਾਏ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਏਤੀ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇ

ਪਾਵਨ ਪੰਡਿਤ ਪਰਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਣ ਸੁਰਗਾ ਮਸ਼ ਪਿਆਲੇ ਗਾਮ ਰਤਨ ਪਾਏ ਤੇਰੇ ਅਰਸਰ ਤੀਰਥ ਨਾਲੇ।

ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸੱਚਾ ਸਾਚੀ ਨਾਈ ਹੈ ਪਿਓ ਸੀ ਜਾਏ ਨਾ ਜਾਤੀ ਰਚਨਾ ਜੇ ਨਿਰਚਾਈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ, ਕਰ ਕਰ ਵੇਖੇ ਕੀਤਾ ਆਪਣਾ ਜਿਉਤੇ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸੁਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋ ਸਰਬਤ ਝੋਲੀ ਧਿਆਨ।

ਇਸ ਇਕਮਾਈ ਜੁਗਤ ਵਿਆਈ ਤੇ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤੁਸ ਪਾਵੇ।

ਹੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਆਦੇਸ਼ ਆਤ ਨੀਲ ਅਨਾਦੇ ਨਾਤੇ ਜੁਗ ਜੁਗ ਇੱਕ ਵੇਸ ਇੱਕ ਦੂਜੀ ਭਉ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲਾਗੀੜਾ ਆਖੀ।

ਤੁਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ, ਜਿਸ ਵੇ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵੇ ਜੀ ਜੁਗਤ ਕੇ ਰੰਗ ਤਿਨਕੇ ਨਾਪ ਅਨੇਕ ਅਨੰਤ, ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਜ ਪਰਵਾਨ ਨਦਰੇ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਏ ਨਾਨੇ ਗਇਆ ਜਾਪੈ ਜਾਏ, ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਹੋ, ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ, ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ, ਕੇਤੇ

ਗਿਆਨ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋੜ ਆਨੰਦ। ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿਛੇ ਪਛਤਾਏ। ਤਿੱਥੇ ਘੜੀਏ ਸੁਰਤ ਮਾਤਮਨ ਬੁੱਧ, ਤਿੱਥੇ ਘੜੀਏ ਸੁਰਸਦਾ ਕੀ ਸ਼ੁੱਧ।

ਸਹਿਮਨ ਮਾਹੀ ਤਿੱਥੈ ਪਤ ਵਸੈ ਕੀ ਲੂ ਕਰੇ ਆਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੂ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੂ ਲੂ ਆਕਾਰ ਜੀਵ ਜੀਵ ਹੁਕਮ ਤਿਵੈ ਤਿਵਕਾਰ ਵਿਖੈ ਵਿਖਸੈ ਕਰ ਵਿਚਾਰ ਨਾਨਕ ਨਾ ਕਰੜਾ ਸਾਰ ਜਦ ਪਹਾਰਾ ਤੀਜ ਸੁਮਨ ਯਾਰ ਅਹਿਰਣ ਮਾਤਿ ਵੇਦਾਥੀ ਯਾਰ ਪਾਉ ਖੱਲਾਂ ਅਗਨ ਤਪਤਾਓ ਭਾਂਡਾ ਪਾਉ ਅੰਮ੍ਰਿਤ ਢਾਲ ਘੜੀ

ਗਾਵੇ ਰਾਜਾ ਧਰਮ ਦੁਆਰੀ, ਗਾਵ ਤੁਧ ਨੂੰ ਚਿੱਤ ਗੁਪਤ ਲੇ ਜਾਣਨੋ, ਲਿਖ ਲੇ ਧਰਮ ਵਿਚਾਰੀ, ਗਾਵ ਤੁਧ ਨੂੰ ਈਸ਼ਰੇ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ, ਗਾਵ ਤੁਧ ਨੂੰ ਇੰਦਰ

ਤੁਧਨੋ ਜਤੀ ਸਤੇ ਸੰਤੋਖੇ, ਗਾਓ ਤੁਧਨੋ ਵੀਰ ਕਰਾਰੇ, ਗਾਓ ਤੁਧਨੋ ਪੰਡਿਤ ਪੜ੍ਹਨ ਰੱਖੀ ਸੁਰੇ, ਯੁਗ ਯੁਗ ਵੇਦਾਂ ਨਾਲੇ, ਗਾਓ ਤੁਧਨੋ ਮੋਹਣੀਆਂ ਮਨ ਮੋਹਣ ਸੁਰਗ ਮਸ਼ ਪਿਆਲੇ, ਗਾਓ ਤੁਧਨੋ ਰਤਨੋ ਪਾਏ ਤੇਰੇ ਆਸਾ ਤੀਰਥ ਨਾਲੇ, ਗਾਓ ਤੁਧਨੋ ਜੋਤ ਮਹਾਂਬਲ ਸੂਰਾ, ਗਾਓ ਤੁਧਨੋ ਖਾਣੀ ਚਾਰੇ, ਗਾਮ ਤੁਧਨੋ ਖੰਡ ਮੰਡਲ ਬ੍ਰਹਿਮੰਡਾ,

ਸੀ ਮੈਂ ਚਿਤਨ ਆਵਨ, ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਰਾਈ ਹੈ ਪਿਹੋ ਸੀ ਜਾਏ ਨਾਉ ਜਾਸੀ ਰਚਨਾ ਜਿਨ ਰਚਾਈ।

ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖ ਹੈ ਸਭ ਕੋਈ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਉ ਸਾਫ ਸੁਰਤੀ ਮਿਲ ਸੁਰਤ ਕਮਾਈ ਸਾਫ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵੇਂ ਸਿੱਧੀ ਕਨੈ ਨਾ ਪਾਈ ਆਉ ਕਰਮ ਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੇ ਤੂੰ ਦੇ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੇ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਹ ਭੁੱਖ ਹੈ ਖਾਏ ਚੱਲੀਏ ਦੁੱਖ ਸੁੱਖ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਮਰੈ ਨ ਹੋਵੇ ਸੋਗ ਦਿੰਦਾ ਰਹੇ ਨ ਚੁੱਕੈ ਭੋਗ ਹੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ

ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨੋ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰਿ ਨਾਮ ਨ ਪਾਇਆ ਤੇ ਭਾਗੀ ਜਾ ਪਾਸ, ਸੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰੇਕ ਜੀ।

ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਚਿਤ ਪੈ ਉਦਮ ਜਾ ਆਹਰ ਹਰ ਜੀਉ ਪਰਿਆ ਧਰ ਪੁੱਤਰ ਮੈਂ ਜੰਤੂ ਪਾਈ ਤਾਂ ਕਰ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਇ ਧਰਿਆ ਰਹਾਉ ਜਨਨ ਪਿਤਾ ਲੋ ਸੁਤਵੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸੇ ਰਿਸ਼ਕੋ ਸੰਭਾਹੀ ਠਾਕੁਰੂ ਕਾਹੀ ਮਨ ਭਉ ਕਰਿਆ ਉਡੀ ਊਟ ਆਵੈ ਸੈ ਕੋ ਸਾਧ ਪਾਸ਼ੈ ਬਚਰੇ ਸ਼ਰਿਆ ਤੈਨੂੰ ਕਮਣ ਖਲਾਵੈ ਕਮਣ ਝੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨੇ ਦਹਾਂ ਦਸ ਅਠ ਤੇ ਦਹਾਂ ਨੂੰ ਠਾਕੁਰ ਘਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕੀ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਤਿਆਵੈ ਤੂਜੀ ਹਰ ਸੱਚੇ ਸਿਰਜਨ ਹਾਰ

ਤੁਸਬਿਨ ਅਵਰਣ ਜਾਣਾ ਤੂੰ ਪਾਪ ਰੂੰਬੀ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਾ ਹੈ ਜੋ ਸੇਵਾ ਤੂੰ ਜੀ ਜਨ ਨਾਨਕ ਤਿਨ ਕੁਰਬਾਣਾ।

ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਤ ਪੁਰਖਿਆ ਪਰਮ ਪੁਰੁ ਕਰਤਾ ਜੀ ਤੂੰ ਜੇਵੜ ਅਵਰਨਾ ਕੋਈ ਤੂੰ ਜੋ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਦੇ ਆਪੇ ਸ੍ਰਿਠ ਸਭ ਉਪਾਈ ਜੀ ਤੁਦੇ ਆਪੇ ਸਿਧ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਆਸਾ ਮਹੱਲਾ ਚੌਥਾ ਤੂੰ ਕਰਤਾਸ ਚਾਰ ਮੈਂਡਾ ਸਾਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗੁਆਇਆ ਤੁਧ ਆ ਵਿਛੋੜਿਆ ਆ ਮਿਲਾਇਆ ਤੂੰ ਦਰੀਆਉ ਸਤੁਜ ਹੀ ਮਾਏ ਤੁਧ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਬ ਜੋ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ

ਪਿਆਲੇ ਮਨ ਏਕ ਨਾ ਚੇ ਸਮੂੜ ਬਣਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੇ ਸੇ ਨਹੀਂ ਪੜਿਆ ਮੂਰਖ ਮੂਦਾ ਜਨ ਭਇਆ ਪਰਮਤ

ਸੇਵਾ ਸਾਧਨਾ ਜਾਣੇ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਸੁਹਿਲਾ ਰਾਹ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੀ ਕਹੋਈ ਵਿਚਾਰੂ ਤਿਤ ਕਰ ਗਾਓ ਸੁਹਿਲਾ ਸਿਵਰੂ ਸਿਰਜਨਹਾਰ ਤੂੰ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੋ ਵਾਜੇ ਸੁਹਿਲਾ ਸਦਾ ਸੁਖ ਹੋਏ ਰਹਾ ਨਿਤ ਨਿਤ ਜੀੜੇ ਸੰਭਾਲੀ ਦੇਖੇ ਗਾ ਦੇਵਣ ਹਾ ਤੇਰਾ ਦਾਨ ਹੈ ਕੀਮਤ ਨਾ ਪਵੈ ਸਿਧਾ ਤੇ ਕਮਲ ਸੁਮਾਰ ਸਹਾ ਲਿਖਿਆ ਮਿਲ ਕਰ ਭਾਵੋ ਤੇਲ ਦੇਹੋ ਸੱਜਣ ਆਸੀ ਸੜੀਆਂ ਜੋ ਹੋਵੈ ਸਾਹਿਬ ਸੁਮੇਲ ਕਰ ਕਰ ਇਹੋ ਪਹੁੰਚਾ ਸੰਦੜੇ ਨਿਤ ਭਵਾਨ ਸੰਦਣ ਹਾਰਾ ਸਿਮਰੀਆ ਨਾਨਕ ਸੇ ਦੇਹੇ ਅਵਨ ਰਾਗ ਆਸਾ ਮਹੱਲਾ ਪਹਿਲਾ ਸਹਿਗੁਰ ਸਹਿਗੁਰ ਸਾਹਿਬ ਦੇ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈਕਰ ਕਰਤੇ ਕੀਰਤ ਹੋਏ ਸੋ

ਧਨਾਸਰੀ ਮਹੱਲਾ ਪਹਿਲਾ ਗਗਨ ਮਹਿ ਥਾਰਾ ਚਾਂਦੀ ਬੰਨੇ ਤਾਰਕਾ ਮੰਡਲ ਜਨਕ ਮੋਤੀ ਤੂ ਮਲਿਆਲੂ ਪਵਨ ਚਵਰੋ ਕਰੇ ਸਗਲ ਬੰਦ ਰਾਈ ਫੁਲੰਤ ਜੋਤੀ ਕੈਸੀ ਆਰਤੀ ਹੋਈ ਪਾਪ ਖੰਡਨਾ ਤੇਰੀ ਆਰਤੀ ਅਨ ਹਰਦਾਸਵਾਜਾਂ ਭੀਰੀ ਰਹਾਉ ਸਹਿਸਤਵ ਨਹਿਰਣਾ ਨੈਨ ਹੈ ਤੂਹੀ ਕਹੋ ਸਹਿਸ ਮੂਰਤ ਨਾਇਕ ਤੂਹੀ ਸਹਿਤ ਪਦ ਬਿਮਨਾ ਨੇ ਇੱਕ ਪਾਤ ਗੰਦ ਬੇ ਸਹਿਤ ਤਵ ਗਾਂਦੇ ਵਿਚਲਤ ਮੋਹੀ ਸਭ ਮੈਂ ਜੋ ਜੋ ਤੈ ਸੋਏ ਤੇ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਬਿਤ ਮਨ ਅੰਦਰ ਮੋਹੇ ਆਹੀ ਪਿਆਸ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਈ ਜਾਤੀ ਤੇਰੇ ਨਾਇ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਿਖੀ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਾ ਸਾਧੂ ਵੰਜੂਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ

ਨਾਮ ਸੁਮਾਣੀ ਦੂਜਾ ਨੰਬਰ ਭਾਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਸੂਪ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਾਪਤੀ ਦੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਅਵਤਾਰ ਟੀਕ ਹੈ ਹਰਨਾਮੇ ਹੀ ਸੁਖਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿ ਲਿਕੀ ਬੇਲਾ ਇਹਾਂ ਖਾਟ ਚਲੋ ਫਰਲਾ ਆਗੈ ਵਸੋਂ ਸੁਵੇਲਾ ਔਤ ਕਢਾਈ ਦਿਨ ਸੂਰੈ ਨਾਰੇ ਮਨ ਗੁਰ ਮਿਲਕਾ ਸਵਾਰੇ ਰਾਵ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਸਹਿ ਜਗਾਈ ਪਿਆਵੇ ਇਹੋ ਰਸ ਆਕਾਤ ਕਥਾ ਤਿਨ ਜਾਨੀ ਜਾ ਗੁਆਏ ਸੋਈ ਬਿਹਾਜੀ ਵਰ ਗੁਰਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ।

ਨਹੀਂ ਤਾ ਉਰਹਾਉ ਧਰਤੀ ਧਰਤੀ ਤਾਂ ਹੀਰੇ ਲਾਜੜ ਤੇ ਪਾਲੰਘ ਲਾਜੜਾ ਮੋਹਣੀ ਮੁੱਖ ਮਣੀ ਸੁਹੈ ਕਰੇ ਰੰਗ ਵਸਾਉ ਮਾਦੇ ਭੂਲਾਂ ਵਿਸਰੈ ਤਿਰ ਚਿਤਨ ਆਵੇ ਨਾਉ ਸਿੱਧ ਹੋਆ ਸਿੱਧ ਲਾਈ ਹਿਰਦਿਆ ਕਾਇਆ ਗੁਤ ਪ੍ਰਗਟ ਹੋਈ ਵੈਸਾ ਲੋਕ ਰਾਖੇ ਭਾਉ ਮਾਦੇ ਭੂਲਾਂ ਵਿਸਰੈ ਤਿਰ ਚਿਤਨ ਆਵੇ ਨਾਉ

ਕੀਮਤ ਨਾ ਪਵੇ। ਹੋ ਕੇ ਬੜਿਆ ਖਾ ਨਾਉ ਸਤਿ ਸ੍ਰੀ ਰਾਗ ਮਹੱਲਾ ਪਹਿਲਾ। ਲਿਖੇ ਬੋਲਣ ਬੋਲਣਾ, ਲਿਖੇ ਖਾਣਾ ਖਾਓ, ਲਿਖੇ ਵਾੜ ਚਲਾਈਏ ਪੜ੍ਹੇ ਕੇ ਪੁੱਛਣ, ਲਿਖੇ ਵਾੜ ਚਲਾਈਏ ਲਿਖੇ ਸੁਣ ਵੀ ਖਾਓ, ਲਿਖੇ ਸਾਹ ਲਾਵਾਈਏ ਪੜ੍ਹੇ ਕੇ ਪੁੱਛਣ ਜਾਓ। ਬਾਬਾ ਮਾਇਆ ਰਚਨਾ ਤੂੰ ਅੰਦੇ ਨਾ ਵਿਸਾਰਿਆ, ਨਾ ਇਹ ਨਾ ਉਹ ਰਹਾਓ, ਜੀਵਨ ਮਰਨਾ ਜਾਏ ਕਹਿ ਇੱਥੇ ਖਾਜੇ ਕਾਲ, ਜਿੱਥੇ ਬੇ ਸਮਝਾਈਏ ਤਿੱਥੇ ਕੋਈ ਨਾ ਚੱਲਿਓ। ਨਾਲੇ ਰੋਣ ਵਾਲੇ ਜਿੱਤਰੇ ਸਭ ਨਹਿ ਪੰਡ ਪਰਾਲੇ, ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖੇ ਕੋਈ, ਕੀਮਤ ਕਰੇ ਨਾ ਪਾਈਆ ਕਹਿਣ ਨਾ ਵੱਡਾ ਹੋਈ। ਸਾਚਾ ਸਾਹਿਬ ਏਕ ਤੂੰ ਹੋਰ ਜੀਆਂ ਕੀਤੇ ਲੋ, ਨੀਚਾ ਅੰਦਰ ਨੀਚ ਜਾਤ ਨੀਚੀ ਉਮਤ ਨੀਚ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉਂ ਕਿਆਰੀ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀ। ਸ੍ਰੀ ਰਾਗ ਮਹੱਲਾ ਪਹਿਲਾ। ਲਾ ਕੁੱਤਾ ਕੂੜ ਚੂਹੜਾ ਠਾਕਾ ਦਾ ਮੁਰਦਾਰੇ, ਪਰ ਲਿੰਦਾ ਪਰ ਮਲ ਮੁਖ ਸੁਦੀ, ਅਗਰ ਕਰੋ ਚੰਡਾ ਰਸਕਸ ਆਪ ਸਲਾਣ, ਇਹ ਕਰਮ ਮੇਰੇ ਕਰਤਾਰ। ਬਾਬਾ ਬੋਲੀਏ ਪਤ ਹੋਏ, ਉਤਮ ਸਿਦਰ ਉਤਮ ਕਹੀਏ ਨੀਚ ਕਰਮ ਬੈ ਰੋਏ ਰਹਾਓ। ਰਸ ਨਾ ਰਸ ਰੂਪਾ ਕਾਮਣ, ਰਸ ਪਰਮਲ ਕੇ ਵਾਸ, ਰਸ ਬੁੜੇ ਰਸ ਜਾ ਮੰਦਰ, ਰਸ ਮੀਠਾ ਰਸ ਮਾਸ, ਇਹ ਤੇਰਾ ਸਰੀਰ ਕੇ ਕਹਿ ਘਟਨਾਮ ਨਿਵਾਸ। ਜਿਤ ਬੋਲੇ ਪਤ ਪਾਈਐ ਸੋ ਬੋਲਿਆ ਪ੍ਰਵਾਨ, ਫਿੱਕਾ ਵੇਲ ਗੁਚਣਾ ਸੁਨ ਮੂਰਖ ਮਨ ਅਜਾਨ, ਜੋ ਸੁਭਾਵੇ ਸਿਵਲੇ ਹੋਰ ਕੇ ਕਹਿਣ ਵਿਖਾ, ਤਿੰਨ ਮਾਤ ਤਿੰਨ ਤਪਤ ਤਿੰਨ ਤਿੰਨ ਪੱਲੇ ਜਿਨ ਹਿਰਦੇ ਰਹਿ ਸਮਾਏ, ਤਿੰਨ ਕਿਆ ਕਾ ਸਲਾਮਣ ਸਵਾਲਿਓ ਕਾਏ, ਨਾਨਕ ਨਦਰੀ ਬਾਹਰੇ ਰਾਚੇ ਦਾਨਣ ਨਹਾਏ। ਸ੍ਰੀ ਰਾਗ ਮਹੱਲਾ ਪਹਿਲਾ।

ਦਾਤ ਦੂਸੈ ਪੈ ਆਖੀਐ ਸੂਝ ਸਹੀ ਪਾਸੁ ਕੁਮਨ ਵਿਸਾਰੀਐ ਜਾ ਕੇ ਜੀ ਪੁਰਾਣ ਤਸਵੀਰ ਸਭ ਅਪਵਿੱਤਰ ਜੇਤਾ ਪਹਿਨਣ ਖਾਨ। ਹੋਰ ਗੱਲਾਂ ਸਭ ਕੂੜੀਆਂ ਤੁਦ ਪਾਵੇ ਪਰਵਾਨ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਕਸਮਸ ਕਰ ਮਤਕਾਤ ਕਰ ਸਾਰ ਭਹੁ ਕਲਮ ਕਰ ਚਿਤ ਲਿਖਾਰੀ ਕੁਰਪੁਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤਰ ਪਾਰਾਵਾਰ ਬਾਬਾ ਇਹੋ ਲੇਖਾ ਲੈ ਜਾਣ ਜਿੱਥੇ ਲੇਖਾ ਮੰਗੇ ਤੇ ਹੋਏ ਸੱਚਾ ਨਿਸਾਰ ਜਿੱਥੇ ਮਿਲੇ ਵਡਿਆਈਆਂ ਸਤਿ ਕੁਸੀਆਂ ਸਚਾ ਤਿੰਨ ਮੁਖ ਟਿੱਕੇ ਨਿਕਲੇ।

ਸਰਕਾਰ ਪੈਤੀ ਰਹੇ ਡਰਗਲਾ ਖਪਕਸ਼ੀ ਜਦੀ ਨਾ ਜਦਾ ਸੁਲਤਾਨ ਕੰਧ ਹੁੰਦੇ ਡਿੱਠੇ ਕੇ ਨਾਨਕੂਟੀ ਚੱਲਿਆ ਤਾਂ ਕੂੜੇ ਟੁੱਟੇ ਨੇ। ਸ੍ਰੀ ਰਾਗ ਮਹੱਲਾ ਪਹਿਲਾ।

ਪਾਸੋਂ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋ ਚੜਾ ਖੁਸ਼ੀ ਖੁਆਜ ਚੜਿਆ ਤਿੰਨ ਪੀੜੀਐ ਮਨ ਮੈਂ ਚਲੇ ਵਿਕਾਰ ਹਾਉ ਕਰਮਿੰਦਰ ਖੁਸ਼ੀ ਨਾਮ ਕੇ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਤਪਾਤ ਸੀ ਹੁ ਰਾਖਣ ਬਹੁਤੇ ਪਾਰ ਨਾਨਕ

ਤਨ ਪੀੜੀ ਹੈ ਮਨ ਮੈਂ ਚਲੇ ਵਿਕਾਰ ਹਾਉ। ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਰ ਰਲਤਾ ਕੇ ਰਤਨਾ ਕੇ ਲਲਤਾ ਅਗਰਵਾਸ ਧਨ ਸਾਸ ਅਰਥ ਤੀਰਥ ਮੁਕਾ ਟਿਕਾ ਤਿਤ ਘੱਟ ਮਤ ਵੇਗਾਸ ਉਹ

ਸੰਸਾਰ ਨਾ ਉਸਤਾਏ ਆਪਣਾ ਹੋਵੇ ਸੇ ਸੁਮਾਰ ਜਾਂ ਪਤਲੀ ਕਹਿ ਨਾ ਪਵੇ ਸਭਾ ਪੂਜ ਕਵਾ ਜਿਨ ਕੋ ਸਤਿਗੁਰੂ ਥਾ ਪਿਆ ਤਨ ਬੀਟਨ ਸਕੈ ਕੋਈ ਉਨ ਅੰਦਰ ਨਾਮ ਨਿਦਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਐ ਖੰਡ ਸਦਾ ਸੱਚ ਸੋਏ ਖਿਹੂ ਖੇ ਰਲਾਈਐ ਤਾਂ ਜੀਉ ਕਿਹਾ ਹੋਏ ਜਲੀਆਂ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਦਾਏ ਵਿਸਾਰੇ ਦਰ ਗਿਆ ਕਿਆ ਹੋਏ ਸ੍ਰੀ ਰਾਗ ਮੁਹੱਲਾ ਪਹਿਲਾ ਗੁਣਵੰਤੀ।

ਜੀ ਕਰੇ ਪਾਈਏ ਸਾਚਲ ਤੂਰ ਹਾਉ ਪ੍ਰਭ ਹਰ ਮੰਦਰ ਹੈ ਸੋਹਣਾ ਤਿਸਮੈ ਮਾਣਕ ਲਾਲ ਮੋਤੀ ਹੀਰਾ ਨਿਰਬਲਾ ਕੰਚਨ ਕੂਰੀ ਸਾਲ ਬਿਨ ਪੌੜੀ ਗੜ ਕਿਉਂ ਚੜੂ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰ ਗੁਰ ਤੁਲਾ ਹਰਨਾਮ ਗੁਰ ਸਰ ਸਾਗਰ ਬੋਝ ਤੋ ਗੁਰ ਤੀਰ ਦਰਿਆਓ ਜੇ ਤਿਸ ਭਾਵੈ ਉਜਲੀ ਸਤਰਨਾਵਣ ਜਾਓ ਪੂਰੋ ਪੂਰੋ ਆਖੀਐ ਪੂਰੇ ਤਖਤ ਨਿਵਾ ਪੂਰੇ ਥਾਂ ਸੁਹਾਵਣੇ ਪੂਰੇ ਆਨਿਰਾਤ ਨਾਨਕ ਪੂਰਾ ਜੇ ਮਿਲੇ ਕਿਉਂ ਕਟੇ ਗੁਣਦਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰਤ ਕੰਤਕੀਆਂ ਸਾਚੇ ਸਾਹਿਬ ਸਭ ਗੁਣ ਅਵਗੁਣ ਸਭ ਅਸਾ ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀਐ ਤਾਂ ਤੂੰ ਜਾਂ ਤੂੰ ਤਾਂ ਕਹਿ ਹੋਰ ਰਾਹੋ ਜੈ ਪੁੱਛੋ ਸੁਹਾਗਣੀ ਤੁਸੀਂ ਰਾਵੈ ਕੁੰਨੀ ਗੁਣੀ ਸਹਿ ਸੰਤੋਸ਼ੀ ਗਾਰ ਮਿੱਠਾ ਬੋਰਣੀ ਫੇਰੀ ਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੇਤਿਆ ਤੇਰੀ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੇ ਤੇਰਾ ਕੇਤੇ ਤੇਰੇ ਉਪਰੰਗ ਕੇਤੇ ਜਾਤ ਜਾਤ ਸੱਚ ਮਿਲੈ ਸਚ ਉਪਜੈ ਸਚਮੇ ਸਾਹ ਸਮਾਏ ਸੁਰਤ ਹੋਵੈ ਪਤ ਉਗਵੈ ਗੁਰਬਚਨੀ ਪਹੁ ਖਾਏ ਨਾਨਕ ਸੱਚਾ ਪਾਸੋ ਆਪੇ ਲਈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੀ ਉਪਰੀ ਹੋਮੇ ਮੋਈ ਕਰਾਓ ਦੂਤ ਲਗੈ ਫਿਰ ਚਾਕਰੀ ਸਤਗੁਰ ਕਾ ਬੇਸਾਓ ਕਲਪ ਤਿਆਗੀ ਬਾਦ ਸੱਚਾ ਵੇ ਪ੍ਰਵਾਹ ਮਨ ਰੇ ਸੱਚ ਮਿਲੈ ਪੋ ਜਾਏ ਪੈ ਬਿੰਦਰ ਪੋ ਕਿਉਂ ਤੀਏ ਗੁਰਮੁਖ ਸਭ ਸਮਾਏ ਰਹਾਓ ਕੀਤਾ ਆਖਣ ਆਖੀਏ ਆਖਣ ਤੋਟ ਹੋਏ ਮੰਗਣ ਵਾਲੇ ਕੇਤੜੇ ਦਾਤਾ ਕੋ ਸੋਏ ਜਿਸਕੇ ਜੀ ਪੁਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖੇਲ ਮੈਂ ਖੇਲ ਖਿਲਾਏ ਸੰਜੋਗ ਮਿਲ ਏਕ ਸੇ ਵੇਜੋਗੀ ਉੱਠ ਜਾਏ ਜੋਤ ਸਪਾਣਾ ਸੋ ਥੀਏ ਅਵਰਨ ਕਰਨਾ ਜਾਏ ਗੁਰਮੁਖ ਵਤ ਵਿਸਾਈਐ ਸੱਚ ਵਖਰ ਸਾਚੇ ਰਾਸ ਜਿਨੀ ਸੱਚ ਵਣਜਿਆ ਗੁਰਪੂਰੇ ਸਭਾ ਨਾਨਕ ਵਤ ਵਿਛਾਣ ਸੇ ਸਚ ਸਵਦਾ ਦਿਸਪਾਸ ਸ੍ਰੀ ਰਾਗ ਮਹਲ ਪਹਿਲਾ ਤਾਤਮ ਲੈ ਫੁਨ ਤਾਤ ਕੋ ਸਿਫਤੀ ਸਿਫ ਸੁਨਾਏ ਲਾਲ ਗੁਲਾਲ ਘੇਪਰਾ ਸੱਚਾ ਰੰਗ ਚੜਾਓ ਸੱਚ ਮਲੈ ਸੰਤੋਖੀ ਹਰ ਜਪ ਏਕੇ ਪਾਏ ਭਾਈ ਰੇ

ਪਿਆਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤ੍ਰਿਪਤ ਕਰਮ ਕਮਾਈ ਆਸਨ ਦੀ ਤਾਈ ਕਿਉਂ ਗੁਰਬੇ ਤ੍ਰਿਪਟੀ ਛੁੱਟ ਸੀ ਸਹਿਜ ਮਿਲੇ ਸੁਖੋਈ ਨਿਕਰ ਮਹਿਲ ਵਿਛਾਣੀ ਨਜ਼ਰ ਕਰੀ ਮਲ ਧੋਈ ਬਿਨ ਗੁਰਮਹਿਲ ਨਾ ਉਤਰੇ ਬਿਨ ਹਰ ਕਿਉਂ ਕਰ ਵਾਸ ਇੱਕੋ ਸੋਧ ਵਿਚਾਰੀ ਉੱਤਿਆ ਕੇ ਆਸ ਨਾਂਗ ਦੇ ਦਿਖਾਈ ਸਤ ਬਲਿਹਾਰੇ ਜਾਸ ਸ੍ਰੀ ਰਾਗ ਮਹਲਾ ਪਹਿਲਾ ਤ੍ਰਿਗ ਜੀਵਨ ਤੋਂ ਹਾਗਣੀ ਮੁੱਠੀ ਦੂਜੇ ਪਾਏ ਕਲਰ ਕੀਰੇ ਕੰਧ ਜਿਉਂ ਐਸ ਕਿਰ ਢਹੇ ਪਾਏ ਬਿਨ ਸਭ ਦਏ ਸੁਖ ਨਾ ਤੀਏ ਫਿਰ ਬਿਨ ਦੁੱਖ ਨਾ ਜਾਏ ਬੁੰਦੇ ਫਿਰ ਬਿਨ ਕਿਆ ਸੀਗਾਰ ਦਰ ਕਰ ਟੋਈ ਨਾਲ ਹੈ ਦਰ ਗਏ ਝੂਠ ਕੁਵਾਰ ਰਹਾਉ ਆਪ ਸੁਜਾਨ ਭੁੱਲੀ ਸੱਚਾ ਵਾਟ ਕਿਰਸਾਨ ਪਹਿਲਾ ਤਰਤੀ ਸਾਧ ਕੇ ਸੱਚ ਨਾਮ ਦੇ ਦਾਨ ਨੌ ਉਪਜੇ ਨਾਮ ਵੀ ਕਰ ਪਵੇ ਨਿਸਾਨ ਗੁਰੂ ਕੋ ਜਾਣ ਜਾਣੀ ਕਿਆ ਚੱਜੇ ਚਾਰ ਅੰਦੁਲੇ ਨਾਮ ਸਾਰੇ ਮਨੁ ਕੰਧ ਗੁਬਾ ਆਵਣ ਜਾਣ ਚੁੱਕੀ ਮਰਜਨ ਮੈਂ ਹੋਈ ਖੁਆ ਚੰਦ ਚੰਦਨ ਮੂਲ ਅਣਾਇਆ ਕੰਗੂ ਮਾ ਸੰਧੂਰੇ ਚੂਆ ਚੰਦਨੇ ਬਹੁਕਣਾ ਪਾਉਣਾ ਨਾਲ ਕੂ ਜੇਤਨ ਕੰਤਨ ਪਾਵੀ ਤਾਂ ਸਭ ਅਡੰਬਰ ਕੂੜ ਸਭ ਰਸ ਭੂਗਣ ਬਾਦੇ ਸਭ ਸਵੀਕਾਰ ਵਿਕਾਰ ਤਬਲਾ ਸਬਦ ਨੇ ਭੇਜਦੀਏ ਕਿਉਂ ਸੁਹੈ ਗੁਰਦਾਰੇ ਨਾਨਕ ਤਾਂ ਸੁਹਾਗਣੀ ਜਿਸ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿ

ਜਾਏ, ਨਾਨਕ ਦਰ ਪ੍ਰਧਾਨ ਸੂ ਦਰਗੇ ਪੈਂਦਾ ਜਾਏ। ਸ੍ਰੀ ਰਾਗ ਮਹਲ ਪਹਿਲਾ। ਤਲ ਜਲ ਬਲ ਮਾਟੀ ਪਾਇਆ ਮਨ ਮਾਇਆ ਮੋਹਿ ਮਨੂਰ, ਔਗੁਣ ਫਿਰ ਲਾਗੂ ਪੈ ਕੂਰੂ ਜਾਵੇ ਤੂੰ, ਬਿਨ ਸਬਦੈ ਪਰਮਾਈਏ ਦੁਬਡਾ ਡੋਬੇ ਪੂਰ, ਮੰਦ ਸਭ ਤਰੋ ਚਿਤਲਾ ਜਿਨ ਗੁਰਮੁਖ ਨਾਮ ਨਾ ਪੂਜਿਆ, ਜਨਮਰ ਜਨਮੇ ਆਵੇ ਜਾਏ ਰਹਾ, ਤਨ ਸੁਚਾ ਸੁਵਾਕੀਏ ਜਿਸਮੇ ਸੱਚ ਆਓ ਨਾ, ਪੈ ਸੱਚ ਰਾਤੀ ਦੇਹਰੀ ਜੀਵਾ ਸਾ ਸੁਆ,

ਮਾਹੀ ਵਾਹਿਗੁਰੂ ਸੱਚ ਪੈਰਤੀ ਜੋ ਸੱਚੀ ਮਨ ਮਾਹੀ ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਗਈ ਤਰੀਐ ਗੁਰ ਵਿਚਾਰ ਇਕ ਆਵੇ ਕੇ ਜਾਵੇ ਪੂਰ ਪਰੇ ਅਹੰਕਾਰ।

ਪਤ ਪ੍ਰਵਾਨ ਨਾਨਕ ਤੇ ਮਖੁਜਲੇ ਧੁਨ ਉਪਜੇ ਸ਼ਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਬਣਜਾਰਿਓ ਵੱਖਰ ਲਿਓ ਸਮਾਲ ਤੈਸੀ ਵਸਤ ਵਸਾਈਏ ਜੈਸੀ ਨਿਭੈ ਨਾਲ ਅੱਗੇ ਸੌ ਸਜਾਨ ਹੈ ਲੈਸੀ ਵਸਤ ਸਮਾਲ ਪੇ ਪਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚੱਲੋ ਸੌ ਦੇਖੇ ਪਤਿ ਆਏ ਰਹੋ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁੱਖ ਹੋਏ ਖੋਟੇ ਵਣਜ ਵਣੰਜਿਆ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉ ਦੂ ਘਣੋ ਨਿਤ ਰੋਏ ਖੋਟੇ ਪੋਤੇ ਨਾ ਪਵੇ ਤਿੰਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਨਾਹ ਹਰ ਜਪ ਲਾਹਾ ਗਲਾ ਨਿਰਭਉ ਹਰ ਮਨ ਮਹਾਂ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਧਨ ਜੋਵਨ ਹਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਪਤ ਸਿਉਂ ਢੁੱਲ ਢੱਲ ਟੁੱਲ ਜੰਮਣ ਹਰ ਰੰਗ ਮਾਣ ਲੈ ਪਿਆਰਿਆ ਜਾ ਜੋਵਨ ਨਾ ਹੁੱਲਾ ਦਿਨ ਤੋੜੜੇ ਤੱਕੇ ਪਿਆ ਪ੍ਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗਲੇ ਜਾਇਸ ਤੇ ਜੀ ਜੀ ਰਾਣ ਹੈਂਬੀ ਵੰਜਾ ਡੁੰਮਣੀ ਰੋਵਾਂ ਚੀਣੀ ਬਾਣ ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਲੱਗ ਲੱਗ ਆਵੇ ਸਹੁਰੇ ਨਿਤ ਨਾ ਪਈਏ ਹੋਏ ਨਾਨਕ ਸੁੱਤੀ ਪਈਏ ਵਿਣ ਵਿਅਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸਿਰ ਰਾਗ ਮਹੱਲਾ ਪਹਿਲਾ ਕਰ ਦੂਜਾ ਆਪੇ ਰਸਿਆ ਆਪ ਰਸ ਆਪੇ ਰਾਵਣਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਬਤਾਰ ਰੰਗ ਰਤਾ ਮੇਰਾ ਮੇਰਾ ਸਾਹਿਬ ਰਵ ਰਿਹਾ ਭਰਪੂਰ ਰਹੋ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਵਦ ਰੰਗਲਾ ਸਖੀਏ ਮੇਰਾ ਲਾਲ ਨਿਤ ਰਵੇ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵੇਗਸ ਸਿਰ ਰਾਗ ਮਹੱਲਾ ਪਹਿਲਾ ਕਰ ਤੀਜਾ ਤਨ ਧਰਤੀ ਬੀਜ ਕਰਮਾ ਕਰੋ ਸਲਲ ਪਾਓ ਸਾਰੰਗ ਪਾਣੀ ਮਨ ਕਿਰਸਾਨ ਹਰਿ ਦੇ ਜਮਾਏ ਲੈ ਓ ਪਾਪਸ ਪਦ ਨਿਰਵਾਣੀ ਕਾਹੇ ਗਰਭ ਸਮੂੜੇ ਆਇਆ ਪਿਤ ਸਿਤੋ ਸਗਲ ਕਲਾਤਰ ਮਾਤਾ ਤੇਰੇ ਹੋਏ ਨਾ ਅੰਤ ਸਿਖਾਇਆ ਰਹੋ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਅੰਤ ਵੇ ਆਤਮੇ ਹੋਏ ਧਿਆਈ ਜਬ ਤਾ ਸੰਜਮ ਹੋਏ ਜਬ ਰਾਖੇ ਕਮਲ ਵਿਕਸੇ ਮਦ ਸਰਮ ਅਸਰਮਾਈ ਵੇਸ ਸਵਤਾਰੋ ਵਾਸਰੋ ਸੰਗ੍ਰਹੇ ਤਿੰਨ ਖੋੜਾ ਨਿਤ ਕਾਲ ਸਾਰੇ ਦਸ ਅਠਾਰ ਮੈਂ ਅਪਰੰਪਰੋ ਚੀਨੇ ਕਹਿ ਨਾਨਕ ਹੇ ਏਕ ਤਾਰੇ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਅਮਲ ਕਰ ਧਰਤੀ ਵੀ ਸ਼ਬਦ ਕਰ ਸੱਚ ਕੀ ਆਪ ਨਿਤ ਦੇਹ ਪਾਣੀ ਹੋਏ ਕਰਸਾਣੇ ਮਨ ਜਮਾਏ ਲੈ ਪਿਛਤ ਦੋਜਕ ਮੁੜੇ ਜਾਣੀ ਮਤ ਜਾਣ ਸਹਿ ਗਾਲੀ ਪਾਇਆ ਮਾਲਕੇ ਮਾਣੇ ਰੂਪ ਕੀ ਸੋਭਾ ਵਿਧੀ ਜਨਮ ਗਵਾਇਆ ਰਹੋ ਐਵ ਤਨ ਚਿਕੜੋਏ ਮਨ ਮੀਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪਾਰਸਤਾ ਨਿਤ ਭਾਖਿਆ ਬੋਲੇ ਕਿਉਂ ਬੁੱਝੇ ਜਾਂ ਨਹੀਂ ਨਾ ਬੁਝਾਈ ਆਖਣ ਸੁਣਨਾ ਪਾਉਣ ਕੀ ਬਾਣੀ ਏ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲੇ ਪਸੰਦੇ ਜਿਨੀ ਕਰ ਏਕ ਧਿਆਇਆ ਤੀ ਕਰ ਰੱਖੇ ਪੰਜ ਕਰ ਸਾਥੀ ਨਾ ਸ਼ਤਾਨ ਮਤ ਕੱਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਤਨ ਕਿਤਕੂ ਸੰਜੇ ਆਹੀ ਸਿਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕਿਹਾ ਸੰਸਾਰੋ ਅਬ ਖਾਕ ਜਿਨ ਬੰਦ ਰਹਾਈ ਧਨ ਸਿਰਜਣ ਹਾਰੋ ਮਰਨਾ ਮੁੱਲਾ ਮਰਨਾ ਪੀ ਕਰਤਾਰੋ ਡਰਨਾ ਰਹੋ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣੇ ਨਾਮ ਖਦਾਈ ਜੇ ਵਿਹੋ ਤੇਰਾ ਪੜਿਆ ਹੋਵੇ ਕੋ ਰਹੇ ਨ ਭਰੀਏ ਪਾਈ ਸੋਈ ਕਾਜੀ ਜਨਾਬ ਤਜਾ ਇੱਕ ਨਾਮ ਕੀਆ ਆਧਾਰੋ ਹੈਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣ ਹਾਰੋ ਪੰਚ ਭਗਤ ਨਿਵਾਜ ਗੁਜਾਰੇ ਪੜੇ ਇੱਕ ਤੇਵ ਕਰਾਣਾ ਨਾਨਕ ਆਖੇ ਗੋਰਸ ਦੇਈ ਰਹੋ ਪੀਣਾ ਖਾਣਾ ਸਿਰ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਇਨ ਦੋ ਆਸਾਨੀ ਨਾਲ ਭਲਕੇ ਭੌਕੇ ਸਦਾ ਵਿਆਲ ਕੂੜ ਛੁਰਾ ਮੁੱਠਾ ਮਰਦਾਰ ਮਾਣਿਕ ਰੂਪ ਰਾਹ ਕਰਤਾਰ ਮੈਂ ਪਤਕੀ ਪੰਧ ਨ ਕਰਨੀ ਕੀ ਸਕਾਰ ਹਾਉ ਵਿਗੜੇ ਰੂਪ ਰਾਹ ਵਿਕਰਾਲ ਏਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਇਸੇ ਹੋ ਆਧਾਰ ਰਹੁ ਮਖ ਨਿੰਦਾ ਅੱਖਾਂ ਦਿਨ ਰਾਤ ਪਾਰ ਕਰ ਜੋਹੀ ਨੀਚ ਸਨਾਤ ਕਾਮ ਕਰੋ ਤਨ ਵਸੇ ਚੰਡਾਲ ਧਾਨ ਕਰੂਪ ਰਾਹ ਕਰਤਾਰ ਫਾਹੀ ਸਰਤ ਮਲੂਕੀ ਬੇਸ ਹਾਉ ਠਗਵਾੜਾ ਠੱਗੀ ਦੇਸ ਠਹਿਰਾ ਸਿਆਣਾ ਬਹੁਤਾ ਭਾਰਾ ਧਾਨ ਕਰੂਪ ਰਾਹ ਕਰਤਾਰਾ ਮੈਂ ਕੀਤਾ ਨਾ ਜਾਤਾ ਰਾਮ ਖੋਰ ਹੋ ਕੇ ਅਮੂ ਦੇਸਾਂ ਦੁਸ਼ਟ ਚੋਰ

ਨਾਨਕ ਨੀਚ ਕਹੇ ਵਿਚਾਰ ਧਾਰਨਕ ਰੂਪ ਰਹਾ ਕਰਤਾਰ ਸੇ ਰਾਗ ਮਹੱਲਾ ਪਹਿਲਾ ਕਰ ਚੌਥਾ ਏਕ ਸੁਰਤ ਜੇਤੇ ਹੈ ਜੀ ਸੁਰਤ ਵਿਹਾਣਾ ਕੋਏ ਨਾ ਕੀ ਜੇਹੀ ਸੁਰਤ ਤਿਹਾ ਤਿੰਨ ਰਾਓ ਲੇਖਾ ਏਕੋ ਆਵੋ ਜਾਓ ਕਾਹੇ ਜੀ ਕਰੇ ਚਿਤਰਾਈ ਲੇਵੇ ਦੇਵੇ ਢਿੱਲ ਨਾ ਪਾਈ ਰਹੋ ਤੇਰੇ ਜੀ ਜੀਆਂ ਕਾ ਤੋਹੇ ਕਿਤ ਕੋ ਸਾਹਿਬ ਆਵੇ ਰੋਹੇ ਜੇ ਤੂੰ ਸਾਹਿਬ ਆਵੇ ਰੋਹੇ ਤਾਂ ਉਨ੍ਹਾਂ ਕਾ ਤੇਰੇ ਓਹੇ ਅਸੀਂ ਬੋਲ ਵਿਗਾੜੇ ਵਿਗਾੜੇ ਬੋਲ ਤੂੰ ਨਦਵੀ ਅੰਦਰ ਤੋਲੇ ਤੋਲ ਜੈ ਕਰਨੀ ਤੈ ਪੂਰੀ ਮਤ ਕਰਨੀ ਵਾਜੋ ਘਟੇ ਘੱਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੇ ਬੂਝੇ ਸੋਏ ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗੇ ਪ੍ਰਵਾਨ ਸਿਰ ਰਾਗ ਮਹੱਲਾ ਟੈਲਾ ਕਰ ਚੌਥਾ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ ਜੈ ਜੈ ਦੇਖਾਂ ਤੈ ਤੈ ਤੂੰ ਹੈ ਤੁਤੇ ਨਿਕਸੀ ਫੂਟ ਮਰਾ ਨਾ ਜਾਣਾ ਮਿਓ ਨ ਜਾਣਾ ਜਾਲੀ ਜਾਂਦਕ ਲੱਗੇ ਤਾਂ ਤੁਝੇ ਸੰਭਾਲੀ ਰਹੋ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕਿਛ ਕਰੀ ਸੋ ਤੇਰੇ ਹਦੂਰ ਤੂੰ ਦੇਖੇ ਕੋ ਮੁਕਰ ਪਾਓ ਤੇਰੇ ਕੰਮ ਨਾ ਤੇਰੇ ਨਾ ਜੇਤਾ ਦੇ ਤੇਤਾ ਹੋ ਖਾਓ ਬੀਆ ਦਰ ਨਹੀਂ ਕੋ ਦਰ ਜਾਓ ਨਾਨਕੀ ਕਹੇ ਅਰਦਾਸ ਜੀਓ ਪਿੰਡ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਜ ਮਿਆਨੋ ਆਪੇ ਵੇਖੇ ਸੁਣੇ ਆਪੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੇ ਨਾਨਕਾ ਹੁਕਮ ਸੋਈ ਪਰਵਾਨੋ ਸਿ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰ ਕੇ ਹੱਥ ਦਾਨ ਭਾਵੇ ਦੀ ਨਾ ਦੇ ਸੋਏ ਸੋਏ ਕੀਤੇ ਕਹਿ ਕਿਹਾ ਕਿਹਾ ਹੋਏ ਆਪੇ ਸੱਚ ਭਾਵੇ ਤੇ ਸੱਚ ਅੰਧਾ ਕੱਚਾ ਕੱਚਨ ਅੰਧਾ ਕੱਚਾ ਕੱਚ ਨਿਕੱਚ ਰਹੋ ਜਾ ਕੇ ਰੁੱਖ ਵਿਰਖੇ ਅਰਾਓ ਦੇਹੀ ਤਾ ਤਿਹਾਂ ਤੈਨਾਂ ਫੁੱਲ ਫਾਹੋ ਫਲ ਲਿਖਿਆ ਪਾਏ ਆਪੇ ਬੀਜ ਆਪੇ ਹੀ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਾਤਾ ਲੂਣੀ ਫਿੱਕਾ ਸਾਧ ਨਾਨਕਾਣੇ ਆਵੇ ਰਾਸ ਮਿਣ ਆਵੇ ਨਹੀਂ ਸਵਾਸ ਸਿ ਰਾਗ ਮਹੱਲਾ ਪਹਿਲਾ ਕਰ ਪੰਜਵਾ ਅਛਲ ਛਲਾਈ ਨਾ ਛਲੇ ਨਾ ਘਾਓ ਕਟਾਰਾ ਕਰ ਸਕੇ ਜਿਉਂ ਸਾਹਿਬ ਰਾਖੇ ਤਿਉਂ ਰਹੇ ਇਸ ਲੋਭੀ ਕਾ ਜਿਉਂ ਟਲ ਪਲੇ ਮਿਹਨ ਤੇਲਾ ਦੀਵਾ ਕਿਉਂ ਜਲੇ ਰਹਾਓ ਪੋਥੀ ਪ੍ਰਾਣ ਕਮਾਈਏ ਭਉ ਪੱਟੀ ਇਤ ਮਨ ਇਤ ਤਨ ਪਾਈਏ ਸੱਚ ਬੂਝਣਾਣ ਜਲਾਈਏ ਇਹੋ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾਹਿਬ ਤਿਉਂ ਮਿਲੇ ਰਹੋ ਇਤ ਤਨ ਲਾਗੇ ਬਾਣੀਆਂ ਸੁੱਖ ਹੋਵੇ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਏ ਤੇ ਦਰਗੇ ਵੈਸਣ ਪਾਈਏ ਕਹੋ ਨਾਨਕ ਬਾਲ ਡਾਈਏ ਸਿ ਰਾਗ ਮਹੱਲਾ ਤੀਜਾ ਕਰ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਹਾ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ ਬਜਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੇ ਸੋ ਫਲ ਪਾਏ ਨਾ ਧਿਆਈਏ ਨਾ ਮੰਗੀਏ ਨਾ ਮੇ ਸਹਿ ਸਮਾਏ ਮਨ ਮੇਰੇ ਹਰਾ ਚਾਖ ਤਿੱਖ ਜਾਏ ਜਿੰਨੀ ਗੁਰਮੁਖ ਚਾਖਿਆ ਸਹਿਜੇ ਰਹਿ ਸਮਾਏ ਰਹੋ ਜਿੰਨੀ ਸਤਿਗੁਰ ਸੇਵਿਆ ਤਿੰਨਾ ਪਾਇਆ ਨਾਮ ਦਾਨ ਅੰਤਰ ਹਰ ਰਸ ਰਵਰਿਆ ਚੁੱਕਾ ਮਨ ਮਨ ਹਿਰਦੇ ਕਮਲ ਪਰਗਾ ਸਿਆ ਲੱਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਿਹਾ ਪਾਇਆ ਦਰਗੇ ਮਨ ਸਤਿਗੁਰ ਸੇਵਨ ਆਪਣਾ ਤੇ ਬਿਰਲੇ ਸੰਸਾਰ ਹਉਮੈ ਮਮਤਾ ਮਾਰ ਕੇ ਹਰ ਰੱਖਿਆ ਔਰ ਧਾਰ ਹਾਉ ਤੇ ਨਾ ਕੇਵਲ ਹਾਰ ਨੇ ਜਿੰਨਾ ਨਾਮੇ ਲੱਗਾ ਪਿਆਰ ਸੇਈ ਸੁਖੇ ਚੌਜੁਗੀ ਜਿੰਨਾ ਨਾਮ ਖੁੱਟ ਪਾਰ ਗੁਰ ਮਿਲਿਆ ਨਾਮ ਪਾਈਏ ਚੁੱਕੇ ਮੋਹ ਪਿਆਸ ਹਰ ਸੇਤੀ ਮਨ ਰਵ ਰਿਹਾ ਘਰ ਹੀ ਮੈਂ ਉਦਾਸ ਜਿੰਨਾ ਹਰ ਕਾ ਸਾਧ ਆਇਆ ਹਉ ਤਿੰਨ ਵਲੇ ਹਾਰੇ ਜਾਸ ਨਾਨਕ ਨਦਰੀ ਪਾਈਏ ਸੱਚ ਨਾਮ ਗੁਣਤਾ ਸੇ ਰਾਗ ਮਹੱਲਾ ਤੀਜਾ ਵਾਪੇ ਕਰ ਪਰਮਾਈਏ ਮਨ ਹਿਰਦੇ ਕਪਟ ਕਮਾਏ ਹਰ ਕਾ ਮਹਿਲ ਨਾ ਪਾਵੀ ਮਰ ਵਿਸ਼ਟਾ ਮਾਹੇ ਸਮਾਏ ਮਨ ਰੇ ਗ੍ਰਹਿ ਹੀ ਮਾਹੇ ਉਦਾਸ ਸਤ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹੋ ਗੁਰ ਕੇ ਸ਼ਬਦ ਮਨ ਜੀਤਿਆ ਗਤ ਮੁਕਤ ਕਰੇ ਮੈਂ ਪਾਏ ਹਰ ਕਾ ਨਾਮ ਧਿਆਈਏ ਸਤਸੰਗਤ ਮੇਲ ਮਲਾਏ ਜੇ ਲੱਖ ਇਸਤਰੀਆਂ ਭੋ ਕਰੇ ਨਵਖੰਡ ਰਾਜ ਕਮਾਏ ਬਿਨ ਸਤਿਗੁਰ ਸੁੱਖ ਨ ਪਾਵੀਏ ਪਾਵੀ ਫਿਰ ਫਿਰ ਜੋਨੀ ਪਾਏ ਹਰ ਹਰ ਹਰ ਹਾਰ ਕੰਠ ਜਿਨੀ ਪਹਿਰਿਆ ਗੁਰਚਾਨੀ ਚਿਤ ਲਾਏ ਦਿਨਾਂ ਪਿੱਛੇ ਰਿੱਧ ਸਿੱਧ ਫਿਰੇ ਉਹਨਾਂ ਤਿਲ ਨਾ ਤਮਾਏ ਜੋ ਭਰਾ ਪਾਵੇ ਸੋ ਥੀਏ ਅਵਰ ਨਾ ਕਰਨਾ ਜਾਏ ਜਾਂ ਨਾਨਕ ਜੀਵੇ ਨਾਮ ਲੈ ਹਰ ਦੇਵੋ ਸਹਿਜ ਸਭਾਏ
ਸਿਰ ਰਾਗ ਮਹੱਲਾ ਤੀਜਾ ਕਰ ਪਹਿਲਾ ਜਿਸ ਹੀ ਕੀ ਸਿਰ ਸਿਰਕਾਰ ਹੈ ਤੇ ਸੀ ਕਾ ਸਭ ਕੋਈ ਗੁਰਮਕਾਰ ਕਮਾਵਣੀ ਸੱਚ ਘੱਟ ਪ੍ਰਗਟ ਹੋਏ ਅੰਤਰ ਜਿਸ ਕੇ ਸੱਚ ਵਸੇ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਤੇ ਨਿਜ ਘਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਵਿਨੇ ਅਵਰ ਨਾ ਕੋਏ ਸਤਿਗੁਰ ਸੱਚ ਪਰਵ ਨਿਰਮਲਾ ਸ਼ਬਦ ਮਿਲਾਵਾ ਹੋਏ ਰਹੋ ਸ਼ਬਦ ਮਿਲੇ ਸੋ ਮਿਲ ਰਹੇ ਜਿਸ ਨੂੰ ਨਾ ਆਪੇ ਲਏ ਮਿਲਾਏ ਦੂਜੇ ਪਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਾਮੇ ਇੱਕ ਵਰਤਦਾ ਇੱਕ ਰਿਹਾ ਸਮਾਏ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੀ ਪਾਦ ਕਰੇ ਵਿਚਾਰ ਮਤ ਬੁੱਧ ਭਵੀ ਨ ਬੁੱਝੇ ਅੰਦਰ ਲੋ ਵਿਕਾਰ ਲੱਖ 84 ਭਰਮ ਦੇ ਭਰਮ ਭਰਮ ਹੋਏ ਖੁਆਰ ਪੂਰਵ ਲਿਖਿਆ ਕਮਾਵਣਾ ਕੋਈ ਨ ਮਿਟਣ ਹਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਪਵੇ ਥਾਵ ਥਾਏ ਪਾਰਸ ਪਰਸਿਆ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਵ ਲਿਖਿਆ ਤਿਨ ਸਤਿਗੁਰ ਮਿਲਿਆ ਏ ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪਕਾਰ ਲੱਖ 84 ਜਿਨ ਸ੍ਰੀ ਸਭ ਸੇ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭ ਨਾ ਕਰਦਾ ਸਾਰ ਨਾਨਕ ਗੁਰਮੁਖ ਬੁੱਝੇ ਪਾਈਏ ਮੁਖ ਦੁਆਰ ਸਿਰ ਰਾਗ ਮਹੱਲਾ ਤੀਜਾ ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰ ਬਾਸ ਗੁਰਮਤਿ ਸਲਾਹੇ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਹਸਦ ਵਲਿਹਾਰੇ ਜਾਸ ਹਿਰਦੇ ਜਿਨ ਕੇ ਹਰ ਵਸੇ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਤਿਆਏ ਤੁਰ ਵਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲੇਵਲਾਏ ਰਹੋ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੇ ਭਰਪੂਰ ਗੁਰਮਤਿ ਜਿਨੀ ਪਛਾਣਿਆ ਸੇ ਦੇਖੇ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੇ ਔਗਣ ਵੰਤਿਆ ਦੂਰ ਮਨਮੁਖ ਗੁਣ ਤੇ ਬਾਹਰੇ ਬਿਨ ਨਾਵੇ ਮਰਦੇ ਚੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ ਆਨ ਦਿਨ ਭਗਤੀ ਰਤਿਆ ਮਨ ਤਿੰਨ ਨਿਰਮਲ ਹੋਏ ਕੂੜਾ ਰੰਗ ਕਸੁੰਬਕਾ ਬਿਨ ਸਜਾਏ ਦੁੱਖ ਰੋਏ ਜਿਸ ਅੰਦਰ ਨਾਮ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹ ਜਨ ਪਦਾਰਥ ਪਾਏ ਕੇ ਹਰ ਨਾਮ ਨ ਚੇਤੇ ਲਿਵ ਲਾਏ ਪੱਗ ਖਿਸਕਿਆ ਰਹਿਣਾ ਨਹੀਂ ਅੱਗੇ ਠਾਰ ਨਾ ਪਾਏ ਉਹ ਵੇਲਾ ਹੱਥ ਨਾ ਵੀ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਭਰੇ ਹਾਸੇ ਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨ ਮਕਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੋਦਾ ਸੇ ਪਾਈ ਤਿੰਨ ਥਾਏ ਹਰ ਗੁਣ ਗਾਵੇ ਹਰ ਨਿਤ ਪੜੇ ਹਰ ਗੁਣ ਗਾਏ ਸਮਾਏ ਨਾਨਕ ਤਿੰਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਏ ਸਿਰ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿੰਨ ਕੇ ਮੁਖ ਸਦਾ ਸਦ ਉਜਲੇ ਤੇ ਸੱਚੇ ਦਰਬਾਰ ਓਏ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਏ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਏ ਮਲ ਹਉਮੈ ਕੱਢੇ ਤੋਏ ਰਹੋ ਮਨਮੁਖ ਨਾਮ ਨਾ ਜਾਣੀ ਬਿਨਾਵੇ ਪਤ ਜਾਏ ਸ਼ਬਦੇ ਸਾਧ ਨਾ ਆਇਓ ਲੱਗੇ ਦੂਜੇ ਪਾਏ ਵਿਸ਼ਟਾ ਕੇ ਕੀੜਾ ਪਵੇ ਵਿਸ ਵਿਸ਼ਟਾ ਸੇ ਵਿਸ਼ਟਾ ਮੈਂ ਸਮਾਏ ਤਿੰਨ ਕਾ ਜਨਮ ਸਫਲ ਹੈ ਸੋ ਚੱਲੇ ਸਤਿਗੁਰ ਪਾਏ ਕੁੱਲ ਅਧਾਰੇ ਆਪਣਾ ਧਨ ਜਿਨੇ ਦੀ ਮਾਏ ਹਰ ਹਰ ਨਾਮ ਧਿਆਈਏ ਜਿਸ ਨਾਲ ਕਿਰਪਾ ਕਰੇ ਰਜਾਏ ਜਿੰਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਾਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤਿ ਹਰ ਧਿਆਏ ਸੇ ਰਾਗ ਮਹੱਲਾ ਤੀਜਾ ਹਰ ਭਗਤਾਂ ਹਰ ਧਨ ਰਾਸ ਹੈ ਗੁਰ ਪੂਛ ਕਰੇ ਵਪਾਰ ਹਰ ਨਾਮ ਸਲਾਹਿਨ ਸਦਾ ਸਦਾ ਬੱਖਰ ਹਰ ਨਾਮ ਆਧਾਰ ਗੁਰ ਪੂਰੇ ਹਰ ਨਾਮ ਜੜਾਇਆ ਹਰ ਭਗਤਾਂ ਤੁੱਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਏ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਧਿਆਏ ਰਹੋ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਖੰਡ ਭਗਤ ਨਾ ਹੋਵੇ ਦੁਬਦਾ ਬੋਲ ਖੁਆਰ ਸੋ ਜਨ ਰਲਾਇਆ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ ਸੋਏ ਸੇਵਕ ਹਰ ਆਖੀਏ ਜੋ ਹਰ ਰੱਖੇ ਔਰ ਧਰ ਮਨ ਤਨ ਸੌਪੇ ਅੱਗੇ ਧਰੇ ਹਉਮੈ ਵਿੱਚੋਂ ਮਾਰ ਧਨ ਗੁਰਮੁਖ ਸੋ ਪਰਵਾਣਾ ਜੇ ਕਦੇ ਨਾ ਆਵੇ ਹਰ ਕਰਮ ਮਿਲੇ ਤਾਂ ਪਾਈਏ ਬਣ ਕਰਮੇ ਪਾਇਆ ਨਾ ਜਾਏ ਲੱਖ 84 ਤਰਸ ਦੇ ਜਿਸ ਮੇਲੇ ਸੋ ਮਿਲੇ ਹਰ ਆਏ ਨਾਨਕ ਗੁਰਮ ਕਰ ਪਾਇਆ ਸਦਾ ਹਰ ਨਾਮ ਸਮਾਏ ਸੇ ਰਾਗ ਮਹੱਲਾ ਤੀਜਾ ਸੁੱਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅੰਦਰ ਨਾਮ ਆਂਦਰ ਨਾਮ ਧਿਆਈਏ ਸਹਿਜੇ ਨਾਮ ਸਮਾਏ ਅੰਦਰ ਰਚੇ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖਿਆ ਦੂਜੇ ਪਾਏ ਗੁਰ ਸ਼ਰਨ ਆਈ ਸੁੱਖ ਲਹੇ ਆਂਦਰ ਨਾਮ ਧਿਆਏ ਰਹੋ ਸੱਚੇ ਮੈਲ ਨਾ ਲਾਗੀ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣਿਆ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਗਿਆਨ ਅੰਧੇਰਾ ਜਾਏ ਮਨਮੁਖ ਮੈਲੇ ਮਲ ਭਰੇ ਹਉਮੈ ਤ੍ਰਿਸ਼ਨਾ ਬਕਾਰ ਬਿਨ ਸ਼ਬਦੇ ਮੈਲ ਨਾ ਉਤਰੇ ਮਰ ਜੰਮੇ ਹੋਏ ਖੁਆਰ
ਧਾਤਰ ਵਾਜੀ ਪਲ ਚਰੇ ਨਾ ਔਰ ਬਾਰ ਨਾ ਪਾਰ, ਗੁਰਮੁਖ ਜਪ ਤਪ ਸੰਜਮੀ ਹਰ ਕੇ ਨਾਮ ਪਿਆਰ, ਗੁਰਮੁਖ ਸਦਾ ਧਿਆਈਏ ਏਕ ਨਾਮ ਕਰਤਾਰ, ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾ ਆਧਾਰ। ਸਿਰ ਰਾਗ ਮਹੱਲਾ ਤੀਜਾ, ਮਨਮੁਖ ਮੋਏ ਵਿਆਪਿਆ ਵੈ ਰਾਗ ਦਾਸ ਉਦਾਸੀ ਨਾ ਹੋਏ, ਸ਼ਬਦ ਨਾ ਚੀਨੇ ਸਦਾ ਦੁੱਖ ਹਰ ਦਰਗੇ ਪਤ ਖੋਏ, ਹਉਮੈ ਗੁਰਮੁਖ ਖੋਈਏ ਨਾਮ ਰਤੇ ਸੁਖ ਹੋਏ। ਮੇਰੇ ਮਨ ਅਹਿਨਸ ਪੂਰਹੀ ਨਿਤ ਆਸਾ, ਸਤਿਗੁਰ ਸੇ ਮੋਹ ਪਰਜਲੇ ਘਰ ਹੀ ਮੈਂ ਉਦਾਸਾ, ਰਹੁ ਹਰ ਗੁਰਮ ਕਰਮ ਕਮਾਵੇ ਵਿਕਸੇ ਹਰ ਬੈ ਰਾਗ ਆਨੰਦ, ਅਹਿਨਸ ਭਗਤ ਕਰੇ ਦਿਨ ਰਾਤੀ ਹਉਮੈ ਮਾਰ ਨਿਚਿੰਦ, ਵੱਡੇ ਭਾਗ ਸਤਸੰਗਤ ਪਾਈ ਹਰ ਪਾਇਆ ਸਹਿਜ ਆਨੰਦ, ਸੋ ਸਾਧੂ ਬੈਰਾਗੀ ਸੋਈ ਹਿਰਦੇ ਨਾਮ ਵਸਾਏ, ਅੰਤਰ ਲਾਗ ਨਾ ਤਾਪ ਸਮੂਲੇ ਵਿੱਚੋਂ ਆਪ ਗਵਾਏ, ਨਾਮ ਨਿਧਾਨ ਸਤਿਗੁਰ ਦਿਖਾਲਿਆ ਹਰ ਜਸ ਪੀਆ ਗਾਏ, ਜਿਨਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਵਿਰਾਗ, ਮਨਮੁਖ ਫਿਰੇ ਨਾ ਜਾਣੇ ਸਤਿਗੁਰ ਹਉਮੈ ਅੰਦਰ ਲਾਗ, ਨਾਨਕ ਸ਼ਬਦ ਰਤੇ ਹਰ ਨਾਮ ਰਗਾਏ ਵਿਨ ਪੈ ਕੇ ਹੀ ਲਾਗ। ਸਿਰ ਰਾਗ ਮਹੱਲਾ ਤੀਜਾ, ਕਰ ਹੀ ਸੌਦਾ ਪਾਈਏ ਅੰਤਰ ਸਭ ਹੱਥ ਖੈਨ, ਵਿਨ ਨਾਮ ਸੰਭਾਲੀਏ ਗੁਰਮੁਖ ਪਾਵੇ ਕੋਏ, ਨਾਮ ਨਿਧਾਨ ਖੁੱਟ ਹੈ ਬਟ ਭਾਗ ਪ੍ਰਾਪਤ ਹੋਏ। ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ, ਹਰ ਜਿਉ ਸਦਾ ਧਿਆਏ ਤੂੰ ਗੁਰਮੁਖ ਇੱਕ ਓਂਕਾਰ, ਰਹੋ ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ, ਹਾਲਤ ਪਾਲਤ ਸੁਖ ਪਾਏ ਦੇ ਜਬ ਜਬ ਦੇ ਮਰਾਰ, ਘਰ ਹੀ ਵਿੱਚ ਪਹਿਲ ਪਾਇਆ ਗੁਰ ਸ਼ਬਦੀ ਵਿਚਾਰ, ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ, ਅੰਧ ਦੁੱਖ ਕਮਾਵਦੇ ਨੇ ਜੋ ਇਹ ਜਮਜਾਲੇ, ਸੁਪਨੇ ਸੁੱਖ ਨਾ ਦੇਖਣੀ ਬਹੁਤ ਚਿੰਤਾ ਪਰਜਾਲੇ, ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ, ਕਹਿਣਾ ਕਛੁ ਨਾ ਜਾਵੇ ਜਿਸ ਭਾਵੇ ਤਿਸ ਦੇ ਨਾਨਕ, ਗੁਰਮੁਖ ਪਾਈਏ ਆਪੇ ਜਾਣੇ ਸੋਏ। ਸਿਰ ਰਾਗ ਮਹੱਲਾ ਤੀਜਾ, ਸੱਚਾ ਸਾਹਿਬ ਸੇਵੀਏ ਸੱਚ ਵਡਿਆਈ ਦੇ ਗੁਰ ਪ੍ਰਸਾਦੀ, ਮਨ ਵਸੇ ਹਉਮੈ ਦੂਰ ਕਰੇ ਇਹ ਮਨ ਧਾਵਤ ਤਾਨ ਹੈ, ਜਾਂ ਆਪੇ ਨਦਰ ਕਰੇ ਭਾਈ ਰੇ, ਗੁਰਮੁਖ ਹਰ ਨਾਮ ਧਿਆਏ ਨਾਮ ਨਿਧਾਨ ਸਦ ਮਨ ਵਸੇ, ਮਹਿਲੀ ਪਾਵੇ ਥਾਂ ਰਹੋ ਮਨਮੁਖ ਤਨ ਧਨ, ਮਨ ਧਨ ਅੰਧ ਹੈ ਤਿਸ ਨੌ ਠਾਉਰ ਨਾ ਠਾਉ, ਬਹੁ ਜੋਨੀ ਪੌਦਾ ਫਿਰੇ ਜਿਉਂ ਸੁਨੇ ਕਰ ਕਾਉ, ਗੁਰਮਤੀ ਕਟ ਚਾਨਣਾ ਸ਼ਬਦ ਮਿਲੇ ਹਰ ਨੌ ਤਰੈ ਗੁਣ ਵਿਖਿਆ, ਅੰਧ ਹੈ ਮਾਇਆ ਮੋਹ ਗਵਾਰ, ਲੋਭੀ ਅਨਕੋ ਸੇਵਦੇ ਪਾੜ ਵੇਦਾਂ ਕਰੇ ਵੀ ਕਾਪਕਾਰ, ਵਿਖਿਆ ਅੰਦਰ ਪਚਮੇ ਨਾ ਔਰ ਬਾਰ ਨਾ ਪਾਰ, ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ, ਬਾਜੋ ਗੁਰੂ ਅਚੇਤ ਐਸਾ ਬੱਦੀ ਜਮਕਾਲ, ਨਾਨਕ ਗੁਰਮਤ ਉਭਰੇ ਸੱਚਾ ਨਾਮ ਸੰਭਾਲ। ਸਿਰ ਰਾਗ ਮਹੱਲਾ ਤੀਜਾ, ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਦਾਂ ਪਦ ਪਾਏ ਕਰ ਕਿਰਪਾ ਮੈ ਲਾਇਨ, ਹਰ ਨਾਮ ਵਸਿਆ ਮਨ ਆਏ ਪੋਤੇ, ਜਿਨ੍ਹਾਂ ਕੇ ਪੁੰਨ ਹੈ ਤਿਨ ਸਤਸੰਗਤ ਮੈ ਲਾਏ, ਭਾਈ ਰੇ ਗੁਰਮੁਖ ਸੱਚ ਰਹਾਓ, ਸੱਚੋ ਸੱਚ ਕਮਾਉਣਾ ਸੱਚੇ ਸ਼ਬਦ ਮਿਲਾਓ, ਰਹੋ ਜਿੰਨੀ ਨਾਮ ਪਛਾਣਿਆ ਤਿਨ ਬਿੱਟੋਂ ਵੱਲ ਜਵਾਬ, ਛੋੜ ਚਰਨੀ ਲੱਗਾ ਚੱਲਾ ਆਪ ਛੋੜ ਚਰਨੀ ਲੱਗਾ ਚਲਾ, ਤਿੰਨ ਕੇ ਭਾਈ ਲਾ ਹਰ ਨਾਮ ਮਿਲੇ ਸਹਿਜੇ ਨਾਮ ਸਮਾਏ, ਬਿਨ ਗੁਰ ਮਹਿਲ ਨਾ ਪਾਈਏ ਨਾਮ ਨ ਪ੍ਰਾਪਤ ਹੋਏ, ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈਏ ਸੱਚ ਸੋਏ, ਅਸੁਰ ਸੰਘਾਰੇ ਸੁੱਖ ਵਸੇ ਜੋਤਿ ਭਾਵੇ ਸੋਏ, ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ, ਉਸ ਐਸਾ ਮੁੱਲੇ ਨਹੀਂ ਭਾਉ ਲਾਏ ਜਾਣ ਕੋਏ, ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ। ਸਿਰ ਰਾਗ ਮਹੱਲਾ ਤੀਜਾ, ਅੰਮ੍ਰਿਤ ਛੋੜ ਵਿਖਿਆਲ ਭਾਣੇ, ਸੇਵਾ ਕਰੇ ਵਡਾਣੀ ਆਪਣਾ ਧਰਮ ਗਵਾਵੇ, ਬੂਝੇ ਨਹੀਂ ਆਂਦਨ ਦੁੱਖ ਵਿਆਣੀ, ਮਨ ਕੰਦਨ ਚੇਤੇ ਡੂਬ ਮੁਏ ਵਿਨ ਪਾਣੀ, ਮਨ ਰੇ ਸਦਾ ਭਜੋ ਹਰ ਸਨਾਈ, ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਵਿਸਰ ਨਾ ਜਾਈ, ਰਹੋ ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ, ਆਵਣ ਜਾਣਾ ਜੰਮਣਾ ਮਰਨਾ ਮਨਮੁਖ ਪਤ ਗਵਾਈ, ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ, ਸਤਿਗੁਰ ਕੀ ਸੇਵਾ ਅਤ ਸਖਾਲੀ ਜੋ ਇੱਛੇ ਸੋ ਫਲ ਪਾਏ, ਜਾਤ ਸਤ ਤਪ ਬਿਤ ਸਰੀਰਾ ਹਰ ਹਰ ਮਨ ਵਸਾਏ, ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ, ਜੋ ਸਤਿਗੁਰ ਕੀ ਸਰਨਾਗਤੀ ਹੋ ਤਿਨਕੇ ਵੱਲ ਜਵਦਾਰ, ਸੱਚੇ ਸੱਚੀ ਵਡਿਆਈ ਸਹਿਜੇ ਸੱਚ ਸਮਾਓ, ਨਾਨਕ ਨਦਰੀ ਪਾਈਏ ਗੁਰਮੁਖ ਮੇਲ ਮਿਲਾਓ। ਸਿਰ ਰਾਗ ਮਹੱਲਾ ਤੀਜਾ, ਮਨਮ ਕਰਮ ਕਮਾਉਣੇ ਜਿਉ ਦੁਹਾਗਣ ਤਨ ਸਿਗਾਰ, ਸੇਜੇ ਕੰਤ ਨਾ ਵੀ ਨਿਤ ਨਿਤ ਹੋਏ ਖੁਵਾਰ, ਫਿਰਕਾ ਮਹਿਲ ਨਾ ਪਾਵੀ ਨਾ ਦਿਸੇ ਘਰ ਬਾਰ, ਭਾਈ ਰੇ ਇੱਕ ਮਨ ਨਾਮ ਧਿਆਏ ਸੰਤ ਸੰਗਤ ਮਿਲ ਰਹੇ, ਜਪ ਰਾਮ ਨਾਮ ਸੁਖ ਪਾਏ, ਰਹੋ ਗੁਰਮੁਖ ਸਦਾ ਸੁਹਾਗਣੀ ਪਰ ਰੱਖਿਆ ਔਰ ਧਾਰ, ਮਿੱਠਾ ਬੋਲੇ ਨਿਵ ਚਲੇ ਸੇਜੇ ਰਵੇ ਪਤਾਰ, ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇ ਤੇ ਅਪਾਰ,
ਪੂਰੇ ਭਾਗ ਸਤ ਕਮਰੇ ਜਾਂ ਭਾਗ ਕਦੋ ਹੋਏ, ਅੰਦਰੋਂ ਦੁੱਖ ਭਰਮ ਕੱਟੀਏ ਸੁੱਖ ਪ੍ਰਾਪਤ ਹੋਏ। ਗੁਰ ਕੇ ਭਾਣੇ ਜੋ ਚੱਲੇ ਦੁੱਖ ਨਾ ਪਾਵੇ ਕੋਈ, ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਈ, ਜਿਨ੍ਹਾਂ ਪ੍ਰਾਪਤ ਤਿੰਨ ਪਿਆ ਹਉਮੈ ਵਿੱਚੋਂ ਖੋਏ, ਨਾਨਕ ਗੁਰਮੁਖ ਧਿਆਈਏ ਸੱਚ ਮਿਲਾਵਾ ਹੋਏ। ਸਿਰ ਰਾਗ ਮਹੱਲਾ ਤੀਜਾ ਜਾਂ ਫਿਰ ਜਾਣੇ ਆਪਣਾ, ਤਨ ਮਨ ਅੱਗੇ ਧਰੇ ਸੁਹਾਗਣੀ ਕਰਮ ਕਮਾਦੀਆਂ, ਸਹੀ ਕਰਮ ਕਰੇ ਸਹਿਜੇ ਸੱਚ ਮਿਲਾਵੜਾ ਸੱਚ ਵਡਿਆਈ ਦੇ ਭਾਈ ਰੇ। ਗੁਰ ਬਿਨ ਭਗਤ ਨਾ ਹੋਏ ਬੇਨ ਗੁਰ ਭਗਤ ਨਾ ਪਾਈਏ, ਜੇ ਲੋਚੇ ਸਭ ਕੋਏ ਰਹੋ ਲੱਖ ਚੁਰਾਸੀ ਫੇਰ ਪਿਆ ਕਾਮਣ ਦੂਜੇ ਪਾਏ। ਬਿਨ ਗੁਰ ਨੀਂਦ ਨਾ ਆਵੇਈ ਦੁਖੀ ਰਹਿਣ ਬਿਹਾਏ, ਬਿਨ ਸ਼ਬਦ ਦੇ ਫਿਰ ਨਾ ਪਾਈਏ ਬਿਰਥਾ ਜਨਮ ਗਵਾਏ। ਹਾਹ ਕਰਤੀ ਜਗ ਫਿਰੀ ਨਾ ਧਨ ਸੰਪੇ ਨਾਲ ਅੰਧੀ, ਨਾਮ ਨਾ ਚੇਤੇ ਸਬਦੀ ਜਮਕਾਲ, ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੇ ਸੰਭਾਲ, ਨਾਮ ਰਤੇ ਸਿਰ ਨਿਰਮਲੇ ਗੁਰ ਕੇ ਸਹਿਜ ਸਭਾਏ, ਮਨ ਤਨ ਰਤਾ ਰੰਗ ਸਿਵੋ ਰਸਨਾ ਰਸਨ ਸਾਏ, ਨਾਨਕ ਰੰਗ ਨਾ ਉਤਰੇ ਜੋ ਹਰ ਧੁਰ ਛੋਡਿਆ ਛੋਡਿਆ ਲਾਏ। ਸਿਰ ਰਾਗ ਮਹੱਲਾ ਤੀਜਾ ਗੁਰਮ ਕਿਰਪਾ ਕਰੇ ਭਗਤ ਕੀਜੇ, ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ, ਬੁੱਝੇ ਤਾਂ ਨਿਰਮਲ ਹੋਵੇ ਸੋਈ ਹਰ ਜੋ ਸੱਚਾ ਸੱਚੀ ਬਾਣੀ, ਸ਼ਬਦ ਮਿਲਾਵਾ ਹੋਈ ਭਾਈ ਰੇ। ਭਗਤਹੀਣ ਕਾਹੇ ਜਗਾਇਆ ਪੂਰੇ ਗੁਰ ਕੀ ਸੇਵਨਾ ਕੀਨੀ, ਬਿਰਥਾ ਜਨਮ ਗਵਾਇਆ ਰਹੋ ਆਪੇ ਜਗ ਜੀਵਨ ਸੁਖਦਾਤਾ, ਆਪੇ ਬਖਸ਼ ਮਿਲਾਏ ਜੀ ਜੰਤ ਕੇ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ ਗੁਰਮੁਖ ਆਪ ਦੇ ਵਡਿਆਈ, ਆਪੇ ਸੇਵ ਕਰਾਏ ਦੇਹ ਕਟੰਬ ਮੋਲਵਾਣਾ, ਚੱਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸਕੀ ਕੀਮ ਨਾ ਪਾਈ ਹਰ ਪ੍ਰਭ ਸਖਾ, ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ, ਆਪਣੇ ਮਨ ਚਿੱਤ ਕਹੇ ਕਹਾਈ, ਬਿਨ ਗੁਰ ਆਪ ਨਾ ਜਾਈ ਹਰ ਜੋ ਦਾਤਾ, ਭਗਤ ਵਿਚਲਿਆ ਕਰ ਕਿਰਪਾ ਮਨ ਵਸਾਈ, ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਸੇ ਰਾਗ ਮਹੱਲਾ ਤੀਜਾ ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗਮਾਨਦਾਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ, ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੇ ਮਨ ਤਨ ਨਿਰਮਲ ਹੋਏ ਰਹੋ, ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ, ਗੁਰ ਸ਼ਬਦੀ ਸਲਾਹੀਏ ਰੰਗੇ ਸਹਿਜ ਸਵਾਏ, ਸੱਚੇ ਸੱਚ ਸਮਾਇਆ ਮਿਲ ਰਹੇ ਨਾ ਵਿਛੜ ਜਾਏ, ਜੋ ਕੁਛ ਕਰਨਾ ਸੋ ਕਰ ਰਿਹਾ ਵਰਨਾ ਕਰਨਾ ਜਾਏ, ਚਿਰੀ ਬਛੰਨੇ ਮੇਲੀਆਂ ਸਤਿਗੁਰ ਪੰਨੇ ਪਾਏ, ਆਪੇ ਘਰ ਕਰਾਏ ਸੀ ਵਰਨਾ ਕਰਨਾ ਜਾਏ, ਮਨ ਤਨ ਰੱਤਾ ਰੰਗ ਸਿਓ ਹਉਮੈ ਤਜ ਵਿਕਾਰ, ਐਨ ਸਿਰ ਦੇ ਰਵ ਰਹਿ ਨਿਰਭਉ ਨਾਮ ਨਿਰੰਕਾਰ, ਨਾਨਕਾ ਮਲਾਈ ਅਨ ਪੂਰੇ ਸ਼ਬਦ ਪਰ। ਸ੍ਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਣੀ ਨਿਦਾਨ, ਅੰਤ ਨਾ ਪਾਇਆ ਜਾਏ ਕਥਨੀ ਬਦਨੀ, ਨਾ ਪਾਈਏ ਹਉਮੈ ਵਿੱਚੋਂ ਜੈ ਸਤਿਗੁਰ ਮਿਲਿਆ ਸਾਧ ਹੈ ਭੈ ਰਚਿਆ, ਵਸੇ ਮਨ ਆਏ ਭਾਈ ਰੇ। ਗੁਰਮੁਖ ਬੁੱਝੇ ਕੋਈ ਬਿਨ ਬੁੱਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ ਰਹੋ ਜਿੰਨੀ ਚਾਖਿਆ ਤਿੰਨ ਸਾਧ ਪਾਇਆ, ਮੈਨੂੰ ਚਾਖੇ ਭਰਮ ਪਲਾਏ ਅੰਮ੍ਰਿਤ ਸਾਚਾ ਨਾਮ ਹੈ, ਕਹਿਣਾ ਕਛੂ ਨਾ ਜਾਏ ਪਵੀ ਪੀਵਤ ਹੋ ਪਰਵਾਨ, ਪਿਆ ਪੂਰੇ ਸ਼ਬਦ ਸਮਾਪੇ ਦੇ ਤਪਾਈਏ, ਹੋਰ ਕਰਨਾ ਕਛੂ ਨਾ ਜਾਏ ਦੇਵਣ ਵਾਲੇ ਕੇ ਹੱਥ ਦਾਤ ਹੈ ਗੁਰੂ ਦੁਆਰੇ ਪਾਏ, ਜਿਹਾ ਕਤੋਂ ਤਿਹਾ ਹੋਆ ਜਿਹੇ ਕਰਮ ਕਮਾਏ, ਸਤ ਸਤ ਸੰਜਮ ਨਾਮ ਹੈ ਬਿਨ ਨਾਵੇ ਨਿਰਮਲ ਨਾ ਹੋਏ, ਪੂਰੇ ਭਾਗ ਨਾ ਮਨ ਵਸੇ ਸ਼ਬਦ ਮਿਲਾਵਾ ਹੋਏ, ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ। ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਦੇ ਉਰਦ ਤਪ ਕਰੇ ਵਿੱਚੋਂ ਹਉਮੈ ਨਾ ਜਾਏ, ਅਧਿਆਤਮ ਕਰਨ ਜੇ ਕਰੇ ਨਾਮ ਨਾ ਕਵੀ ਹੀ ਪਾਏ, ਗੁਰ ਕੇ ਸ਼ਬਦ ਜੀਵਤ ਮਰੇ ਹਰ ਨਾਮ ਵਸੇ ਮਨ ਆਏ, ਸੁਣ ਮਨ ਮੇਰੇ ਪਾਸ ਸਤਿਗੁਰ ਸਰਨਾ ਗੁਰ ਪ੍ਰਸਾਦੀ ਛੁੱਟੀਏ, ਵਿਖ ਭਾਵ ਜਲ ਸ਼ਬਦ ਗੁਰ ਧਰਨਾ ਰਹੋ, ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਾਵ ਵਿਕਾਰ, ਪੰਡਿਤ ਬੜੇ ਬੰਧਨ ਮੋਹ ਵਾਧਾ ਨਾ ਬੁੱਝੇ ਵਿਖਿਆ ਪਿਆਰ, ਸਤਿਗੁਰ ਮਿਲਿਆ ਤਰਕੁੱਟੀ ਛੁੱਟੇ ਚੌਥੇ ਪਦ ਮੁਕਤ ਦੁਆਰ, ਗੁਰ ਤੇ ਮਾਰਗ ਪਾਈਏ ਚੁੱਕੇ ਮੋਹ ਗੁਆਰ, ਸ਼ਬਦ ਮਰੇਤਾ ਉਧਰੇ ਪਾਏ ਮੁਖ ਦੁਆਰ, ਪ੍ਰਸਾਦੀ ਮਿਲ ਰਹੇ ਸੱਚ ਨਾਮ ਕਰਤਾਰ, ਇਹ ਮਨਵਾ ਸਤ ਸਵਲ ਹੈ ਛੱਡੇ ਨਾ ਕਿਤੇ ਪਾਏ, ਦੂਜੇ ਪਾਏ ਦੁੱਖ ਲਾਏ ਦਾ ਬਹੁਤੀ ਦੇਸ ਜਾਏ, ਨਾਨਕ ਨਾਮ ਲੱਗੇ ਸੇ ਉੱਪਰੇ ਹਉਮੈ ਸ਼ਬਦ ਗਵਾਏ। ਸੇ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਏ ਹਰ ਨਾਮੋਂ ਦੇ ਦੜਾਏ, ਬਿਨ ਗੁਰ ਕਿਨੇ ਨਾ ਪਾਏ ਉਹ ਬਿਰਥਾ ਜਨਮ ਬਿਰਥਾ ਜਨਮ ਗਵਾਏ। ਮਨ ਮ ਕਰਮ ਕਮਾਵਣੇ ਦਰਗੇ ਮਿਲੇ ਸਜਾਏ, ਮਨ ਰੇ ਦੂਜਾ ਭਉ ਚੁਕਾਏ, ਅੰਤਰ ਤੇਰੇ ਹਰ ਵਸੇ ਗੁਰ ਸੇਵਾ ਸੁਖ ਪਾਏ ਰਹੋ, ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ, ਹਰ ਕਾ ਨਾਮ ਮਨ ਵਸੇ ਹਉਮੈ ਕ੍ਰੋਧ ਨਿਵਾਰ, ਮਨ ਨਿਰਮਲ ਨਾਮ ਧਿਆਈਏ ਤਾਂ ਪਾਏ ਮੁਖ ਦੁਆਰ, ਹਉਮੈ ਵਿੱਚ ਜਗ ਵਿੰਸਦਾ ਮਰ ਜੰਮੇ ਆਵੇ ਜਾਏ, ਮਨੁੱਖ ਸ਼ਬਦ ਨਾ ਜਾਣੀ ਜਾਸਨ ਪਤ ਗਵਾਏ, ਗੁਰ ਸੇਵਾ ਨਾ ਪਾਈਏ
ਪਾਈਏ ਸੱਚੇ ਰਹੇ ਸਮਾਏ ਮਨ ਸਬਦ ਮਾਨਿਆ ਗੁਰ ਪਾਈਏ ਵਿੱਚ ਵਾਵ ਗਾਏ ਆਂਦਨ ਭਗਤ ਕਰੇ ਸਦਾ ਸਾਚੇ ਕੀਲੇ ਬੁਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਾਹਿਬ ਸਮਾਏ ਸਿਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਅਹੰਕਾਰ ਸਤਿਗੁਰ ਕਿਆ ਫਿਟਕਿਆ ਰੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰ ਹਰ ਮਨ ਮੇਰੇ ਸਦਾ ਹਰ ਵੇਖ ਦੂਰ ਜਨ ਮਨ ਦੁਖ ਪਰ ਹਰੇ ਸ਼ਬਦ ਰਿਹਾ ਭਰਪੂਰ ਰਹਾਓ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਦਰ ਸੱਚੀ ਕਾਰ ਕਮਾਵਨੀ ਸੱਚੇ ਨਾਲ ਪਿਆਰ ਸੱਚਾ ਸਭ ਵਰਤਦਾ ਕੋਈ ਨਾ ਮੇਟਣ ਹਾਰ ਮਨ ਖੁਮੈਲ ਨਾ ਪਾਈ ਨੀ ਕੂੜ ਮੁਠੇ ਕੁੜਿਆਰ ਹਮੇ ਕਰਤਾ ਜਗ ਮੁਆ ਗੁਰ ਵਿਨ ਘੋਰੇ ਅੰਧਾਰ ਮਾਇਆ ਮੋਹ ਵਿਸਾਰਿਆ ਸੁਖਦਾਤਾ ਦਤਾਰ ਸਤਿਗੁਰ ਸੇਵੇ ਤਾ ਉਬਰੇ ਸੱਚ ਰੱਖੇ ਉਰ ਧਾਰ ਕਿਰਪਾ ਤੇ ਹਰ ਪਾਈਏ ਸੱਚ ਸ਼ਬਦ ਵਿਚਾਰ ਸਤ ਆਪ ਛੋੜ ਜੀਵਤ ਮਰੇ ਗੁਰ ਕੇ ਸ਼ਬਦ ਵਿਚਾਰ ਧੰਦਾ ਤਾਪਤ ਰਹਿ ਗਏ ਲੱਗਾ ਸਾਚ ਪਿਆਰ ਸੱਚੇ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸ਼ਨਾਨ ਦਾਨ ਜੇਤਾ ਕਰੇ ਦੂਜੇ ਪਾਏ ਖੁਆਰ ਹਰ ਜੋ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕੇ ਹੇਤ ਪਾਰ ਸੇ ਰਾਗ ਮਹੱਲਾ ਤੀਜਾ ਕਿਸ ਹੋ ਸੇਵੀ ਕਿਆ ਜਪ ਗਵਾਏ ਏਹਾ ਸੇਵਾ ਚਾਕਰੀ ਨਾਮ ਵਸੇ ਮਨਾਏ ਨਾਮੇ ਹੀ ਤੇ ਸੁਖ ਪਾਈਏ ਸੱਚੇ ਸ਼ਬਦ ਸਾਏ ਮਨ ਮੇਰੇ ਆਂਦਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਭਰਪੂਰ ਪਾਏ ਪਾਏ ਭਗਤ ਕਰੇ ਦਿਨ ਰਾਤੀ ਹਰ ਜੋ ਵੇਖੇ ਸਦਾ ਹਦੂਰ ਸੱਚੇ ਸ਼ਬਦ ਸਦਾ ਮਨ ਰਾਤਾ ਭਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜਿਉ ਜਾਗੇ ਸੋਬਰੇ ਸੁੱਤੇ ਗਏ ਮਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਨੇ ਕਰ ਕਾ ਪਾਹੁਣਾ ਜਿਉ ਆਇਆ ਤੋ ਜਾਏ ਮਨੁੱਖ ਜਨਮ ਵਿਰਥਾ ਗਿਆ ਕਿਆ ਮੁੰਦੇ ਸੀ ਜਾਏ ਸਭ ਕੇ ਚਾਪੇ ਆਪੇ ਹਮੇ ਵਿੱਚ ਕਹਿਣ ਨਾ ਜਾਏ ਗੁਰ ਕੇ ਸ਼ਬਦ ਪਛਾਣੇ ਦੁਕਾਮੇ ਵਿੱਚੋਂ ਗਵਾਏ ਸਤਿਗੁਰ ਸੇਵਨ ਆਪਣਾ ਤਿਨਕੇ ਲਾਗੋ ਪਾਏ ਨਾਨਕ ਦਰ ਸੱਚੇ ਸੱਚਾ ਰਹੇ ਹੋ ਤਿਨ ਵਲਿਹਾਰੇ ਜਾਓ ਸੇ ਰਾਗ ਮਹੱਲਾ ਤੀਜਾ ਸੇ ਵੇਲਾ ਭਗਤ ਵਿਚਾਰੀਆ ਤਾਂ ਕਿਤੋਂ ਵੇਲਾ ਭਗਤ ਹੋਏ ਆਂਦਨ ਨਾਮੇ ਰਤਿਆ ਸੱਚੇ ਸੱਚੇ ਸੋ ਇੱਕ ਤਿਆਲਾ ਤਿਲ ਪਿਆਰਾ ਵਿਸਰੇ ਭਗਤ ਕਨੇਹੀ ਹੋਏ ਮਨ ਤਨ ਸੀਤਲ ਸੱਚ ਸਿਓ ਸਾਸ ਨਾ ਵਿਰਤਾ ਕੋਈ ਮੇਰੇ ਮਨ ਹਰ ਕਾ ਨਾਮ ਤਿਆ ਸੱਚੀ ਭਗਤਾਂ ਥੀਏ ਜਾਂ ਹਰ ਬਸੇ ਮਨ ਆਏ ਰਹੁ ਸਹਿਜੇ ਖੇਤੀ ਰਾਹੀਏ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਿਆ ਸਹਿਜ ਸਵਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਖ ਜਾਏ ਮਨ ਸੱਚਾ ਸੱਚ ਰਤਾ ਸੱਚੇ ਰਿਹਾ ਸਮਾਏ ਆਖਣ ਵੇਖਣ ਬੋਲਣਾ ਸ਼ਬਦ ਰਿਹਾ ਸਮਾਏ ਬਾਣੀ ਬੱਜੀ ਚੌਂ ਜੁਗੀ ਸੱਚੋ ਸੱਚ ਸੁਣਾਏ ਹਉਮੈ ਮੇਰਾ ਰਹਿ ਗਿਆ ਸੱਚੇ ਲਿਆ ਮਲਾਏ ਤਿਨਕੋ ਮਾਹਲ ਦੁਖ ਦੂਰ ਹੈ ਜੇ ਸੱਚ ਰਹੇ ਲੇ ਬਲਾਏ ਨਦਰੀ ਨਾਮ ਧਿਆਈਏ ਬਿਨ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲਹੇ ਸਤਿਗੁਰ ਭੇਟੇ ਜਿਸ ਆਏ ਆਂਦਨ ਨਾਮੇ ਰਤਿਆਂ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਸੇ ਰਾਗ ਮਹੱਲਾ ਤੀਜਾ ਆਪਣਾ ਭਾਉ ਤਿੰਨ ਪਾਏ ਉਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ ਦਬਦਾ ਮੈਲ ਚੁਕਾਈਏ ਨਾ ਰੱਖਿਆ ਅਵਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮਹਿਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰ ਨਾਲ ਸੱਚੇ ਸ਼ਬਦਾਂ ਮੋਹਿਆ ਪ੍ਰਭ ਆਪੇ ਲਏ ਮਲਾਏ ਆਂਦਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਪੂਜਨ ਪਾਏ ਜਿਨ ਕੋ ਪੂਰਵ ਲਿਖਿਆ ਸਤਿਗੁਰ ਭੇਟਿਆ ਤੇ ਨਾਏ ਬਣਾਵੇ ਸਭ ਡੁੰਮਣੀ ਦੂਜੇ ਭਈ ਖਵਾਏ ਤਿਸ ਬਨੀ ਬਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਭਰਮ ਭਲਾਣਾ ਅੰਦਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਲਾਏ ਸਭ ਕਿਛ ਸੁਣਦਾ ਵੇਖਦਾ ਕਿਉਂ ਮੱਕਰ ਪਿਆ ਜਾਏ ਪਾਪ ਪਾਪ ਕਮਾਵਦੇ ਪਾਪੇ ਪਚੇ ਪਚਾਏ ਸੋ ਪ੍ਰਭ ਨਦਰ ਨਾਈ ਮਨਮੁਖ ਬੂਝ ਪਾਏ ਜਿਸ ਬਕਾਲੇ ਸੋਈ ਵੇਖੇ ਨਾਨਕ ਗੁਰਮੁਖ ਪਾਏ ਸੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟੇ ਹੋਮੇ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੇ ਨਾਮੇ ਰਹੇ ਸਮਾਏ ਗੁਰ ਸ਼ਬਦੀ ਹਰ ਪਾਈਏ ਬਿਨ ਸ਼ਬਦੇ ਭਰਮ ਭੁਲਾਏ ਮਨ ਰੇ ਨਿਜ ਘਰ ਵਾਸਾ ਹੋਏ ਰਾਮ ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹਾ ਹਰ ਇੱਕੋ ਦਾਤਾ ਵਰਤਦਾ ਦੂਜਾ ਵਰਨਾ ਕੋਈ ਸ਼ਬਦ ਸਲਾਹੀ ਮਨ ਵਸੇ ਸਹਿਜੇ ਸੁਖ ਸਭ ਨਦਰੀ ਅੰਦਰ ਵੇਖਦਾ ਜੈ ਭਾਵੇ ਤਾਂ ਦੇ ਹਮੇ ਸਵਾ ਗਣਤ ਹੈ ਗਣਤੇ ਨੌ ਸੁਖ ਨਾਏ ਵੇਖੀ ਕਾਰ ਕਮਾਉਣੀ ਵੇਖੀ ਮਾਹੇ ਸਮਾਏ
ਮੈਂ ਨਾਵੇ ਠੌਰ ਨਾ ਪਾਏ ਨੀ ਜਮ ਪਰ ਦੁੱਖ ਸਹਾਏ ਜੋ ਪਿੰਡ ਸਭ ਤੇ ਸਦਾ ਤਿਸੇ ਦਾਰ ਗੁਰਪ੍ਰਸਾਦੀ ਬੁੱਝੀਏ ਤਾਂ ਪਾਏ ਮੁੱਖ ਦੁਆਰ ਨਾਨਕ ਰਾਮ ਸਲਾਹੇ ਤੂੰ ਅੰਤ ਨਵ ਬਾਰਾ ਵਾਰ ਤੇ ਰਾਗ ਮਹੱਲਾ ਤੀਜਾ ਤਿੰਨਾ ਆਨੰਦ ਸਦਾ ਸੁੱਖ ਹੈ ਜਿੰਨਾ ਸੱਚ ਨਾਮ ਆਧਾਰ ਗੁਰਸਾਹਿਬ ਦੀ ਸੱਚ ਪਾਇਆ ਦੁੱਖ ਨਿਵਾਰਨ ਹਰ ਸਦਾ ਸਦਾ ਸਾਰੇ ਗੁਣ ਗਾਵੇ ਸੱਚੇ ਨਾਇ ਪਿਆਰ ਕਿਰਪਾ ਕਰਕੇ ਆਪਣੀ ਦੀ ਤੋਨ ਭਗਤ ਭੰਡਾਰ ਮੰਦਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਓ ਰਹੇ ਸਮਾਏ ਰਹੁ ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਾਹਿਬ ਸਵਾਇ ਗੁਰਸ਼ਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜੇ ਵਾ ਰੱਤੀ ਸ਼ਬਦ ਸੱਚੇ ਅੰਮ੍ਰਿਤ ਪੀਏ ਰਸ ਗੁਣ ਗਾਏ ਗੁਰਮੁਖੇ ਉਹ ਰੰਗ ਪਾਈਏ ਜਿਸ ਨੂੰ ਕਿਰਪਾ ਕਰੇ ਰਜਾਏ ਸੰਸਾਰ ਉਹ ਸੰਸਾਰ ਹੈ ਸੁੱਤਿਆਂ ਰਹਿਣ ਵਿਆਹ ਇੱਕੋ ਆਪਣੇ ਭਾਣੇ ਕੱਢ ਲਾਏ ਅੰਨ ਆਪੇ ਲਾਏ ਉਨ ਮਲਾਏ ਆਪੇ ਹੀ ਆ ਮਨ ਵਸਿਆ ਮਾਇਆ ਮੋਹ ਚੁਕਾਏ ਆ ਵਡਾਈ ਦਿੱਤੀਆਂ ਨ ਗੁਰਮੁਖ ਦੇ ਬਜਾਏ ਸਭਨਾ ਕਾ ਦਾਤਾ ਹੈ ਭੁੱਲਿਆ ਲੈ ਸਮਝਾਈ ਇੱਕ ਆਪੇ ਆਪ ਖੁਆਏ ਅੰਨ ਦੂਜੇ ਛੱਡੀਆਂ ਲਾਏ ਗੁਰਮਤੀ ਹਰ ਪਾਈਏ ਜੋਤੀ ਜੋਤ ਮਲਾਏ ਅੰਦਰ ਨਾਮੇ ਰਤਿਆ ਨਾਨਕ ਨਾਮ ਸਮਾਏ ਸਿਰ ਰਾਗ ਮਹੱਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨੁੱਖ ਮਹਿਲ ਨਾ ਉਤਰੇ ਜਿਚਰ ਗੁਰਸ਼ਬਦ ਨ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੀ ਚੱਲ ਨਿਜ ਘਰ ਵਸੇ ਅੰਮ੍ਰਿਤ ਪੀਵੇ ਤਾਂ ਸੁੱਖ ਲਹੇ ਮਹੱਲ ਰਹੋ ਗੁਣਵੰਤੀ ਅਵਗਣਵੰਤੀ ਗੁਣ ਕੋ ਨਾਹੀਂ ਬਹਿਣ ਮਿਲੇ ਹਜੂਰ ਮਾਨਮੁੱਖ ਸ਼ਬਦ ਨਾ ਜਾਣੀ ਅਵਗਣ ਸੋ ਪ੍ਰਭ ਦੂਰ ਜਿੰਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰ ਸ਼ਬਦੀ ਮਨ ਵੇਦਿਆ ਪ੍ਰਭ ਮਿਲਿਆ ਆਪ ਹਜੂਰ ਆਪੇ ਰੰਗਣ ਰੰਗਿਓਨ ਸ਼ਬਦੇ ਲਾਏ ਉਨ ਮਲਾਏ ਸੱਚਾ ਰੰਗ ਨਾ ਉਤਰੇ ਜੋ ਸੱਚ ਰਤੇ ਲਿਵਲਾਏ ਚਾਰੇ ਕੁੰਡਾ ਭਵ ਥਕੇ ਮਨਮੁੱਖ ਬੂਝ ਨਾ ਪਾਏ ਜਿਸ ਸਤਿਗੁਰ ਮਿਲੇ ਸੋ ਮਿਲੇ ਸੱਚੇ ਸ਼ਬਦ ਸਮਾਏ ਮਿੱਤਰ ਘਨੇਰੇ ਘਰ ਥਕੀ ਮੇਰਾ ਦੁੱਖ ਕੱਟੇ ਕੋਈ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸੈਟ ਦੇਖੇ ਆਪ ਪਾਏ ਸਭ ਇੱਕੋ ਇੱਕ ਵਰਤਦਾ ਲੱਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲੇ ਆਪੇ ਦੇ ਬਜਾਏ ਗੁਰਮਤੀ ਸਾਧ ਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਧਨ ਸੀਤਲ ਸਭ ਥੀਏ ਨਾਮ ਵਸੇ ਮਨ ਆਏ ਰਹੋ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੇ ਸ਼ਬਦ ਪਛਾਣੀਏ ਜੇ ਆਪੇ ਨਦਰ ਕਰੇ ਸੇ ਜਨ ਸਭ ਦੇ ਸੋਨੇ ਤੇ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ ਆਪੇ ਮੇਲੇ ਕਰਤਾਰ ਗੁਰਮਤੀ ਸਸਲਾਣਾ ਜਿਸਦਾ ਅੰਤ ਨਾ ਬਾਰਾ ਵਾਰ ਘਟ ਘਟ ਆਪੇ ਹੁਕਮ ਵਸੇ ਹੁਕਮੇ ਕਰੇ ਵਿਚਾਰ ਗੁਰਸ਼ਬਦੀ ਸਲਾਹੀਏ ਹਮੇ ਵਿੱਚੋਂ ਕੋਈ ਸਾਤਨ ਨਾਵੇ ਬਾਰੀ ਔਗਣਵੰਤੀ ਰੋਏ ਸੱਚ ਸਲਾਹੀ ਸੱਚ ਲਗਾ ਸੱਚੇ ਨਾਹੀਂ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹਾ ਅਵਗਣ ਕੱਢਾ ਧੋਏ ਆਪੇ ਮੇਲ ਮਲਾਏ ਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸਿਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹੇਲੀਆ ਕਹਿ ਚੱਲੇ ਬਾਂ ਲੜਾਏ ਆਪਣਾ ਫਿਰ ਨਾ ਜਾ ਪਛਾਣੀ ਕਿਆ ਮੂੰਹ ਦੇਸੇ ਜਾਏ ਜਿੰਨੀ ਸਖੀ ਕੰਤ ਪਛਣਿਆ ਹੁਣ ਤਿੰਨ ਕੋ ਲਾਗੇ ਪਾਏ ਤਿੰਨ ਕੀ ਜੈਸੀ ਥੀ ਰਹੀ ਸੰਗਤ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕਟਿਆਰ ਫਿਰ ਪ੍ਰਭ ਸਾਚਾ ਸੋਨਾ ਪਾਈਏ ਗੁਰ ਵਿਚਾਰ ਮਨ ਕੰਤ ਨ ਪਛਾਣੀ ਤਿੰਨ ਕੋ ਰਹਿਣ ਵਿਹਾਏ ਗਰ ਵੱਟੀਆਂ ਤ੍ਰਿਸ਼ਨਾ ਜਲੇ ਦੁੱਖ ਪਾਵੇ ਦੂਜੇ ਪਾਏ ਸ਼ਬਦ ਰਤੀਆਂ ਸੁਹਾਗਣੀ ਤਿੰਨ ਵਿੱਚੋਂ ਹਮੇ ਜਾਏ ਸਦਾ ਫਿਰ ਰਾਵੇ ਆਪਣਾ ਤਿੰਨਾ ਸੁੱਖੇ ਸੁੱਖ ਵਿਹਾਏ ਗਿਆਨ ਵੀ ਹੋਣੀ ਫਿਰ ਮਤੀਆਂ ਫਿਰ ਮਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਫਿਰ ਦੇਖੇ ਭੁੱਖ ਨਾ ਜਾਏ ਆਵੋ ਮਿਲੋ ਸਹੇਲੀਓ ਮੈਂ ਫਿਰ ਦੇਹੋ ਮਿਲਾਏ ਪੂਰੇ ਭਾਗ ਸਤਿਗੁਰ ਮਿਲੇ ਫਿਰ ਪਾਇਆ ਸੱਚ ਸਮਾਏ ਸੋ ਸਈਆਂ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੇ ਆਪਣਾ ਤਨ ਮਨ ਅੱਗੇ ਦੇ ਘਰ ਬਾਰ ਪਾਇਆ ਆਪਣਾ ਹੋਮੇ ਦੂਰ ਕਰੇ ਨਾਨਕ ਸੋਭਾ ਬੰਤੀਆਂ ਸੁਹਾਗਣੀਆਂ ਦਿਨ ਭਗਤ ਕਰੇ ਸਿਰਾਗ ਮਹੱਲਾ ਤੀਜਾ ਇੱਕ ਫਿਰ ਆਵੇ ਆਪਣਾ ਹੋਕੇ ਦਰ ਪੁੱਛੋ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਫਿਰ ਦੇਹੋ ਮਿਲਾਏ ਸਭ ਆਪਾਏ ਆਪੇ ਵੇਖੇ ਕਿਸ ਨੇੜੇ ਕਿਸ ਦੂਰ ਜਿਨ ਫਿਰ ਸੰਗੇ ਜਾਣਿਆ ਫਿਰ ਰਾਵੇ ਸਦਾ ਹਦੂਰ ਮੰਦੇ ਤੂੰ ਗੁਰਕੇ ਚੱਲ ਗੁਰਕੇ ਪਾਏ ਅੰਦਰ ਰਵੇ ਫਿਰ ਆਪਣਾ ਸਹਿਜੇ ਸੱਚ ਸਮਾਏ ਰਹੋ ਸ਼ਬਦ ਰਤੀਆਂ ਸੁਹਾਗਣੀ ਸੱਚੇ ਸ਼ਬਦ ਸਿਗਾਰ ਵਾਰ ਵਾਰ ਪਾਇਨ ਘਰ ਆਪਣੇ ਗੁਰਕੇ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੇ ਭਗਤ ਭਰੇ ਭੰਡਾਰ ਸੋ ਪ੍ਰਪ੍ਰੀਤ ਮਨ ਵਸੇ ਜੇ ਸਭ ਚੇ ਦੇ ਆਧਾਰ ਪੈਰ ਸਲਾਹਿਨ ਆਪਣਾ ਤਿਨਕੇ ਹਾਸਾ ਦਿਲ ਸਦ ਵਲਿਹਾਰੇ ਜਾਓ ਮਨ ਤਨ ਆਰਪੀ ਸਿਰ ਦੇਈ ਤਿਨਕੇ ਲਾਗੇ ਪਾਈ ਜਿੰਨੀ
ਇੱਕ ਪਛਾਣਿਆ ਦੂਜਾ ਭਾਉ ਚੁਕਾਏ, ਗੁਰਮੁਖ ਨਾਮ ਪਛਾਣੀਏ ਨਾਨਕ ਸੱਚ ਸਮਾਏ। ਸਿਰ ਰਾਗ ਮਹੱਲਾ ਤੀਜਾ, ਹਰ ਜੀ ਸੱਚਾ ਸੱਚ ਤੂੰ ਸਭ ਕਿ ਤੇਰੇ ਚੀਰੇ, ਲੱਖ 84 ਤਰਸ ਦੇ ਫੇਰੇ ਬਿਨ ਗੁਰ ਭੇਟੇ ਪੀਰੇ। ਹਰ ਜੋ ਬਖਸ਼ੇ ਬਖਸ਼ ਲੈ, ਸੁਖ ਸਦਾ ਸਰੀਰੇ, ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੇ। ਮਨ ਮੇਰੇ ਨਾਮ ਰਤੇ ਸੁਕੋਏ, ਗੁਰਮਤੀ ਨਾਮ ਸਲਾਹੀਏ ਦੂਜਾ ਅਵਰ ਨ ਕੋਏ ਰਹੋ। ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਦਾਸ ਮਨ ਜਪੇ, ਕਮਰਾ ਤਿਨਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ। ਮਨ ਕੇ ਵਿਕਾਰ ਮਨੇ ਤਜੇ, ਮਨ ਚੁੱਕੇ ਮੋਏ ਮਨ ਆਤਮ ਰਾਸ ਪਛਾਣਿਆ। ਵਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨਾ ਪਾਈਏ, ਮਨਮੁਖ ਫਿਰੇ ਦੀਵਾਨ ਸ਼ਬਦ ਨਾ ਚੀਨੇ, ਕਥਨੀ ਬਦਨੀ ਕਰੇ ਵਿਖਿਆ ਮਾਏ ਸਮਾਨ। ਸਭ ਕਿਛ ਆਪੇ ਆਪੇ ਦੂਜੇ ਅਵਰ ਨਾ ਕਹੋ, ਜੋ ਬੁਲਾਏ ਤੋ ਬੋਲੀਏ ਜਾਂ ਆਪ ਬੁਲਾਏ ਸੋਏ। ਗੁਰਬਾਣੀ ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੂੰ ਜਿੱਤ ਸੇਵਿਆ ਸੁੱਖ ਹੋਏ। ਸੇ ਰਾਗ ਮਹੱਲਾ ਤੀਜਾ, ਜਗ ਹਉਮੈ ਮਹਿਲ ਦੁੱਖ ਪਾਇਆ, ਮਨ ਲੱਗੀ ਦੂਜੇ ਪਾਏ ਮਲ ਹਉਮੈ ਧੋਤੀ, ਕਿਵੇ ਨਾ ਉਤਰੇ ਜੇ ਸੋ ਤੀਰਥ ਨਾਏ, ਵਹੁ ਵਿਦ ਕਰਮ ਕਮਾਵਦੇ ਦੂਣੀ ਮਨ ਲੱਗੀ ਆਏ। ਪੜਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ, ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ। ਮਨ ਮੁਖ ਹਰ ਹਰ ਕਰ ਥੱਕੇ, ਮੈਲ ਨਾ ਚੱਕੀ ਤੋਏ ਰਹੋ, ਮਨ ਮੈਲੇ ਭਗਤ ਨਾ ਹੋਵੀ ਨਾਮ ਨਾ ਪਾਇਆ ਜਾਏ। ਮਨ ਮੁਖ ਮੈਲੇ ਮੈਲੇ ਮੂਏ, ਜਾ ਸੰਪਤ ਗਵਾਏ ਗੁਰ ਪ੍ਰਸਾਦੀ, ਮਨ ਵਸੇ ਮਨ ਹਉਮੈ ਜਾਏ ਸਮਾਏ। ਜਿਉਂ ਅੰਧੇਰੇ ਦੀਪ ਕਵਾਲੀਏ, ਤਿਉਂ ਗੁਰ ਗਿਆਨ ਅਗਿਆਨ ਤਜਾਏ। ਹਮ ਕਿਆ ਹਮ ਕਰੇ ਗਏ ਹਮ ਮੂਰਖ ਗਵਾਰ, ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ। ਮਾਇਆ ਜੀਵੜ ਦੁੱਖ ਨਹੀਂ ਸਭ ਭਾਵ ਥੱਕੇ ਸੰਸਾਰ, ਗੁਰਮਤੀ ਸੁਖ ਪਾਈਏ ਸੱਚ ਨਾਮ ਅਰਦਾਰ। ਜਿਸ ਨੂੰ ਮਿਲੇ ਸੋ ਮਿਲੇ ਹਉ ਤਿਸ ਬਲਿਹਾਰੇ ਜਾਓ, ਇਹ ਮਨ ਭਗਤੀ ਰੱਤਿਆ ਸੱਚ ਬਾਣੀ ਨਿਜ ਥਾਂ। ਮਨ ਰੱਤੇ ਜੇਵਾ ਰੱਤੀ ਹਰ ਗੁਣ ਸੱਚੇ ਗਾਓ, ਨਾਨਕ ਨਾਮ ਨਾ ਵਿਸਰੇ ਸੱਚੇ ਮਾਹੇ ਸਮਾਓ। ਸਿਰ ਰਾਗ ਮਹੱਲਾ ਚੌਥਾ ਕਰ ਪਹਿਲਾ, ਮੈਂ ਮਨ ਤਨ ਵਿਰੋਂ ਤੱਗ ਲਾ, ਕਿਉਂ ਪ੍ਰੀਤਮ ਮਿਲੇ ਘਰ ਆਏ। ਜਾ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ, ਜਾਏ ਪੁੱਛਾਂ ਤੈਨੂੰ ਸੱਜਣਾ ਪ੍ਰਭ ਕਿਤ ਵਿਦ ਮਿਲੇ ਮਿਲਾਏ। ਮੇਰੇ ਸਤਿਗੁਰਾਂ ਮੈਂ ਤੁਝ ਵੀ ਨਿਆ ਵਰਨਾ ਕੋਈ, ਹਮ ਮੂਰਖ ਮਗਤ ਸਰਨਾਗਤੀ ਕਰ ਕਿਰਪਾ ਮੇਲੇ ਹਰ ਸੋਏ। ਰਹੁ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਮ ਮਿਲਾਵੇ ਸੋਏ, ਸਤਿਗੁਰ ਹਰ ਪ੍ਰਭ ਬੁਝਿਆ ਗੁਰ ਜੇ ਵੜੇ ਅਵਰ ਨਾ ਕੋਏ, ਹਉ ਗੁਰ ਸਰਨਾਈ ਢੈ ਪਵਾਂ ਕਰ ਦਿਆ ਮਿਲੇ ਪ੍ਰਭ ਸੋਏ। ਮਨ ਹਠ ਕਿਨੇ ਨਾ ਪਾਇਆ ਕਰ ਪਾਏ, ਕਰ ਪਾਏ ਥੱਕੇ ਸਭ ਕੋਏ, ਸਹਿਸਾ ਸਿਆਣਪ ਕਰੇ ਮਨ ਕੋਰੇ ਰੰਗ ਨਾ ਹੋਏ, ਕੂੜ ਕਪਟ ਕਿਨੇ ਪਾਇਓ, ਜੋ ਬੀਜੇ ਖਾਵੇ ਸੋਏ। ਸਭਨਾ ਤੇਰੀ ਆਸ ਪ੍ਰਭ ਸਾਹਿਬ ਜੀ ਤੇਰੇ, ਤੂੰ ਰਾਸ ਪ੍ਰਭ ਤੁਧੋ ਖਾਲੀ, ਨਾ ਕੋ ਨਹੀਂ ਦਰ ਗੁਰਮੁਖਾਂ ਨੂੰ, ਸਵਾਸ ਵਿਸਖ ਭਾਉ ਜਲ ਡੁੱਬਦੇ ਘੱਟ ਲੈ ਜਾ ਨਾਨਕ ਕੀ ਅਰਦਾਸ। ਸਿਰ ਰਾਗ ਮਹੱਲਾ ਚੌਥਾ, ਨਾਮ ਮਿਲੇ ਮਨ ਤ੍ਰਿਪਤੀ ਬਿਨ ਨਾਮੇ ਤ੍ਰਿਗ ਜੀ ਵਾਸ, ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾਸ। ਹਉ ਤਿਸ ਵਿਟੋਂ ਚਾਉ ਖੰਨੀਏ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ, ਹਉ ਜੀਵਾ ਨਾਮ ਤਿਆਏ ਬਿਨ ਨਾਵੇ ਜੀਵਨ ਨਾ ਥੀਏ, ਮੇਰੇ ਸਤਿਗੁਰ ਨਾਮ ਦੜਾਏ ਰਹੋ ਨਾਮ ਅਮੋਲਕ ਰਤਨ ਹੈ। ਸਤਿਗੁਰ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੇ ਲੱਗਿਆ ਕੱਢ ਰਤਨ ਦੇਵੇ ਪ੍ਰਗਾਸ, ਧੰਨ ਵਡਭਾਗੀ ਵਡਭਾਗੀਆ ਜੇ ਆਏ ਮਿਲੇ ਗੁਰਪਾ, ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਬਸ ਕਾਲ। ਓਏ ਫਿਰ ਜੋਨ ਭਵਾਈਏ ਵਿੱਚ ਵਿਸ਼ਟਾ ਕਰ ਵਿਕਰਾਲ, ਉਹਨਾਂ ਪਾਸ ਦੁਆਸ ਨਾ ਭਿੱਟੀਏ ਜਿਨ ਅੰਤਰ ਕ੍ਰੋਧ ਚੰਡਾਲ, ਸਤਿਗੁਰ ਪੁਰਖ ਅੰਮ੍ਰਿਤਸਰ ਵਡਭਾਗੀ ਨਾ ਆਏ, ਉਹਨਾਂ ਜਨਮ ਜਨਮ ਕੀ ਮਲ ਉਤਰੇ ਨਿਰਮਲ ਨਾਮ ਦੜਾਏ ਜਾਂ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ। ਸ੍ਰੀ ਰਾਗ ਮਹੱਲਾ ਚੌਥਾ, ਗੁਣ ਗਾਵਾਂ ਗੁਣ ਮਿੱਥਰਾਂ ਗੁਣ ਬੋਲੀ ਮੇਰੀ ਮਾਏ, ਗੁਰਮੁਖ ਸੱਜਣ ਗੁਣਕਾਰੀਆਂ ਮਿਲ ਸੱਜਣ ਹਰ ਗੁਣ ਗਾਇ, ਹੀਰੇ ਹੀਰ ਮਿਲ ਵੇਦਿਆ ਰੰਗ ਚਲੂਲੇ ਨਾਏ, ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ। ਅੰਤਰ ਪਿਆਸਰ ਨਾਮ ਕੀ ਗੁਰ ਤੁਸ ਮਲਾਵੇ ਸੋਏ, ਰਾ ਮਨ ਰੰਗੋ ਵਡਭਾਗਿਓ ਗੁਰ ਤੁੱਠਾ ਕਰੇ ਪਸਾਓ, ਗੁਰ ਨਾਮ ਦੜਾਏ ਰੰਗ ਸਿਓ ਹਸ ਤੁਰ ਕੇ ਵੱਲ ਜਾਓ, ਬਿਨ ਸਤਿਗੁਰ ਹਰ ਨਾਮ ਲੱਭੇ ਲੱਖ ਕੋਟੀ ਕਰਮ ਕਵਾ, ਬਿਨ ਭਾਗਾ ਸਤਿਗੁਰ ਨਾ ਮਿਲੇ ਘਰ ਬੈਠੇ ਨਿਕਟ ਨਿਤ ਪਾਸ। ਅੰਤਰ ਗਿਆਨ ਦੁੱਖ ਭਰ ਮੈਂ ਵਿੱਚ ਪੜਦਾ ਦੂਰ ਪਿਆਸ, ਬਿਨ ਸਤਿਗੁਰ ਭੇਟੇ ਕੰਚਨ ਧੀਏ ਮਨ ਮਕਲੋ ਬੁੱਢਾ ਵੇੜੀ ਪਾਸ, ਸਤਿਗੁਰ ਬਹੁਤ ਹਰ ਨਾਮ ਹੈ ਕਿਤੇ ਵਿੱਚ ਚੜਿਆ ਜਾਏ, ਸਤਿਗੁਰ ਕੇ ਭਾਣੇ ਜੇ ਜੋ ਚਲੇ ਵਿੱਚ ਬਹੁਤ ਬੈਠਾ ਏ, ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲੈ ਮਲਾਏ। ਸਿਰ ਰਾਗ ਮਹੱਲਾ ਚੌਥਾ, ਹਾ ਪੰਥ ਆਈ ਨਿਤ ਖੜੀ ਕੋਈ ਪ੍ਰਭ ਦੱਸੇ ਤਿੰਨ ਜਾਓ, ਜਿੰਨੀ ਮੇਰਾ ਪਿਆਰਾ ਰਾਵਿਆ ਤਿੰਨ ਪਿੱਛੇ ਲੱਗ ਫਿਰ ਹੋ ਕਰ ਮਿੰਤ ਕਰ, ਜੋ ਦੜੀ ਮੈਂ ਪ੍ਰਭ ਮਿਲਣੇ ਕਾ ਚਾਓ।
ਮੇਰੇ ਭਾਈ ਜਨਾ ਕੋ ਮੈਂ ਕੋ ਹਰ ਪ੍ਰਭ ਮੇਦ ਮਿਲਾਏ ਹੋ ਸਤਿਗੁਰ ਬਿੱਟੋਂ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਹਰਾਉ ਹੋਏ ਨਿਮਾਣੀ ਢੈ ਪਵਾਂ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸਵਾਸ ਹਾਉ ਗੁਰ ਸ ਲਾਹੇ ਨਾ ਰਜੋ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਚੇਤਾ ਜਗਤ ਸਭ ਕੋਈ ਬਿਨ ਭਾਗਾ ਦਰਸ਼ਨ ਨਾ ਥੀਏ ਭਾਗਹੀਣ ਬੈ ਰੋਏ ਜੋ ਹਰ ਪ੍ਰਭ ਪਾਣਾ ਸੋ ਥੀਆ ਧਰ ਲਿਖਿਆ ਨਾ ਮਿੱਟੇ ਕੋਈ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਿਆ ਕਰ ਮੇਲ ਸੀ ਗੁਰ ਸਤਿਗੁਰ ਪਿੱਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੇ ਸਮਾਏ ਸਿਰ ਰਾਗ ਮਹਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਪ੍ਰਤ ਭਲਾ ਕਿਤ ਬਿਦ ਮਿਲੇ ਰਸ ਖਾਏ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਵਾਏ ਓਏ ਬੇਪਰਵਾਹ ਨਾ ਬੋਲਣੀ ਹੋ ਮਲ ਮਲ ਧੋਵਾਂ ਤਿੰਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪਰਖ ਦੁੱਖ ਕੱਢੇ ਹਮੇ ਮਾਰ ਰਹੁ ਗੁਰਮੁਖੀਆਂ ਸੁਹਾਗਣੀ ਤਿੰਨ ਦਿਆ ਪਈ ਮਨ ਆਏ ਸਤਿਗੁਰ ਬਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇਵਣ ਭਾਗੀ ਵੱਡ ਜਾਣੀ ਹੈ ਜਿਨ ਹਰ ਰਸ ਖਾਧਾ ਗੁਰ ਭਾਏ ਇਹੋ ਰਸ ਇਹੋ ਹਰ ਰਸ ਬਣ ਤ੍ਰਿਣ ਸਭ ਸਤਹਿ ਹੈ ਸੁਹਾਗ ਨਾ ਖਾਏ ਬਿਨ ਸਤਿਗੁਰ ਪੱਲੇ ਨਾ ਪਵੇ ਮਨ ਰਹੇ ਵਿਲਾਏ ਓਏ ਸਤਿਗੁਰ ਅੱਗੇ ਨਾਨਵੇ ਉਹਨਾਂ ਅੰਦਰ ਕ੍ਰੋਧ ਦੇ ਵਿਲਾਏ ਹਰ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਿਆ ਕਰ ਦੇਵ ਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸਜੜੇ ਵਿਰਾਤ ਵੇਰਣ ਸਵਾਈ ਜਾਏ ਆਪ ਘਟੇ ਨਰ ਨਾ ਬੁੱਝੇ ਨਿਤ ਮੂਸਾ ਲਾਜ ਟਕਾਏ ਗੁੜ ਮਿੱਠਾ ਮਾਇਆ ਪਸਰਿਆ ਮਾਨਮਖ ਲੱਗ ਮੱਖੀ ਪਚੇ ਪਚਾਏ ਭਾਈ ਰੇ ਮੈਂ ਮੀਤ ਸਗਾ ਪਰ ਸੋਏ ਪੁੱਤ ਕਲਤ ਮੋ ਵੇਖ ਅੰਤ ਵੇਲੀ ਕੋ ਨਾ ਹੋਏ ਰਹੁ ਗੁਰਮਤ ਹਰ ਲਿਵ ਉਭਰੇ ਅਲਿਪਤ ਰਹੇ ਸਰਨਾਏ ਓਨੀ ਚੱਲਣ ਸਦਾ ਨਿਆਲਿਆ ਹਰ ਘਰ ਚਲਿਆ ਪਤ ਪਾਏ ਗੁਰਮੁਖ ਦਰ ਗਏ ਮੰਨੀਆਂ ਹਰ ਆਪ ਲਿਆਏ ਗੱਲਾਏ ਗੁਰਮੁਖਾਂ ਨੂੰ ਪੰਥ ਪਟ ਦਾ ਦਸ ਦਰ ਠਾਕ ਨਾ ਕੋਈ ਪਾਏ ਹਰ ਨਾਮ ਚਲਾਹੇ ਨਾਮ ਮਨ ਨਾਮ ਰਹਿਣ ਲਿਵ ਲਾਏ ਅਨਹਦੁਨੀ ਦਰ ਵੱਜਦੇ ਤਰ ਸੱਚੇ ਸੋਭਾ ਪਾਏ ਜਿੰਨੇ ਗੁਰਮੁਖ ਨਾਮ ਸਲਾਇਆ ਤਿੰਨਾਂ ਸਭ ਕੋ ਕਹੇ ਸਵਾ ਤਿੰਨ ਕੀ ਸੰਗਤ ਦੇ ਪਰਬ ਮੈਂ ਜਾ ਚੱਕੀ ਅਰਦਾਸ ਨਾਨਕ ਭਾਗ ਵੱਡੇ ਤਿੰਨਾ ਗੁਰਮੁਖਾ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੂੰ ਰੱਤਾ ਦੇ ਕੇ ਪੁੱਤਰ ਕਲੱਤਰ ਸਿਗਾਰ ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਪਰ ਬਹੁਤ ਕਰੇ ਫਰਮਾਇਸੀ ਵਰਤੇ ਹੋਏ ਫਾਰ ਕਰਤਾ ਚੇਤਨਾ ਵੀ ਮਨ ਮਖੰਦ ਗਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਰੋ ਕੱਪੜ ਭੋਗ ਲਪਟਾਇਆ ਸੋਨਾ ਰੂਪਾ ਖਾਪ ਹੈ ਗੈਵਰ ਬਹੁ ਰੰਗੇ ਕੀਏ ਰੱਥ ਥਾਕ ਕਿਸੀ ਚਿੱਤ ਨਾ ਪਾਵੀ ਵਿਸਰਿਆ ਸਭ ਸਾਖ ਸਿਰਜਣ ਹਾਰ ਭੁਲਾਇਆ ਬਿਨਾਵੇ ਨਾ ਪਾਕ ਲੈਦਾ ਵੱਧ ਦੁਆਏ ਤੂੰ ਮਾਇਆ ਕਰੇ ਇੱਕ ਜਿਸ ਨੂੰ ਤੂੰ ਪਤਿਆਏ ਦਾ ਸੋਸਣ ਤੁਜੇ ਅਨਿਤ ਅਹੰਕਾਰ ਕਰੇ ਅਹੰਕਾਰਿਆ ਵਿਆਪਮ ਵਿਆਪਿਆ ਮਨ ਕੀ ਮਤ ਤਿੰਨ ਭਰਾਵਾ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰ ਪੁਰਖ ਮਿਲਾਇਆ ਇੱਕ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਮੇ ਰੋਏ ਜਿਉ ਹਰ ਜਨ ਪਾਵੇ ਸੋ ਕਰੇ ਦਰ ਫੇਰ ਨਾ ਪਾਵੇ ਕੋਈ ਨਾਨਕ ਰਤਾ ਰੰਗ ਹਰ ਸਾਹਿਬ ਜਾਗਵੇਂ ਚਾਨਣ ਹੋਏ ਸਿਰ ਰਾਗ ਮਹੱਲਾ ਪੰਜਵਾਂ ਮਨ ਵਿਲਾਸ ਵਾ ਰੰਗੜਾਂ ਦਿਸ਼ਟ ਫੂਲ ਖੁਸ਼ੀਆਂ ਛਤਰ ਧਰ ਬਾਦਸ਼ਾਹੀਆਂ ਵਿੱਚ ਸਹਿਜੇ ਸਹਿਸੇ ਪਰੀਆਂ ਭਾਈ ਰੇ ਸੁਖਸਾਰ ਸੰਗ ਪਾਇਆ ਲਿਖਿਆ ਲੇਖ ਤਿੰਨ ਪੁਰਖ ਵਧਾਤੇ ਦੁੱਖ ਸਹਿਸਾ ਮਿੱਟ ਗਿਆ ਰਹੋ ਤੇਰੇ ਥਾਂ ਤਨੰਤਰਾ ਤੀਤੇ ਭਵ ਆਇਆ ਧਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਭਰਿਆ ਹੁਕਮ ਚਲਾਏ ਨ ਸੰਗ ਹੋਏ ਵਰਤੇ ਅਫਰਿਆ ਸਭ ਵਸਤ ਵਸਕਤ ਕਰ ਲਾਏ ਉਹਨ ਮੈਂ ਨਾਵੇ ਖਾ ਕਰ ਰਲਿਆ ਕੋਟ ਤਤੀ ਸੇਵਕਾ ਸੇ ਸਾਧਕ ਦਰ ਖਰਿਆ ਗ੍ਰਹਿ ਵੱਡ ਵਾਰੀ ਵੱਡੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ ਸਿਰ ਰਾਗ ਮਹੱਲਾ ਪੰਜਵੇਂ ਭਲਕੇ ਉੱਠ ਪਪੋਲੀਏ ਬਿਨ ਬੂਝੇ ਮਗਦ ਜਾਣ ਸੋ ਪ੍ਰਭ ਚਿਤਨ ਆਇਓ ਛੁੱਟੇਗੀ ਬਣ ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕਫੜੇ ਸਭ ਮੁਕਤੀ ਚੱਲੀ ਰਹਿਣ ਰਹਾਓ ਕਦਮ ਕਰੇ ਪਸ ਪੰਖ ਦਿਸੇ ਨਾਹੀ ਕਾਲ ਉੱਤੇ ਸਾਥ ਮਨੁੱਖ ਹੈ ਪਾਥਾ ਮਾਇਆ ਜਲ ਮੁਕਤੇ ਸਹੀ ਭਾਲੀਏ ਜੇ ਸੱਚ ਨਾਮ ਸਮਾਲ ਜੇ ਕਰ ਛੱਡ ਗਮਾਉਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਏ ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਏ ਕੋਈ ਰੱਖ ਨਾ ਸਕੀ ਦੂਜੇ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕੇ ਆਏ ਪਿਆ ਸਰਨਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਸਿਰ ਰਾਗ ਮਹੱਲਾ ਪੰਜਵਾਂ ਘੜੀ ਮਹਤ ਕਾ ਪਾਉਣਾ ਕਾ ਸਵਾਰਨ ਹਰ ਮਾਇਆ ਕਾਮ ਵਿਆਪਿਆ ਸਮਝੇ ਨਹੀਂ ਗਵਾਰ ਉੱਠ ਚੱਲਿਆ ਪਛਤਾਇਆ ਪਰਿਆ ਬਸ ਜੰਦਾਰ ਅੰਧੇ ਤੂੰ ਬੈਠਾ ਕੰਦੀ ਪਾਏ
ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਈ ਰਹੋ ਹਰੀ ਨਹੀਂ ਨਾ ਡੁੱਡਰੀ ਪੱਕੀ ਵੱਢਣ ਹਾਰ ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ ਜਾ ਹੋਆ ਹੁਕਮ ਕਿਸਾਨ ਦਾ ਤਾਲੁਣ ਮਿਣਿਆ ਖੈ ਤਾਰ ਪਹਿਲਾ ਪੈਰ ਧੰਦੇ ਗਿਆ ਦੂਜੇ ਪਰ ਸੋਇਆ ਤੀਜੇ ਝਾਕ ਚੁਕਾਇਆ ਚੌਥੇ ਭੋਰ ਪਿਆ ਕਦ ਹੀ ਚਿੱਤ ਨਾ ਆਇਓ ਜਿਨ ਜਿਉ ਪਿੰਡ ਦੀਆ ਸਾਧ ਸੰਗਤ ਕੋ ਬਾਰਿਆ ਜਿਉ ਕੀਆ ਕਰਬਾਣ ਸੇ ਤੇ ਸੋਜੀ ਮਨ ਪਈ ਮਿਲਿਆ ਪਰਖ ਸਜਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸੇ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰੇ ਇੱਕੋ ਵਿਸਰ ਨਾ ਜਾਓ ਧੰਦਾ ਸਭ ਜਲਾਏ ਕੇ ਗੁਰਧਾਮ ਦੀਆ ਸਾਸੋ ਆਸਾ ਸਭੇ ਲਾ ਕੇ ਏਕ ਆਸ ਕਮਾਓ ਜਿੰਨੀ ਸਤਿਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾ ਮਨ ਮੇਰੇ ਕਰਤੇ ਨੂੰ ਸਲਾਹੇ ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੇ ਰਹਾਓ ਦੁੱਖ ਭੋਗ ਨਾ ਵਿਆਪੀ ਜੇ ਸਖਤ ਸੁਖਦਾਤਾ ਮਨ ਹੋਏ ਕਿਤੇ ਕੰਮ ਨਾ ਝੀਜੇ ਜਾਂ ਹਿਰਦੇ ਸੱਚਾ ਸੋਏ ਜਿਸ ਤੋਂ ਰੱਖੇ ਹੱਥ ਦੇ ਤਿਸ ਮਾਰ ਨਾ ਸਕੇ ਕੋਈ ਸੁਖਦਾਤਾ ਗੁਰ ਸੇਵੀਏ ਸਭ ਅਵਗਣ ਕੱਢੇ ਧੋਏ ਸੇਵਾ ਮੰਗੇ ਸੇ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗਮ ਸਕਤੇ ਟੁੱਟੇ ਪਾਵਾਂ ਦੇਵ ਸਭ ਕਿਸ ਬਸਕਤ ਸਾਹਿਬੇ ਆਪੇ ਕਰਨ ਕਰੇਵ ਸਤੁਰ ਕੇ ਬਲਿਹਾਰ ਨੇ ਮਨਸਾ ਸਭ ਪ੍ਰੇਵ ਇੱਕੋ ਦਿਸੇ ਸੱਜਣਾ ਇੱਕੋ ਭਾਈ ਮਿੱਤ ਮੀਤ ਇਕਸੇ ਦੀ ਸਮੱਗਰੀ ਇਕਸੇ ਦੀ ਹੈ ਰੀਤ ਇਕਸਿਓ ਮਨ ਮਾਨਿਆ ਤਾਂ ਹੋਇਆ ਨਿਹਚਲ ਚੀਜ਼ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸਿਰਾਗ ਮਹੱਲਾ ਪੰਜਾਂ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲੇ ਜੇ ਸੱਚਾ ਸ਼ਬਦ ਕੱਥ ਗੁਰ ਤੇ ਮਹਿਲ ਪ੍ਰਾਪਤੇ ਜੇ ਲਿਖਿਆ ਹੋਵੇ ਮੱਥ ਮੇਰੇ ਮਨ ਇੱਕ ਸਿਉ ਚਿੱਤ ਲਾਏ ਇੱਕ ਸਵਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ ਰਹਾਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਏ ਸਫਲ ਮੁੜ ਸਫਲਾ ਘੜੀ ਜਿੱਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲਾਗੀ ਜਿਸ ਹਰ ਕਾ ਨਾਮੇਦਾਰ ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਭਾਵ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤੁਸੀਂ ਨੋ ਮਿਲੇ ਜਿਨ ਪੂਰਾ ਗੁਰ ਲੱਭਾ ਨਾਨਕ ਵੱਧਾ ਘਰ ਤਾਂ ਜਿੱਥੇ ਮ੍ਰਿਤ ਨ ਜਨਮ ਜਰਾ ਸੀ ਰਾਗ ਮਹੱਲਾ ਪੰਜਾ ਸੋਈ ਧਿਆਈਏ ਜੀੜੇ ਸਿਰਸਾਹਾਂ ਪਾਤਸ਼ਾਹ ਅਤੇ ਸੀ ਕੀ ਕਰ ਆਸਮਾਨ ਜਿਸ ਕਾ ਸਭ ਸਵੇ ਸੌ ਸਭ ਸਿਆਣਪ ਛੱਡ ਕੇ ਗੁਰ ਕੀ ਚਰਨੀ ਪਾਓ ਮਨ ਮੇਰੇ ਸੁਖ ਸਹਿ ਛੇਤੀ ਜਪ ਨੌ ਆਠ ਪੈਰ ਪ੍ਰਭ ਧਿਆਏ ਤੂੰ ਗੁਣ ਗੋਵਿੰਦ ਨਿਤ ਗਾਓ ਰਹੋ ਤਿਸ ਕੀ ਸਾਨੀ ਪਰਮ ਨਾ ਜਿਸ ਜੇ ਵੜਿਆਵਰ ਨਾ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪਰਾਇ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕੱਟੀਏ ਜਮਕੀ ਫਾ ਸਕਦਾ ਤਾਂ ਭੈ ਪੰਜਨੋ ਤੇ ਸਾਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਮਾਨ ਤਾਂ ਕਾਰਜ ਆਵੇ ਰਾਸ ਸਭ ਤੇ ਬਹੁਤ ਵਖਾਣੀਏ ਉੱਚੋ ਉੱਚਾ ਥੋ ਵਰਨਾ ਝੜਨਾ ਵਾਰਨਾ ਕੀਮਤ ਕਹੇ ਨਾ ਸਕਾਓ ਨਾਨਕ ਪ੍ਰਭ ਮਿਆ ਕਰ ਸੱਚ ਦੇਵੋ ਆਪਣਾ ਨਾਮ ਸੇ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤੇ ਸਮਖ ਉੱਜਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਭਨੀ ਥੋਏ ਸਤ ਸੰਗਤ ਕੇ ਘਰ ਵਸੇ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅੱਗੇ ਲੈ ਚੜਾਏ ਰਹੋ ਦੁਨੀਆਂ ਕੀਆਂ ਵਡਿਆਈਆਂ ਕਵਣੇ ਆਵੇ ਕਾਮ ਮਾਇਆ ਕਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ ਜਾ ਕੇ ਹਿਰਦੇ ਹੱਸ ਵਸੇ ਹਰ ਵਸੇ ਸੋ ਪੂਰਾ ਪ੍ਰਧਾਨ ਸਾਧੂ ਕੀ ਹੋਏ ਰੇਣਕਾ ਆਪਣਾ ਆਪ ਤਿਆਗ ਅਪਾਪ ਸਿਆਮ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਤਿਸੇ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਵਿਨਸੇ ਹਉਮੈ ਤਾਪ ਨਾਨਕ ਕੋ ਗੁਰ ਭੇਟਿਆ ਵਿਨਸੇ ਸਗਲ ਸੰਤਾਪ ਸੇ ਰਾਗ ਮਹੱਲਾ ਪੰਜਾ ਇੱਕ ਪਛਾਣੂ ਜੀ ਕਾ ਏਕੋ ਰੱਖਣ ਹਾਰ ਇੱਕ ਸਗਾ ਮਨ ਆਸਰਾ ਏਕੋ ਪ੍ਰਾਣ ਆਧਾਰ ਜੇ ਸਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮੇਰੇ ਮਨ ਮੇਰੇ ਸਗਲ ਪਾਪ ਤਿਆਗ ਪੂਰਾ ਰਾਧ ਨਿਤ ਇੱਕ ਸਕੀ ਲਿਵ ਲਾਗ ਰਹਾਓ ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ ਸੋ ਭਰਮ ਨੇ ਮਨੋ ਨਾ ਵਿਸਰੇ ਜਿਨ ਸਭ ਕੇ ਸਵਸ ਕੀਤਾ ਘਰ ਇੱਕੋ ਵਾਰ ਇੱਕੋ ਥਨ ਥਨ ਅੰਤਰ ਆਪ ਜੀ ਜਨ ਸਭ ਜਿਨ ਕੀਏ ਆਠ ਪਹਿਰ ਤੇ ਸਜਾਪ ਇੱਕ ਸੇਤੀ ਰੱਤਿਆ ਨਾ ਹੋਵੀ ਸੁਖ ਸੰਤਾ ਪਾਰ ਬ੍ਰਹਮ ਪ੍ਰਵੇਕ ਹੈ ਦੂਜਾ ਨਾਹੀ ਕੋਈ ਜੋ ਪਿੰਡ ਸਾਹਿਬ ਤਿਸ ਕਾ ਜੋ ਤਿਸ ਭਾਵੇ ਸੋ ਹੋਏ ਗੁਰਪੂਰੇ ਪੂਰਾ ਪਿਆ ਜਪ ਨਾਨਕ ਸੱਚਾ ਸੋਏ ਸੇ ਰਾਗ ਮਹੱਲਾ ਪੰਜਾਂ ਜਿਨ੍ਹਾਂ ਸਤਿਗੁਰ ਹੋ ਚਿੱਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਏ ਤਿੰਨ ਉਪਜੇ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿੰਨ ਪਾਇਆ ਹਰ ਨਾਮ ਮਨ ਮੇਰੇ ਕੋ ਨਾਮ ਤਿਆ ਸਰਬ ਸੁਖਾ ਸੁਖ ਉਪਜੇ ਦਰਗੇ ਪੈਦਾ ਜਾਏ ਰਹਾਓ
ਜਨ ਮਰਨ ਕਾ ਭਉ ਗਿਆ ਭਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨ ਮਰਨ ਕੀ ਮਲ ਕੱਟੀਏ ਗੁਰਦਰਸ਼ਨ ਦੇਖ ਨਿਹਾਲ ਥਾਨ ਥਨੰਤਰ ਰਾਵ ਰਿਹਾ ਪਾਰ ਬ੍ਰਹਮ ਸਾਗਰ ਸੁਪਰਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀਂ ਕੋਈ ਤਸਨਾਈ ਛੁੱਟੀਏ ਕੀਤਾ ਲੋੜੇ ਸੋ ਹੋਏ ਜੇ ਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿੰਨੀ ਮੇਰਾ ਪ੍ਰਭ ਧਿਆਇਆ ਨਾਨਕ ਤਿੰਨ ਕਰਵਾਣ ਸੀ ਰਾਗ ਮਹੱਲਾ ਪੰਜਾ ਮਹਿਲ ਸਤਿਗੁਰ ਸਾਹਿਬ ਦੁੱਖ ਗਿਆ ਹਰ ਸੁੱਖ ਵਸਿਆ ਮਨ ਆਇਆ ਅੰਤਰ ਜੋਤ ਵਰਗਾਸੀ ਇੱਕ ਸੋਲੇ ਬਲਾਏ ਮਿਲ ਸਾਧੂ ਮੁੱਖ ਉਜਲਾ ਪੂਰਵ ਲਿਖਿਆ ਪਾਏ ਗੁਣ ਗੋਬਿੰਦ ਨੇ ਦਿਖਾਵਣੇ ਨਿਰਮਲ ਸੱਚੇ ਨਾਏ ਮੇਰੇ ਮਨ ਗੁਰ ਸ਼ਬਦੀ ਸੁਖੋਏ ਗੁਰਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਿ ਮਨ ਕੀਆ ਇੱਛਾ ਪੂਰੀਆਂ ਪਾਇਆ ਨਾਮ ਨਿਦਾਨ ਅੰਤਰ ਜਾਮੀ ਸਦਾ ਸੰਗ ਕਰਨੇ ਹਰ ਪਛਾਣ ਗੁਰਪ੍ਰਸਾਦੀ ਮੁੱਖ ਉਜਲਾ ਜਪ ਨਾਮ ਦਾਨ ਇਸ਼ਨਾਨ ਕਾਮ ਕ੍ਰੋਧ ਲੋ ਬਿਨਸਿਆ ਤਜਿਆ ਸਾਭਿਮਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਆਪਣਾ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰੱਖਦਾ ਆਪਣੀ ਕਿਰਪਾ ਧਰ ਹਲਤ ਪਲਤ ਮੁੱਖ ਉਜਲੇ ਸੱਚੇ ਕੇ ਗੁਣ ਸਾਰ ਅੱਠ ਪੈਰ ਗੁਣ ਸਾਰ ਦੇ ਰੱਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਤਿ ਬਲਿਹਾਰ ਸੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰ ਜੇ ਮਿਲੇ ਪਾਈਏ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਏ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕਾਟੀਏ ਲਾਗੇ ਸਹਿ ਧਿਆਨ ਮੇਰੇ ਮਨ ਪ੍ਰਭ ਨਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹੁ ਕੀਮਤ ਕਹਿਣ ਨਾ ਜਾਈਏ ਸਾਗਰ ਗੁਣੀ ਕਥਾ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਵ ਕਰ ਸੇਵਾ ਸੁਖ ਸਾਗਰੋ ਸਰਸਾਹਾਂ ਪਾਤਸ਼ਾਹ ਨਾ ਚਰਨ ਕਮਲ ਕਾਸਰਾ ਦੂਜਾ ਨਾ ਹੀ ਠਾਓ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਓ ਨਿਮਾਣਿਆ ਬ੍ਰਹਮਾਣ ਤੂੰ ਤੇਰੇ ਸੰਗ ਸਮਾਓ ਹਰ ਜਪੀਏ ਰਾਧੀਏ ਆਠ ਪੈਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਤਾਰਿਅਨ ਪ੍ਰਭ ਪ੍ਰਾਰ ਬ੍ਰਹਮ ਬਖਸ਼ਿਨ ਸੀ ਰਾਗ ਮਹੱਲਾ ਪੰਜਵਾਂ ਪ੍ਰੀਤ ਲੱਗੀ ਤੇ ਸੱਚ ਉਹ ਮਰੇ ਨਾ ਆਵੇ ਜਾਏ ਨਾ ਵਿਛੋੜਿਆ ਵਿਛੜੇ ਸਮੇ ਰਿਹਾ ਸਮਾਏ ਦੀਨ ਦਰਦ ਭੰਜਨਾ ਸੇਵਕੇ ਸਤ ਪਾਏ ਆਚਾਰਜ ਰੂਪ ਨਿਰੰਜਨੋ ਗੁਰ ਮੈਂ ਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰਤੀਤ ਤ੍ਰਿਗ ਸੁਖੀ ਨਾ ਦਿਸੇ ਕੋਏ ਰਹੁ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਪਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਪਰ ਬਾਲਕ ਬਿਰਦ ਨ ਜਾਣੀਏ ਨਿਸ਼ਚਲ ਤੇ ਇਸ ਦਰਬਾਰ ਜੋ ਮੰਗੀਏ ਸੋ ਪਾਈਏ ਨਧਾਰਿਆ ਧਾਰ ਜਿਸ ਭੇਖਤ ਕਿਲ ਵਿਖਰਹੇ ਹਿਰੇ ਮਨ ਤਨ ਹੋਵੇ ਸਾਂਤ ਇੱਕ ਮਨ ਇੱਕ ਧਿਆਈਏ ਇੱਕ ਮਨ ਕੀ ਲਾਹੇ ਭਰਾਂਤ ਗੁਣ ਨਿਧਾਨ ਨਪਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਰਾਧੀਏ ਦਿਨ ਵਿਸਰੋ ਨਹੀਂ ਰਾਤ ਜਿਨ ਕੋ ਪੂਰਵ ਲਿਖਿਆ ਤਿਨਾ ਕਾ ਸਖਾ ਗੋਬਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰੀਏ ਇਹ ਜਿੰਦ ਦੇਖੇ ਸੁਣੇ ਹਜ਼ੂਰ ਸਾਧ ਘੱਟ ਘੱਟ ਬ੍ਰਹਮ ਰਵਿੰਦ ਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਤ ਬਖਸ਼ਿੰਦ ਸਿਰ ਰਾਗ ਮਹੱਲਾ ਪੰਜਵਾਂ ਮਨ ਤਨ ਧਨ ਜਿਨ ਪ੍ਰਭ ਦੀਆ ਰਾਖੈ ਸਹਿ ਸਵਰ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਪਾਰ ਸਦਾ ਸਦਾ ਪ੍ਰਭ ਸਿਮਰੀ ਅੰਤਰ ਰੱਖ ਅਰਦਾਰ ਮੇਰੇ ਮਨ ਹਰ ਮਹੀਨੇ ਅਵਰ ਨਾ ਕੋਈ ਪਰਵ ਸਰਨਾਈ ਸਦਾ ਰਹੁ ਦੁੱਖ ਨਾ ਵਿਆਪੇ ਕੋਈ ਰਹੁ ਰਤਨ ਪਦਾਰਥ ਮਾਨਕਾ ਸੋਨਾ ਰੂਪਾ ਖਾਕ ਮਾਤ ਪਿਤਾ ਸੁੱਤ ਬੰਤ ਪਾ ਕੂੜੇ ਸੱਭੇ ਸਾਖ ਜਿਨ ਕੀਤਾ ਤਿਸੇ ਨਾ ਜਾਣੀ ਮਨਮੁਖ ਪਾਸ ਨਪਾਕ ਅੰਤਰ ਬਾਹਰ ਰਵ ਰਿਹਾ ਤਿਸ ਨੂੰ ਜਾਣੇ ਦੂਰ ਤਿਸ ਨਾ ਲੱਗੀ ਰਚ ਰਿਹਾ ਅੰਤਰ ਹਮੇ ਕੁਰ ਭਗਤੀ ਨਾਮ ਬਿਹੋਣੀਆਂ ਆਵੇ ਬੰਜੇ ਪੂਰ ਆਖ ਲਿਓ ਪ੍ਰਭ ਕਰਨ ਹਰ ਜੀ ਜੰਤ ਕਰ ਦਿਆ ਬਿਨ ਪ੍ਰਭ ਕੋਏ ਨਾ ਰੱਖ ਨਰ ਮਾਹਾਂ ਬਿਟ ਜੰਮ ਪਿਆ ਨਾਨਕ ਨਾਮ ਨ ਵਿਸੁਰ ਕਰ ਆਪਣੀ ਹਰ ਮਿਆ ਸੇ ਰਾਗ ਮਹੱਲਾ ਪੰਜਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇ ਸੁੱਤ ਦਾਰਾ ਬੰਤਾ ਅਨੇਕ ਬਹੁਤ ਰੰਗ ਅਰਵੇ ਸਰ ਨਾਮ ਹਿਰਦੇ ਨਾ ਵਾਸੀ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰਚਾਨੀ ਚਿਤ ਲਾਏ ਰਹੁ ਨਾਮ ਨਿਧਾਨ ਧਿਆਈਏ ਮਸਤਕ ਹੋਵੇ ਪਾ ਕਾਰਜ ਸਭ ਸਵਾਰਿਆ ਗੁਰ ਕੀ ਚਰਨੀ ਲਾਗ ਹਮੇ ਰੋਗ ਭਰਮ ਕੱਟੀਏ ਨਾ ਆਵੇ ਨਾ ਜਾ ਕਰ ਸੰਗਤ ਸਾਧਕੀ ਅੱਠ ਸੱਠ ਤੀਰਥ ਨਾ ਜਿਉ ਪ੍ਰਾਣ ਮਨ ਤਨ ਹਰੇ ਸੱਚਾ ਇਹੋ ਸਵਾਓ ਇੱਥੇ ਮਿਲ ਵਡਿਆਈਆਂ ਇੱਥੇ ਮਿਲੇ ਵਡਿਆਈਆਂ ਦਰਗੇ ਪਾਵੇ ਥੋ ਕਰੇ ਕਰਾਏ ਆਪ ਰਾਵ ਸਭ ਕਿਸਤੇ ਸੀ ਹੱਥ ਮਾਰ ਆਪੇ ਜਵਾਲ ਦਾ ਅੰਤਰ ਬਾਹਰ ਸਾਰ ਨਾਨਕ ਪ੍ਰਭ ਸਰਨਾਗਤੀ ਸਰਵ ਘੜਾ
ਘਟਾ ਕੇ ਨਾਥ ਸਿਰਾਗ ਮਹੱਲਾ ਪੰਜਾਂ ਚਰਨ ਪਏ ਭਰਾ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕਹਿ ਉਪਦੇਸਿਆ ਮਿਰਨਸੇ ਸਰਵ ਜੰਜਾਲ ਅੰਦਰ ਲਗਾ ਰਾਮ ਨਾਮ ਅੰਤਰ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਿਆ ਭਰਾਵ ਆਪਣੀ ਇੱਕ ਨਿਮਖ ਨਾ ਮਨੋ ਵਿਸਾਰ ਰਾਹ ਗੁਣ ਗੋਬਿੰਦ ਨੇ।

0: ਸਹਿਜੇ ਸਿਫ ਤੀਰਤਿਆ ਭਵਜਲ ਉਤਰੇ ਪਾਰ ਤੀਰਥ ਵਰਤ ਲੱਖ ਸੰਜਮਾਂ ਪਾਈਐ ਸਾਧੂ ਧੂਰ ਲੂਕ ਕੁਮਾਵੈ ਕਿਸਤੇ ਜਾ ਵੇਖੈ ਸਦਾ ਹਦੂਰ ਥਾਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰ ਜਿਉਣ ਜਹਾਨ ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਉੱਦਮ ਕਰ ਹਰ ਜਾਪਣਾ ਤਨ ਬੜਭਾਗੀ ਧਨ ਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਨਾ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੂ
1: ਵਾਹਿਗੁਰੂ ਵਾਹਿਗੁਰੂ।

Вот. Вахру. Вахру.

ਪਰ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੇ ਟਲ ਚਵਰ ਤਖਤ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਵਿਮਾਨ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਅੱਜ ਇਸ ਪਾਵਨ ਦਰਬਾਰ ਦੇ ਵਿੱਚ ਦੋ ਪਰਿਵਾਰਾਂ ਦਾ ਸੁਮੇਲ ਹੋਣ ਜਾ ਰਿਹਾ ਹੈ। ਇਸ ਖੁਸ਼ੀ ਦੇ ਮੌਕੇ 'ਤੇ ਦਾਸ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਦੂਰ ਨੇੜੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਨਿੱਘਾ ਜੀ ਉਆਇਆ ਕਰ ਰਿਹਾ ਹੈ। ਔਨ ਬਿਹਾਫ ਆਫ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for being here today, for joining us today. It's a really special day for the couple and your presence makes it even more special. Today it's not just a ceremony, but it's a blessing. When two souls merge into one in the presence of our eternal Guru, So Sadh Sangat Ji, as we are sitting in this darbar with Guru Sahib as the supreme power, so it becomes a collective responsibility to maintain the integrity and decorum of this darbar, which means absolutely no talking, listening to the kirtan and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, we've got translations in English as well. Sadh Sangat Ji, sab to pehla zaruri binti hai, apne niji vicharan nu, gallan baatan nu sankochan di kripalta karo, chup da daar bakhshish karo. Apni surat, apna tihar, shabd de vich jodan da yatan karna hai. Jithe assi satguran de charan vich subhag judi de aun wale bhavikh layi ardas binti karni hai, utthe hi guru sahib paso assi apniyan jholiyan de vich ਖੁਸ਼ੀ ਅਤੇ ਖੇੜੇ ਭਰ ਕੇ ਲਿਜਾ ਰਹੇ ਨੇ। ਇਸ ਕਰਕੇ ਜਿਹਨਾਂ ਗੁਰਮੁਖਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ ਉਹ ਵੀ ਫੋਲੋ ਕਰ ਸਕਦੇ ਨੇ ਜੀ। ਆਓ ਹੁਣ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ। ਕਾਕਾ ਜੀ ਹਰਸ਼ਵੀਰ ਸਿੰਘ ਦਿਆਲ, ਸਪੁੱਤਰ ਸਰਦਾਰ ਅਮਨਦੀਪ ਸਿੰਘ ਦਿਆਲ ਅਤੇ ਮਾਤਾ ਜੀ ਰਾਜਵਿੰਦਰ ਕੌਰ ਦਿਆਲ, ਪਰਿਵਾਰ ਦਾ ਪਿਛਲੇਰਾ ਪਿੰਡ ਦਿਆਲਾ, ਜ਼ਿਲ੍ਹਾ ਨਵਾਂਸ਼ਹਿਰ ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀ ਸੀ ਦਾ ਨਿਵਾਸੀ ਹੈ। ਹਰਸ਼ਵੀਰ ਸਿੰਘ ਦੇ ਦਾਦਾ ਜੀ ਦਾ ਨਾਮ ਸਰਦਾਰ ਬਲਵੀਰ ਸਿੰਘ ਜੀ ਦਿਆਲ ਅਤੇ ਦਾਦੀ ਜੀ ਦਾ ਨਾਮ ਮਾਤਾ ਸੁਰਿੰਦਰ ਕੌਰ ਦਿਆਲ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਹਰਮਿੰਦਰ ਸਿੰਘ ਜੀ ਖਟਕੜ ਅਤੇ ਨਾਨੀ ਜੀ ਮਾਤਾ ਨਗਿੰਦਰ ਕੌਰ ਖਟਕੜ ਹੈ। ਸੋ ਇਸੀ ਲੜਕਾ ਪਰਿਵਾਰ। ਕਮਿੰਗ ਟੂ ਦਾ ਬ੍ਰਾਈਡ, ਬੀਬਾ ਜੀ ਵਰਨੀਤ ਕੌਰ ਢਿੱਲੋਂ, ਸਪੁੱਤਰੀ ਮਾਤਾ ਲਵਦੀਪ ਕੌਰ ਢਿੱਲੋਂ, ਜਿਨ੍ਹਾਂ ਦਾ ਪਿਛਲੇਰਾ ਪਿੰਡ ਵਿਛੌੜੀ, ਜ਼ਿਲ੍ਹਾ ਨਵਾਂਸ਼ਹਿਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਅਤੇ ਇਹ ਪਰਿਵਾਰ ਇਸ ਵਕਤ ਸਰੀ ਬੀ ਸੀ ਦਾ ਹੀ ਨਿਵਾਸੀ ਹੈ। ਵਨੀਤ ਕੌਰ ਦੇ ਨਾਨਾ ਜੀ ਸਰਦਾਰ ਗੁਲਜ਼ਾਰ ਸਿੰਘ ਜੀ ਵਿਰਕ ਅਤੇ ਨਾਨੀ ਜੀ ਦਾ ਨਾਂ ਮਾਤਾ ਸਰਬਜੀਤ ਕੌਰ ਵਿਰਕ ਹੈ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਸੋ ਅਮਗਰਾਸ ਹਰਸ਼ਵੀਰ ਸਿੰਘ, ਵਨੀਤ ਕੌਰ ਐਂਡ ਦੇ ਪੇਰੈਂਟਸ, ਫਿਰ ਅਵਧ ਸਿੰਘ ਵੀ ਸਟੈਂਡ ਫੋਰ ਦੀ ਅਰਦਾਸ, ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਪ੍ਰੇਮ ਸਹਿਤ ਸਜੇ ਰਹੋ। ਆਓ ਅਰਦਾਸ ਹੋ ਰਹੀ, ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁੱਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਰਣਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਵਾਉਣਗੇ। ਆਓ ਪ੍ਰੇਮ ਸਾਹਿਤ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੰਭਾਗ ਜੋੜੇ ਦੇ ਸੰਬੋਧਨ ਹੋਵੇਗਾ। ਸੋ ਹਰਸ਼ਵੀਰ ਸਿੰਘ ਐਂਡ ਵਨੀਤ ਕੌਰ, ਸੋ ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਸ। ਫਰੋਮ ਟੂਡੇ ਔਨਵਰਡਸ ਯੂ ਆਰ ਨੋ ਲੋਂਗਰ ਟੂ ਸੈਪਰੇਟ ਇੰਡੀਵਿਜੁਅਲਸ ਬਟ ਲਾਈਫ ਐਂਡ ਪਾਰਟਨਰਸ। And according to Guru Sahib, Maharaj gives us the definition of an ideal couple. Maharaj says, tan bir eh na khian behn ikatthe hoye ek jot de murti tan bir kahiye soye, which means Maharaj says that I do not regard two people just sitting together as a couple, for that this is a criteria, which is ek jot de murti, two bodies but one soul, which means your actions, your thoughts, your decisions, they all should resonate. And today, you both are holding the palla in front of Guru Sahib, in front of your loved ones, and it has a deep meaning behind it. So this is a promise that you both are making today, that we are going to stay together for the rest of our lives. We're going to put our best efforts to make things work. This is also a promise that I'm going to become the best version of myself for my partner. This is a commitment that I'm going to stay loyal to my partner for the rest of my life, and I'm willing to take Harshvir Singh or Vineet Kaur as my lifelong partner. So that's the meaning. I hope you guys understand this. A nodding will be a yes. So now I'm going to ask Bibi Lovdeep Kaur. She's going to come forward and do the palla. ਪੱਲੇ ਦਾ ਸ਼ਬਦ ਆਪ ਜੀ ਨੂੰ ਸਰਵਨ ਕਰਾ ਰਹੇ ਨੇ ਅਤੇ ਸਤਿਕਾਰ ਤੋਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਾਲੇ, ਆਓ ਪੱਲੇ ਦੀ ਰਸਮ ਹੋ ਰਹੀ ਹੈ। ਬੀਬੀ ਲਵਦੀਪ ਕੌਰ ਉਹਨਾਂ ਨੂੰ ਬੇਨਤੀ ਹੈ। ਵਾਹਿਗੁਰੂ ਜੀ ਕਾ

So now, you both have made your promises, so there's no looking back now. Only moving forward together as a couple. So ਹੁਣ ਸਤਸੰਗ ਜੀ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸੁਭਾਗ ਜੋੜਨ ਕਿ ਹੁਣ ਮੱਥਾ ਟੇਕ ਕੇ ਖੜ੍ਹੇ ਹੋ ਜਾਣ। ਮੀਨ ਵਾਲਾ ਐਕਸਪਲੇਨ ਮੀਨਿੰਗ ਆਫ ਦ ਚਾਰ ਲਾਵਾਂ। ਸੋ ਦ ਲਾਵਾ ਬਾਣੀ ਇਟ ਟਾਕਸ ਅਬਾਊਟ ਦ ਜਰਨੀ ਆਫ ਦ ਸੋਲ ਐਂਡ ਇਟਸ ਯੂਨੀਅਨ ਵਿਦ ਗੋਡ ਐਂਡ ਫੋਰ ਦੈਟ ਦਿਸ ਫੋਰ ਸਟੇਜਿਸ ਐਂਡ ਦੈਟ ਚਾਰ ਲਾਵਾਂ। ਦ ਫਸਟ ਲਵ talks about the roots, getting ready, treading on the path of Tara. The second one talks about finding the true Guru, which means surrendering yourself to the Guru, listening to his instructions and following them. The third one talks about your practice and being in the satsangat, being in the company of the holy people who are spiritually more advanced than we do. And being in the company motivates us to walk more efficiently and more quicker on the path of Dharma. And the fourth one talks about the union, the victory. And once the union with God has been made, peace and sahaj, it engulfs the mind. So that's the meaning of the Chatur Lava. So Harshveer Singh and Vaneet Kaur, sab to pehla Gyani ji pehli Lava da paath sarvan karaunge. Bade dhyan de naal ਪਿਆਰ ਦੇ ਨਾਲ ਪਾਠ ਸਰਵਨ ਕਰਨਾ। ਯੂ ਸਟੈਂਡਿੰਗ ਇਨ ਫਰੰਟ ਆਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਇਜ਼ ਐਵਰੀਥਿੰਗ। ਗੁਰਦੁਆਰਾ ਸਾਹਿਬ ਇਟਸ ਨੋਟ ਜਸਟ ਫੋਰ ਦ ਸੈਰੇਮੋਨੀਸ, ਦਿਸ ਇਜ਼ ਨੋਟ ਜਸਟ ਫੋਰ ਵਨ ਡੇ, ਦਿਸ ਇਜ਼ ਫੋਰ ਦ ਲਾਈਫ ਟਾਈਮ। ਦਿਸ ਮੋਮੈਂਟ ਯੂ ਗੈਟ ਸ਼ੁੱਡ ਰਿਮੈਂਬਰ ਦਿਸ ਮੋਮੈਂਟ ਫੋਰ ਦ ਰੈਸਟ ਆਫ ਯੂਰ ਲਾਈਫ। ਸੋ ਯੂ ਸਟੈਂਡਿੰਗ ਇਨ ਫਰੰਟ ਆਫ ਗੁਰੂ ਸਾਹਿਬ, ਹੀ ਇਜ਼ ਗੋਇੰ ਟੂ ਟਾਕ ਟੂ ਯੂ। ਨੈਵਰ ਐਵਰ ਗੈਟ ਇਟ ਮਿਸਟੇਕਨ ਦੈਟ ਦਿਸ ਇਜ਼ ਗਿਆਨੀ ਜੀ ਟਾਕਿੰਗ, ਬਟ ਨਾਓ ਦਿਸ ਇਜ਼ ਗੁਰੂ ਸਾਹਿਬ ਟਾਕਿੰਗ ਟੂ ਯੂ ਗਾਈਸ। So you'd listen to him very carefully. After listening, you both bow and then you rise again. And then you start your first nuptial round, pehli parikrama kar liye. And when you're walking, take your time. There's no rush. Enjoy this moment. And when you come to the front, matha teke, phir khade ho jao.

ਪਾਠ ਸਰਵਣ ਕਰਦੇ ਹਾਂ। ਲਾਵਾਂ ਦਾ ਪਾਠ ਆਪ ਨੂੰ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ ਅਤਿ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ, ਉਪਰੰਤ ਉਸੇ ਲਾਭ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਉਣਗੇ। ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ, ਆਓ ਪ੍ਰੇਮ ਸਹਿਤ ਸਰਵਣ ਕਰੀਏ ਜੀ, ਇਕਾਗਰਤਾ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਣੀ ਮੇਰਾ ਵਾਹਿਗੁਰੂ ਕੁਲ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਹੇ ਰੰਗਲ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਾਂ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹੁ ਡਿਠੀ ਸਭ ਦੁਖ ਜਾਇ ਏਕ ਬਹਾਦਰ ਸਿਮਰਿਆ ਕਰਨੁ ਦਿਆਵਾ ਧਾਰੀ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਸਰਬ ਸੁਖੁਬਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਬੋਲੋ ਜੀ ਵਾਹਿਗੁਰੂ।

ਪਾਇਆ ਜਿਨ੍ਹਾਂ ਤੁਰੇ ਪਾਇਆ ਸੰਯੋਗ ਦੀ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਤੱਕਰ ਦੇ ਸੇਵਕਾ ਕਾਕਾ ਹਰਸ਼ਵੀਰ ਸਿੰਘ ਦਿਆਲ ਸਪੁੱਤਰ ਸਰਦਾਰ ਅਮਨਦੀਪ ਸਿੰਘ ਦਿਆਲ ਮਾਤਾ ਰਾਜਵਿੰਦਰ ਕੌਰ ਦਿਆਲ ਬੀਬਾ ਮਨੀਤ ਕੌਰ ਢਿੱਲੋਂ ਸਪੁੱਤਰੀ ਮਾਤਾ ਲਵਦੀਪ ਕੌਰ ਢਿੱਲੋਂ ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ ਕਾਕਾ ਹਰਸ਼ਵੀਰ ਸਿੰਘ ਦਿਆਲ ਅਤੇ ਬੀਬਾ ਮਨੀਤ ਕੌਰ ਢਿੱਲੋਂ ਦਾ ਸ਼ੁਭ ਆਨੰਦ ਕਾਰਜ ਗੁਰਮਤ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਜੀ ਨੇ ਮੇਰਾ ਕੀਤੀਆਂ

ਕਰਨਾ ਹਰੀ ਸੁਣੀ ਬਾਣੀ ਦਾ ਭਾਸ ਭਾਗ ਜੋੜੀ ਦੇ ਸਿਰ ਤੇ ਬੜਾ ਮਿਹਰ ਭਰਿਆ ਹੱਥ ਰੱਖਣਾ ਸੁਭਾਗ ਜੋੜੀ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਦੇ ਕੀੜਿਆ ਭਰਿਆ ਹੋਵੇ ਬੱਚਿਆਂ ਵਿੱਚ ਪਰਸ ਪਰ ਪਿਆਰ ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਲਾ ਬਖਸ਼ਣੇ ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ ਕਿਰਪਾ ਕਰਨੀ ਸੇਵਾ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁਲ ਭੀਟਾ ਦਰ ਪ੍ਰਵਾਨ ਕਰਨਾ ਸੱਚੀ ਪਾਤਸ਼ਾਹ ਦੀ ਕਿਰਪਾ ਕਰਨੀ ਆਈਆਂ ਸੰਗਤਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਪਾਵਨ ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰਪੁਰਾ

0: ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਆਉਣ ਵਾਲੇ ਜੀਵਨ ਕਾਲ ਦੇ ਅੰਦਰ ਸਤਿਗੁਰੂ ਜੀ ਇਹਨਾਂ ਦੇ ਅੰਗ ਸੰਗ ਸਹਾਈ ਹੋ ਕੇ ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨ, ਅਤੇ ਦੋਨਾਂ ਹੀ ਪਰਿਵਾਰਾਂ ਵਿੱਚ ਸਤਿਗੁਰੂ ਜੀ ਮੇਲ ਮਿਲਾਪ ਪ੍ਰੇਮ ਇਤਪਾਕ ਦੀ ਦਾਤ ਬਖਸ਼ਿਸ਼ ਕਰਨ। ਸਤਿ ਸੰਗਤ ਜੀ, ਦੋਨਾਂ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਬੇਅੰਤ ਮਾਇਆ ਹਾਜ਼ਰ ਹੋਈ ਹੈ। ਸੋ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ। ਸਤਿਗੁਰੂ ਜੀ ਇਹਨਾਂ ਦੇ ਖਜ਼ਾਨੇ ਭਰਪੂਰ ਕਰਨ। ਰੱਬ ਨੇ ਆਸਕ ਟੂ ਸੇ ਅ ਫਿਊ ਵਰਡਸ ਟੂ ਦ ਯੂਥ, ਸੋ ਆਈ ਸੀ ਅਸੀ ਅ ਲੋਟ ਆਫ ਯੂਥ ਕਮਿੰਗ ਟੂ ਦ ਗੁਰਦੁਆਰਾ ਸਾਹਿਬ ਫੋਰ ਦ ਵੈਡਿੰਗ। ਸਤਿ ਸੰਗਤ ਜੀ, ਦਿਸ ਇਜ਼ ਅਨਫੋਰਚੁਨੇਟ ਦੈਟ ਦ ਯੂਥ ਐਂਡ ਦ ਮੋਸਟ ਆਫ ਦ ਸੰਗਤ ਦੇ ਓਨਲੀ ਕਮ ਫੋਰ ਸਮ ਗੈਦਰਿੰਗਸ, ਨੋਟ ਔਨ ਰੈਗੂਲਰ ਬੇਸਿਸ, ਵਿਚ ਮੀਨਸ ਕਦੋਂ ਕੋਈ ਵਿਆਹ ਹੋ ਗਿਆ, ਕੋਈ ਹੋਰ ਪ੍ਰੋਗਰਾਮ ਹੋ ਗਿਆ, ਉਦੋਂ ਹੀ ਗੁਰਦੁਆਰਾ ਸਾਹਿਬ ਆਉਂਦੇ ਨੇ। ਬਾਕੀ ਸਮੇਂ ਬਹੁਤਿਆਂ ਦਾ ਸਾਡਾ ਹਾਲ ਇਹ ਹੈ ਕਿ ਮਹਾਰਾਜ ਤੁਸੀਂ ਆਪਦੇ ਗੁਰਦੁਆਰੇ ਰਹੋ, ਅਸੀਂ ਆਪਦੇ ਘਰ ਰਹੀਏ। ਪ੍ਰਸਾਦ ਸੰਗਤ ਜੀ, ਦਿਸ ਇਜ਼ ਸਮਥਿੰਗ ਵਿਚ ਵੀ ਨੀਡ ਟੂ ਲੁੱਕ ਇਨ ਟੂ, ਵੀ ਨੀਡ ਟੂ ਡੂ ਸਮ ਇੰਟਰੋਸਪੈਕਸ਼ਨ। ਗੁਰਦੁਆਰਾਸ ਐਂਡ ਇੰਸਟੀਟਿਊਸ਼ਨਸ ਆਰ ਨੋਟ ਜਸਟ ਫੋਰ ਸੈਰੇਮੋਨੀਸ, ਦਿਸ ਇਜ਼ ਸਮਥਿੰਗ, ਦਿਸ ਇਜ਼ ਸਮ ਇੰਸਟੀਟਿਊਸ਼ਨ ਵੇਅਰ ਵੀ ਕਮ ਟੂ ਲਰਨ। And believe me, Guru Sahib is not just there for doing the weddings or something. Guru Sahib is the person who can guide us in all the spheres of life. Har occasion vaste satguran sanu gurbani bakhshish kiti hai, and gurbani da satsang ji sade jeevan de vich ki mahatv hai. Maharaj kehnde ne gur bin kor andhar, guru bin samajh na aave, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਦੈਟ ਵਿਦਆਊਟ ਦ ਗੁਰੂ ਵੀ ਕੀਪ ਔਨ ਵਾਂਡਰਿੰਗ ਇਨ ਦਿਸ ਵਰਲਡ ਲਾਈਕ ਵੀ ਡੋਂਟ ਹੈਵ ਐਨੀਥਿੰਗ ਟੂ ਡੂ। ਜਿਵੇਂ ਅਸੀਂ ਬਾਹਰ ਘੁੰਮਦੇ ਫਿਰਦੇ ਹਾਂ, ਕੋਈ ਹੱਥ ਪੱਲਾ ਕੁਛ ਨਾ ਆਵੇ, ਕੁਛ ਖਰੀਦ ਕੇ ਨਾ ਆਈਏ, ਟਾਈਮ ਪਾਸ ਕਰਕੇ ਮੁੜ ਜਾਈਏ, ਉਸੇ ਤਰੀਕੇ ਦੇ ਨਾਲ ਅਸੀਂ ਜੀਵਨ ਦੇ ਵਿੱਚੋਂ ਵੀ ਇਹ ਸੇਧ ਲੈਣੀ ਹੈ ਕਿ ਜਿਹੜਾ ਮਨੁੱਖਾ ਸਰੀਰ ਸਾਨੂੰ ਮਿਲਿਆ ਬਿਕੋਜ਼ ਦਿਸ ਹਿਊਮਨ ਫਾਰਮ, we should know the cause of it. Why do we have this human body? And why are we born into a Sikh family? Maharaj ne sanu eh opportunity bakhshish kiti hai. Ehnu assi understand kariye. Take some time to introspect that we are not normal human beings. Assi kaun hai? We are warriors. Assi kinu belong karde hai? What are our roots? We are the offsprings of Shri Guru Gobind Singh Maharaj. We are the siblings of the Char Sahib Jade. And Guru Sahib has given up his family, his cousins, his mother, his father, and his own children for the sake of us. Sanu basaun vaste Satguru ne apna parivar vaarya hai. Eh cheez nu sanu samajhna chahida hai. Naujawanan nu meri hath jod ke benti hai ke this is a legacy that we've got from our forefathers. And it is duty of us to keep it moving. ਇਹਨੂੰ ਆਪਾਂ ਕੈਰੀ ਔਨ ਫੋਰਵਰਡ ਕਰਨਾ ਹੈ। ਇਸ ਕਰਕੇ ਮੇਰੀ ਸਾਰੇ ਨੌਜਵਾਨਾਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਸਮੇਂ ਨੂੰ ਪਛਾਣੋ। ਵੀ ਸ਼ੁੱਡ ਨੋ ਅਵਰ ਵਰਥ, ਹੂ ਆਰ ਵੀ, ਆਪਣੀ ਜਿਹੜੀ ਨਬਜ਼ ਹੈ, ਅਸੀਂ ਸਮੇਂ ਦੀ ਨਬਜ਼ ਹੈ ਉਹਨੂੰ ਫੜਨਾ ਅਤੇ ਆਪਣੇ ਆਪ ਨੂੰ ਆਪਣਾ ਮੂਲ ਪਛਾਣਨ ਦਾ ਜੋ ਯਤਨ ਕਰਨਾ। ਸੋ ਲੈਟਸ ਸਟਿਕ ਟੂ ਆਰ ਰੂਟਸ ਐਂਡ ਟੂਡੇ ਯੂ ਆਲ ਆਰ ਹੀਅਰ ਐਂਡ ਆਈ ਨੋ ਵੀ ਆਰ ਹੀਅਰ ਫੋਰ ਦਾ ਵੈਡਿੰਗ। ਜ਼ਿਆਦਾ ਸਮਾਂ ਨਹੀਂ ਮਿਲਾਉਣਾ ਕਿਉਂਕਿ ਮੈਨੂੰ ਬੇਨਤੀ ਕੀਤੀ ਹੈ, ਮੈਂ ਤਾਂ ਸਾਰਿਆਂ ਨੂੰ ਆਪ ਜੀਆਂ ਦੇ ਚਰਨਾਂ ਵਿੱਚ ਇਹ ਮੈਂ ਅਰਜ ਕਰਨ ਲੱਗਿਆ ਕਿ ਅੱਜ ਆਏ ਹੋ, ਸਮਾਂ ਕੱਢ ਕੇ ਜ਼ਰੂਰ ਇਹ ਆਪਣੇ ਅੰਦਰ ਝਾਤ ਮਾਰਨਾ ਕਿ ਅਸੀਂ ਕੌਣ ਹਾਂ, ਅਸੀਂ ਕਿਹਨਾਂ ਦੇ ਵਾਰਸ ਹਾਂ ਅਤੇ ਅਸੀਂ ਕੀ ਕਰਨਾ ਹੈ। ਕੇਵਲ ਨਿਰਾਪੁਰ ਅਸੀਂ ਕੰਮਾਂ ਵਾਸਤੇ ਜਾਂ ਪੈਸੇ ਕਮਾਉਣ ਨਹੀਂ ਆਏ, ਘਰ ਬਣਾਉਣ ਨਹੀਂ ਆਏ। ਸਾਡੇ ਬਾਬਿਆਂ ਨੇ, ਸਾਡੇ ਦਾਦਿਆਂ ਨੇ ਬਹੁਤ ਕੁਰਬਾਨੀਆਂ ਕਰਕੇ ਸਾਨੂੰ ਇਹ ਮਾਣ ਮੱਤਾ ਇਤਿਹਾਸ ਮਿਲਿਆ। ਸੋ ਹਿਸਟਰੀ ਵੱਲ ਥੋੜ੍ਹਾ ਜਿਹਾ ਕਿ ਅਸੀਂ ਝਾਕ ਮਾਰੀਏ ਅਤੇ ਆਪਣੇ ਸਮੇਂ ਨੂੰ ਜਿਹੜਾ ਉਹ ਪਛਾਣ ਦੀ ਕਰੇ। ਆਉਣ ਵਾਲੇ ਸਮੇਂ ਦੇ ਵਿੱਚ ਇੰਸਟੀਟਿਊਸ਼ਨ ਕੌਣ ਰੰਨ ਕਰੇਗਾ? ਜੇ ਅਸੀਂ ਨਹੀਂ ਪਛਾਣਾਂਗੇ, ਅਸੀਂ ਨਹੀਂ ਰੰਨ ਕਰਾਂਗੇ, ਹੋਰ ਕਿਹਨੇ ਕਰਨਾ? ਬਾਹਰਲਿਆਂ ਨੇ ਤਾਂ ਕੇ ਕਰਨ ਤੋਂ ਰਹੇ। ਸੋ ਇਹ ਮੇਰੀ ਬੇਨਤੀ ਹੈ ਨੌਜਵਾਨਾਂ ਨੂੰ, ਸੋ ਪਲੀਜ਼ ਟੇਕ ਸਮ ਟਾਈਮ ਟੂ ਡੂ ਸਮ ਇੰਟਰਸਪੈਕਸ਼ਨ, ਲੁੱਕ ਇਨ ਟੂ ਵਾਟ ਯੋਰ ਸੈਲਫ, ਟੇਕ ਅ ਮੋਮੈਂਟ। ਅਤੇ ਆਓ ਹੁਣ ਸਾਡੇ ਕੋਲ ਪੰਥ ਪ੍ਰਸਿੱਧ ਢਾਡੀ ਜੱਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਕੇਵਲ ਇੱਕ ਹਫ਼ਤੇ ਦੇ ਨਾਲ ਆਪ ਸਮੂਹ ਸੰਗਤਾਂ ਨੂੰ ਸੰਬੋਧਨ ਕਰਨਗੇ। ਆਪਾਂ ਉਹਨਾਂ ਤੋਂ ਢਾਡੀ ਵਾਰ ਵੀ ਸਰਵਣ ਕਰਨੀ ਹੈ, ਉਹਨਾਂ ਦਾ ਮਾਣ ਸਨਮਾਨ ਵੀ ਕਰਨਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਅਤੇ ਇਹਨਾਂ ਪਾਸੋਂ ਆਪਾਂ ਵਧਾਈ ਵਾਲੀ ਕਵਿਤਾ ਸਰਵਣ ਕਰੀਏ। ਸੋ ਮੇਰਾ ਮਾਈ ਇੰਟੈਂਸ਼ਨ ਵਾਜ਼ ਨੋਟ ਵੀ ਸਾਰਿਆਂ ਦਾ ਮੂਡ ਮੈਂ ਸੈਡ ਜਾਂ ਨਹੀਂ ਕਰਨਾ ਚਾਹੁੰਦਾ ਸੀ, ਬਟ ਦਿਸ ਵਾਜ਼ ਨੈਸੈਸਰੀ। ਸਤਸੰਗ ਜੀ, ਆਈ ਬੀਨ ਆਸਕਡ ਬਾਈ ਦ ਫੈਮਿਲੀ, ਸੋ ਥੈਂਕ ਯੂ ਸੋ ਮੱਚ ਫੋਰ ਕਮਿੰਗ, ਔਰ ਆਈ ਹੋਪ ਯੂ ਗਾਇਜ਼ ਇੰਜੋਇਡ ਇਟ, and then I congratulate the lovely couple on the beautiful journey that they're going to have together, and we're overjoyed to pronounce as husband and wife. So good luck for the future. Aao hun ek aap taadi vaar sarvan kariye, badhaiyan sanjhe kariye. Vaheguru ji ka khalsa, Vaheguru ji ki fateh.
1: Jaisa satguru sulinda taiso hi ve neetha, bichhde mele prabhu har dar ka ka basith, har naam mantra dradain da katte humme rog, ਨਾਨਕ ਸਤਿਗੁਰ ਤਿੰਨਾ ਬੁਲਾਇਆ ਜਿੰਨਾ ਤੁਰੇ ਪਿਆ ਸੰਜੋਗ, ਧਨ ਪਰੇ ਨਾ ਆਖੀਐ ਬਹਿਣ ਇਕੱਠੇ ਹੋਏ, ਇੱਕ ਜੁੱਤ ਦੋਈ ਮੂਰਤੀ ਧਨ ਪਰ ਕਹੀਐ ਸੋਏ। ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਉਹ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਪਿਆਰ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਰ ਪੰਜ ਮਿੰਟ ਹੀ ਲੈਣੇ ਨੇ ਤੁਹਾਡੇ, ਕਈ ਵਾਰੀ ਸੰਗਤ 'ਚ ਆਏ ਹੁੰਦਾ ਵੀ ਪਤਾ ਨਹੀਂ ਕਿੰਨਾ ਕੁ ਸਮਾਂ ਲੱਗ ਜਾਣਾ। ਭਾਈ ਬਿਪਨਪ੍ਰੀਤ ਸਿੰਘ ਜੀ ਜਰਗ ਵਾਲੇ, ਉਹਨਾਂ ਨੇ ਬੜੇ ਵਿਸਥਾਰ ਦੇ ਨਾਲ ਸਮਝਾਇਆ ਵੀ ਗੁਰੂ ਘਰ ਕੀ ਹੈ ਅਤੇ ਸਾਨੂੰ ਕਿਵੇਂ ਆਉਣਾ ਚਾਹੀਦਾ, ਗੁਰੂ ਘਰ ਦੇ ਨਾਲ ਸਾਡੀ ਪ੍ਰੀਤੀ ਕਿੰਨੀ ਚਾਹੀਦੀ। ਅੱਜ ਅਸੀਂ ਬੱਚਿਆਂ ਲਈ ਦੁਆਵਾਂ ਕਰਨ ਆਏ ਹਾਂ ਸੁਭਾਗੀ ਜੋੜੀ ਲਈ, ਕਿ ਸੱਚੇ ਪਾਤਸ਼ਾਹ ਜੀ ਉਹ ਇਹ ਸੁਭਾਗੀ ਜੋੜੀ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਿਓ, ਲੰਬੀਆਂ ਉਮਰਾਂ, ਆਪਸ ਵਿੱਚ ਮੇਲ ਜੋਲ, ਪ੍ਰੇਮ ਪਿਆਰ, ਏਕਤਾ, ਥਵਾਕ ਬਖਸ਼ਿਓ। ਪੁੱਤਰ ਮਿੱਠੜੇ ਮੇਵੇ ਹੁੰਦੇ ਅਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਬਾਬਣ ਨੂੰ ਇਹ ਰਾਜਾ ਆਖੇ, ਮਾਂ ਨੂੰ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਤੋਂ ਪੀਵੇ ਵਾਰ ਵਾਰ ਕੇ ਪਾਣੀ। ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ, ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ। ਪੁੱਤਾਂ ਵਾਲਿਓ ਜਗਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਣ, ਪੁੱਤਰ ਜਿਉਂਦੇ ਜੀ ਸਹਾਰਾ ਨੇ ਜ਼ਿੰਦਗੀ ਦਾ, ਤੁਰ ਗਿਆ ਦੇ ਮਗਰ ਨਿਸ਼ਾਨ, ਪੁੱਤਰ ਪੁੱਤਰ ਪਰਾਂ 'ਤੇ ਉੱਡਦੀ ਫਿਰੇ ਦੁਨੀਆ, ਮਾਪੇ ਬੁੱਤ ਦੇ ਵਿੱਚ ਪ੍ਰਾਣ, ਪੁੱਤਰ ਸੀਤਲ ਪੁੱਤਰਾਂ ਬਿਨਾਂ ਨਾ ਸੋਹਣ, ਮਾਪੇ ਹੁੰਦੇ ਮਾਪਿਆਂ ਦੀ ਆਣ ਸ਼ਾਨ, ਪੁੱਤਰ। ਆਓ ਮੇਰੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੁੱਟਾ ਸਿੰਘ ਪਰਵਾਹੀ, ਨਿਧਾਨ ਸਿੰਘ ਮੁੱਲਾਪੁਰੀ ਅਤੇ ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਉਣ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜੱਥੇ ਤੋਂ, ਮਹਾਰਾਜ ਦੇ ਚਰਨਾਂ 'ਚ ਅਰਜੋਈ ਵੀ ਪਾਤਸ਼ਾਹ ਇਹ ਜੋੜੀ, ਜੀਵੇ ਜੁਗ ਚਾਰ ਦਿਹਾੜੇ ਸਾਥੀ ਹੈ।

0: ਜੁਗ ਜੁਗ ਜਿਉਣ ਸਦਾ ਇਸ ਜਗ ਤੇ ਮਾਨਣਾ ਖੁਸ਼ੀਆਂ ਖੇੜੇ। ਜੁਗ ਜੁਗ ਜਿਉਣ ਸਦਾ ਇਸ ਜਗ ਤੇ ਮਾਨਣ ਖੁਸ਼ੀਆਂ ਖੇੜੇ। ਰੱਬਾ ਰੌਣਕ ਲਾਈ ਰੱਖੀ ਅੱਜ ਸ਼ਗਨਾਂ ਦੇ ਵਿਹੜੇ। ਅਜੀਤਵਾਲ ਦੇ ਪਾਰਸ ਵੱਲੋਂ ਲੱਖ ਲੱਖ ਹੋਣ ਵਧਾਈਆਂ, ਕਰੀਏ ਸ਼ੁਕਰਾਨਾ ਉਹਦਾ ਜਿਸ ਰੱਬ ਨੇ ਰੌਣਕਾਂ ਲਾਈਆਂ, ਕਰੀਏ ਸ਼ੁਕਰਾਨਾ ਉਹਦਾ ਜਿਸ ਰੱਬ ਨੇ ਰੌਣਕਾਂ ਲਾਈਆਂ। ਸਾਡੇ ਵੱਲੋਂ, ਜੱਥੇ ਵੱਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਮੁੱਚੇ ਹੀ ਸਟਾਫ ਵੱਲੋਂ, ਸੁਭਾਗੇ ਜੋੜੀ ਨੂੰ, ਦੋਨਾਂ ਪਰਿਵਾਰਾਂ ਨੂੰ, ਆਈ ਸੰਗਤ ਨੂੰ ਵਿਆਹ ਦੀਆਂ ਲੱਖ ਲੱਖ ਵਧਾਈਆਂ। ਹੁਣ ਅਗਲਾ ਪ੍ਰੋਗਰਾਮ ਮੇਰੇ ਬਹੁਤ ਹੀ ਸਤਿਕਾਰਯੋਗ ਬੁੱਧੀਜੀਵੀਆਂ ਦੀ ਸ਼੍ਰੇਣੀ ਦੇ ਵਿੱਚੋਂ ਇੰਟਰਨੈਸ਼ਨਲ ਬੁਲਾਰੀ ਭਾਈ ਵਿਪਰਪ੍ਰੀਤ ਸਿੰਘ ਜੀ ਜਰਗ ਵਾਲੇ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਫਤਿਹ ਜੀ ਸਾਂਝ ਪ੍ਰਾਪਤ ਕਰੀਏ, ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ, ਅਤਿ ਸਤਿਕਾਰਯੋਗ ਤੁਹਾਡੀ ਜਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਤੁਹਾਡੀ ਵੀਰਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਸੋ ਸਾਧ ਸੰਗਤ ਜੀ, ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਸੋ ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਸੋ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ। ਸੋ ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਸੋ ਸਾਰਿਆਂ ਨੇ ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਤਹਿ ਦਿਲ ਧੰਨਵਾਦ। ਸੋ ਬੋਲਦਿਆਂ ਤੋਂ ਸੇਵਾ ਨਿਭਾਉਂਦਿਆਂ ਤੋਂ ਕਿੰਨੇ ਨੇਕਾਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ ਕਿਰਪਾ ਕਰਕੇ ਬਖਸ਼ ਦੇਣਾ। ਇੱਕ ਮੇਰੀ ਜ਼ਰੂਰੀ ਬੇਨਤੀ ਸਾਧ ਸੰਗਤ ਜੀ, ਸਰਵਣ ਕਰ ਲਿਓ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਮਹਾਰਾਜ ਦੀ ਹਜ਼ੂਰੀ ਵਿੱਚ ਗੱਲਾਂ ਬਾਤਾਂ ਮਾਰਨ ਤੋਂ ਅਤੇ ਮਿਲ ਗਿਲਣ ਤੋਂ, ਵਧਾਈਆਂ ਸਾਂਝੇ ਕਰਨ ਤੋਂ ਪਲੀਜ਼ ਪਰਹੇਜ਼ ਰੱਖਿਓ, ਥੱਲੇ ਚੱਲ ਕਰਕੇ ਮਿਲ ਸਕਦੇ ਆ। ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ, ਪ੍ਰੇਮ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਬੜੇ ਸਤਿਕਾਰ ਦੇ ਨਾਲ ਮਹਾਰਾਜ ਨੂੰ ਮੱਥਾ ਟੇਕ ਕੇ ਉਸ ਤੋਂ ਬਾਅਦ ਆਪਾਂ ਪਿਆਰ ਨਾਲ ਵਾਕਆਊਟ ਕਰੀ ਚੱਲੋ। ਥੱਲੇ ਚੜ੍ਹ ਕਰਕੇ ਮਿਲ ਲਿਓ, ਪਰ ਮਹਾਰਾਜ ਦੀ ਹਜ਼ੂਰੀ 'ਚ ਪਲੀਜ਼ ਟ੍ਰਾਈ ਟੂ ਅਵੋਇਡ ਇਟ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ ਐਵਰੀਬਡੀ ਫੋਰ ਬੀਇੰਗ ਹੇਅਰ, ਇਟ ਵਾਜ਼ ਅ ਪਲੇਜ਼ਰ ਡੂਇੰਗ ਦਿਸ ਸੇਵਾ, ਐਂਡ ਬੈਸਟ ਵਿਸ਼ਿਸ ਟੂ ਦ ਲਵਲੀ ਕਪਲ, ਐਂਡ ਥੈਂਕ ਯੂ ਸੋ ਮੱਚ, ਐਂਡ ਅਪੋਲੋਜਾਈਜ਼ ਫੋਰ ਐਨੀ ਮਿਸਟੇਕਸ ਆਫ ਬਲੰਡਰਸ ਦੈਟ ਆਈ ਮਾਈਟ ਹੈਵ ਮੇਡ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਈਅਲ ਸਭ ਤ੍ਰਿਪਤਾ ਨੇ ਸਾਧੂ ਚਰਨ ਪਖਾਲੀ ਜੀਓ ਮਨ ਕੀ ਈਸ਼ ਪਜਾਵਣ ਹਾਰਾ ਸਦਾ ਸਦਾ ਜਾਈ ਬਲੇ।

ਜੇ ਤੁਧ ਪਾਵਾਂ ਜਾਂ ਤੂੰ ਦੇ ਦਿਆਲਾ ਜੀਓ, ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ, ਜੋ ਤੂੰ ਦੇ ਸੋਈ ਸੁਖ ਸਹਿਣਾ, ਜਿੱਥੇ ਰੱਖੇ ਬਖੰਠ ਤਾਈ ਤੂੰ ਸਭਨਾ ਕੇ ਪ੍ਰੀਤ ਪਾਲਾ ਜੀਓ, ਸਿਮਰ ਸਿਮਰ ਨਾਨਕ ਸੁਖ ਪਾਇਆ, ਆਠ ਪਹਿਰ ਤੇਰੇ ਗੁਣ ਗਾਇਆ, ਸਗਲ ਮਨੋਰਥ ਪੂਰਨ ਹੋਏ।

ਆਠ ਪੈ ਤੁਧ ਧਿਆਈ ਜੀਓ, ਮਾਝ ਮਹੱਲਾ ਪੰਜਵਾਂ, ਸਭੇ ਸੁੱਖ ਪੈ ਪ੍ਰਭ ਤੁਠੇ, ਗੁਰਪੂਰੇ ਕੇ ਚਰਨ ਮਨ ਉੱਠੇ, ਸਹਿਜ ਸਮਾਦ ਲੱਗੀ ਲਿਵੀ ਅੰਤਰ, ਸੋ ਰਸ ਸੋਈ ਜਾਣੇ ਜੀਓ, ਅਗਮ ਅਗੋਚਰ ਸਾਹਿਬ ਮੇਰਾ, ਕਟ ਕਟ ਅੰਤਰ ਵਰਤੇ ਨੇੜਾ, ਸਦਾ ਅਲਬਤ ਜੀਆਂ ਕਾ ਦਾਤਾ, ਕੋ ਬਿਰਲਾ ਆਪ ਪਛਾਣੇ ਜੀਓ, ਪ੍ਰਭ ਮਿਲਨੇ ਕੀ ਇਹ ਨਿਸ਼ਾਨੀ, ਮਨ ਏਕੋ ਸੱਚਾ ਹੁਕਮ ਪਛਾਣੀ, ਸਹਿ ਸੰਤੋਖ ਸਦਾ ਤਿਪਤਾ ਸੇ, ਅਨੰਦ ਖਸਮ ਕੇ ਪਾਣੇ ਜੀਓ, ਹੱਥੀ ਦਿੱਤੀ ਪ੍ਰਭ ਦੇਵਣ ਹਾਰੇ, ਜਨਮ ਮਰਨ ਰੋਗ ਸਭ ਨਿਵਾਰੇ, ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ, ਮਾਝ ਮਹੱਲਾ ਪੰਜਵਾਂ, ਕੀਨੀ ਦੇ ਅਗਪਾਲ ਗੁਸਾਈ, ਗੁਰ ਕੇ ਚਰਨ ਬਸੇ ਮਨ ਮਾਹੀ, ਅੰਗੀਕਾਰ ਕੀਆ ਤਿਨ ਕਰਤੇ, ਦੁੱਖ ਕਾ ਡੇਰਾ ਢਾਇਆ ਜੀਓ, ਮਨ ਤਨ ਵਸਿਆ ਸੱਚਾ ਸੋਈ, ਬਿਖੜਾ ਥਾਨ ਨ ਦਿਸੇ ਕੋਈ, ਦੂਤ ਦੁਸ਼ਮਨ ਸਭ ਸੱਜਣ ਹੋਏ, ਏਕੋ ਸਵਾਮੀ ਆਇਆ ਜੀਓ, ਜੋ ਕਿਛ ਕਰੇ ਸੋ ਆਪੇ ਆਪੇ, ਬੁੱਧ ਸਿਆਣਪ ਕੁਛ ਨਾ ਜਾਪੇ, ਆਪਣੇ ਸੰਤਾਂ ਨੂੰ ਆਪ ਸਹਾਈ, ਪ੍ਰਭ

ਸਦਾ ਸਦਾ ਹਰ ਧਿਆਈ ਜੀਓ, ਮਾਜ ਮਹੱਲਾ ਪੰਜਵਾਂ, ਇੱਥੇ ਤੂੰ ਹੈ ਆਗੇ ਆਪੇ, ਜੀ ਜੰਤਰ ਸਭ ਤੇਰੇ ਥਾਪੇ, ਤੁਧ ਬਿਨ ਅਵਰ ਨ ਕੋਈ ਕਰਤੇ, ਮੈਂ ਤਰ ਓਟ ਤੁਮਾਰੀ ਜੀਓ, ਰਸਨਾ ਜਪ ਜਪ ਜੀਵੇ ਸਵਾਮੀ, ਬਾਰ ਬ੍ਰਹਮ ਪ੍ਰਭ ਅੰਤਰ ਜਾਮੀ, ਜਿਨ ਸੇਵਿਆ ਤਿਨ ਹੀ ਸੁਖ ਪਾਇਆ।

ਨਾਨਕ ਨਾਮ ਵਸਿਆ ਜਿਸ ਅੰਤਰ, ਪਰਵਾਨ ਗਰਸ ਤੇ ਉਦਾਸਾ ਜੀਓ। ਮਾਜ ਮਹੱਲਾ ਪੰਜਵਾਂ, ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਓ। ਜਾ ਕੇ ਗ੍ਰਹਿ ਨਵ ਨਿਧ ਹਰੇ ਭਾਈ, ਤਿਸ ਮਿਲਿਆ ਜਿਸ ਪੂਰਵ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲ।

ਦਰਸ਼ਨ ਡਿੱਠੇ ਲੈਣ ਬਜੋਗਾ ਜੀਓ, ਅੰਚਰ ਲਾਏ ਸਭ ਸਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ, ਗੁਰ ਬਹੁਤ ਪਾਇਆ ਕਿਰਪਾ।

ਸੋਈਸਿਆਨਾ ਸੋ ਪਤਵੰਤਾ ਹੁਕਮ ਲਗੇ ਜਿਸ ਮਿੱਠਾ ਜੀਓ ਸਭ ਪਰੋਈ ਇਕਤ ਧਾਗੇ ਜਿਸ ਲਾਏ ਲੈ ਸੋ ਚਰਨੀ ਲਾਗੇ ਊਂਦ ਕਮਲ ਜਿਸ ਹੋਏ ਪਰਗਸ ਤਿਨ ਸਰਬ ਨਿਰੰਜਨ ਡਿੱਠਾ ਜੀਓ ਤੇਰੀ ਮਹਿਮਾ ਤੂੰ ਹੈ ਜਾਣੇ ਆਪਣਾ ਆਪ ਤੂੰ ਹੀ ਆਪ ਪਛਾਣੇ ਹੋਂ ਬਲਿਹਾਰੀ ਸੰਤਰ ਤੇ ਹੋਂ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕਰੋਧ ਲੋਭ ਪੀਠਾ ਜੀਓ ਤੂੰ ਨਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੇ ਕਲ ਮਲ ਨਾਨਕ ਨਾਮ ਧਿਆਏ ਧਿਆਏ ਜੀਵੇ ਬਿਸਿਆ ਪਰਮ ਪੋ।

ਕੋਈ ਗੁਰਮੁਖ ਮੁਕਤ ਕਰਾ ਬਣਿਆ, ਪੇਜੜੀਏ ਪਿਰ ਜਾਤੋ ਨਾਹੀਂ, ਝੂਠ ਬਛੁੰਨੀ ਰੋਵੇ ਤਾਹੀਂ, ਅਬ ਗੁਣ ਮੁੱਠੀ ਮੈਂ ਨਾ ਪਾਏ, ਅਬ ਗੁਣ ਗੁਣ

ਸੇਵਾ ਸੁਰਤ ਸਬਦ ਚਿੱਤ ਲਾਏ, ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚਕਾਵਣਿਆ, ਹਉ ਵਾਰੀ ਜੀਓ ਵਾਰੀ ਸਤਿਗੁਰ ਕੇਵਲ।

ਆਖੇ ਠਾਕਰ ਹਾਏ, ਗੁਰ ਕੀ ਬਾਣੀ ਆਂਦੀ ਨ ਗਾਵੇ, ਸਹਿਜੇ ਭਗਤ ਕਰਾਵਣਿਆ, ਇਸ ਕਾਇਆ ਅੰਦਰ ਵਸਤ ਅਸੰਖਾ, ਗੁਰਮੁਖ ਸਾਚ ਮਿਲੇ ਤਾਂ ਵੇਖਾਂ, ਨੌ ਦਰਵਾਜੇ ਦਸਵੇਂ ਮੁਕਤਾ, ਅਨਹਦ ਸ਼ਬਦ ਬਜਾ ਬਣਿਆ, ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦੀ ਮਨ ਵਸਾਈ, ਆਂਦੀ ਨ ਸਦਾ ਰਹੇ ਰੰਗ ਰਾਤ, ਦਰ ਸੱਚੇ ਸੋਜੀ ਪਾਵਣਿਆ, ਪਾਪ ਪੁੰਨ ਕੀ

ਠਾਕਰ ਆਇਆ, ਗੁਰਸਾਖੀ ਮਿਟਿਆ ਅੰਧਿਆਰਾ, ਬੱਜਰ ਕਪਾਟ ਖਲਾ ਬਣਿਆ, ਹਉਮੇ ਮਾਰ ਮਨ ਵਸਾਇਆ, ਗੁਰ ਚਰਨੀ ਸਦਾ ਚਿੱਤ ਲਾਇਆ, ਗੁਰ ਕਿਰਪਾ ਤੇ ਮਨ ਤਾਂ ਨਿਰਮਲ, ਨਿਰਮਲ ਨਾਮ ਧਿਆ ਬਣਿਆ, ਜੀਵਨ ਮਾਨਾ ਸਭ ਤੂੰ ਦੇ ਤਾਈ, ਜਿਸ ਬਖਸੇ ਤਿਸ ਦੇ ਵਡਿਆਈ, ਨਾਨਕ ਨਾਮ ਧਿਆਏ, ਨਾਨਕ ਨਾਮ ਧਿਆਏ ਸਦਾ ਤੂੰ, ਜੰਮਨ

ਬੂਜੇ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਓ ਵਾਰੀ ਹਰ ਕਾ ਨਾਮ ਮਨ ਬਸਾਵਣਿਆ ਜੋ ਸੱਚ ਲਾਗੇ ਸੇ ਅੰਦਿਨ ਜਾਗੇ ਦਰ ਸੱਚੇ ਸੋਭਾ ਪਾ ਬਣਿਆ ਰਹੋ ਆਪੇ ਸੁਣੇ ਤੈ ਆਪੇ ਵੇਖੇ ਜਿਸ ਨੂੰ ਨਦਰ ਕਰੇ ਸੋਈ ਜਨ ਲਿਖੇ ਆਪ ਲਾਏ ਲੈ ਸੋ ਲਾਗੇ ਗੁਰਮੁਖ ਸੱਚ ਕਵਾਵਣਿਆ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਪਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਹਨੂੰ ਸਤਿਗੁਰ ਮਿਲਿਆ

ਆਂਦੀ ਨੇ ਸਦਾ ਫਿਰੇ ਬਿੱਲਾਂ ਦੀ ਬਿਨ ਪਿਰ ਨੀਂਦ ਨ ਪਾਵਣਿਆਂ ਪੇੜੀਏ ਸੁਖਦਾਤਾ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ ਰਾਵੇ ਸੱਚ ਸੰਗਾਰੇ ਬਣਾ ਬਣਿਆ ਲੱਖ 84 ਜੀ ਉਪਾਏ ਜਿਸ ਨੂੰ ਨਦਰ ਕਰੇ ਤਿਸ ਸਤਿਗੁਰੂ ਮਿਲਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਲ ਬਿਖ ਕਾਢ ਸਦਾ ਮਨ ਕਲ ਬਿਖ ਕਾਢ ਸਦਾ ਜਨ ਨਿਰਮਲ ਦਰ ਸੱਚੇ ਨਾਮ ਸੁਹਾਵਣਿਆ ਲੇਖਾ ਮੰਗੈ ਤਾਂ ਕਿਨੇ ਦੀਏ ਸੁੱਖ ਨਾਹੀਂ ਫੁਨ ਦੂਏ ਧੀਏ ਆਪੇ ਬਖਸ਼ ਲਏ ਪ੍ਰਭ ਸੱਚ।

ਇੱਕੋ ਆਪ ਫਿਰੇ ਪਰਛੰਨਾ, ਗੁਰਮੁਖ ਵੇਖਾਂ ਤਾਂ ਇਹੋ ਮਨ ਭਿੰਨਾ, ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ, ਏਕੋ ਮਨ ਬਸਾਵਣਿਆ, ਹਉ ਵਾਰੀ ਜੀਓ ਬਾਰੀ, ਏਕ ਸਿਉਂ ਚਿਤ ਲਾਵਣਿਆ, ਗੁਰਮਤੀ ਮਨ ਇਕਤ ਕਰ ਆਇਆ।

ਆਪ ਦੇ ਬੜਿਆਈ ਹਰ ਕੇ ਨਾਮ ਸਮਾਵਣਿਆ ਮਾਇਆ ਮੋਹ ਹਰ ਚੇਤੇ ਨਾਹੀਂ ਜਾਂ ਪਰਬੱਧਾ ਦੁੱਖ ਸਹਾਈ ਅੰਨਾ ਬੋਲਾ ਕੁਛ ਨਦਰ ਨ ਆਵੇ ਮਨਮੁਖ ਪਾਪ ਪਚਾਵਣਿਆ ਇੱਕ ਰੰਗ ਰਾਤੇ ਜੋਤ ਉਹਦੇ ਆਪ ਲੇਵ ਲਾਏ ਪਾਏ ਭਗਤ ਤੇਰੇ ਮਨ ਪਾਏ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਪੂਜਾ ਬਣਿਆ ਹਰ ਜੀਓ ਤੇਰੀ ਸਦਾ ਸਰਨਾਈ ਆਪੇ ਬਖਸੇ ਦੇ ਬੜਿਆਈ ਜਮ ਕਾਲ ਤਿਸ ਨੇੜ ਆਵੇ ਜੋ ਹਰ ਹਰ ਨਾਮ ਧਿਆ ਬਣਿਆ ਅਨ ਦਿਨ ਰਾਤੇ ਜੋ ਹਰ ਪਾਏ ਮੇਰੇ ਪ੍ਰਭ ਮੇਲੇ ਮੇਲ ਮਲਾਏ ਸਦਾ ਸਦਾ ਸੱਚੇ ਤੇਰੀ ਸਰਨਾਈ ਤੂੰ ਆਪੇ ਸੱਚ ਬੁਝਾ ਬਣਿਆ ਜੇ ਸੱਚ ਜਾਤਾ ਸੇ ਸੱਚ ਸਮਾਏ ਹਰ ਗੁਣ ਗਾਵੇ ਸੱਚ ਬਖਾਣੇ ਹਰ ਗੁਣ ਜੇ ਸੱਚ ਜਾਤਾ ਸੇ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਬਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਜ ਕਰ

ਜੋਤੀ ਵਿੱਚ ਮਿਲ ਜੋਤ ਸਮਾਣੇ, ਸੋਨ ਮਨ ਸੱਚ ਸਮਾ ਬਣਿਆ, ਹਾਂ ਵਾਰੀ ਜੀਓ ਵਾਰੀ, ਹਰ ਕੇ ਨਾਏ ਸੋਭਾ ਪਾਵਣਿਆ, ਸਤਿਗੁਰ ਸੇਵ ਸੱਚ ਚਿੱਤ ਲਾਇਆ, ਗੁਰਮਤੀ ਸਹਿਜ ਸਮਾ ਬਣਿਆ।

ਦੀ ਫਿਰੇ ਦਿਨ ਰਾਤੀ ਬਿਨ ਪਿਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨ ਅੱਗੇ ਜਾਏ ਜਿੱਥੇ ਲੇਖਾ ਮੰਗੀਏ ਤਿੱਥੇ ਛੂਟੇ ਸੱਚ ਕਮਾਏ ਸਤਿਗੁਰ ਸੇਵਨ ਸੇ ਧਨਵੰਤੇ ਇੱਥੇ ਉੱਥੇ ਨਾਮ ਸਮਾਵਣਿਆ ਪੈ ਪਾਏ ਸਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ।

ਜਿਸ ਤੇ ਸੁੱਤਾ ਸੋਏ ਜਗਾਏ, ਗੁਰਮਤਿ ਸੋਜੀ ਪਾਵਣੀਆਂ, ਆਪੋ ਪੀਏ ਸੋ ਪਰਮ ਗਵਾਏ, ਗੁਰ ਪ੍ਰਸਾਦ ਮੁਕਤ ਗਤ ਪਾਏ, ਭਗਤੀ

ਨਾਨਕ ਨਾਮ ਧਿਆਏ ਸੱਚ ਰਾਤੇ, ਜੋ ਤਿਸ ਪਾਵੇ ਸੋ ਕਾਰ ਕਰਾਵਣਿਆ। ਮਾਜ ਮਹੱਲਾ ਤੀਜਾ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੇ ਸ਼ਬਦ ਪਰਖ ਪਰੇ ਖਾਇਆ। ਜਿਨ ਸੱਚ ਪੱਲੇ ਸੱਚ ਬਖਾਨੇ, ਸੱਚ ਕਸ ਬੱਟੀ ਲਾਵਣਿਆ। ਹਾਂ ਵਾਰੀ ਜੀਓ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ। ਅੰਜਨ ਮਾਹੇ ਨਿਰੰਜਨ ਪਾਈਏ, ਜੋਤੀ ਜੋਤ ਮਿਲਾਵਣਿਆ। ਰਹਾਓ ਇਸ ਕਾਇਆ ਅੰਦਰ।

ਮੇਰਾ ਠਾਕਰ ਸੱਚ ਦੜਾਏ, ਗੁਰ ਪ੍ਰਸਾਦੀ ਸੱਚ ਚਿੱਤ ਲਾਏ, ਸੱਚੋ ਸੱਚ ਵਰਤੇ ਸਭਣੀ ਥਾਏ, ਸੱਚੇ ਸੱਚ ਸਮਾਵਣਿਆ, ਬੇਉ ਪ੍ਰਭਾਉ ਸੱਚ ਮੇਰਾ ਪਿਆਰਾ, ਕਿਲ ਬਿਨ ਕਿਲ ਵਿਖੇ ਅਵਗਣ ਕਾਟਣ ਹਾਰਾ, ਪ੍ਰੇਮ ਪ੍ਰੀਤ ਸਦਾ ਧਿਆਈਏ।

ਦੁਬਦਾ ਦੂਜਾ ਤ੍ਰੀ ਬਦਮਾਇਆ, ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾ ਬਣਿਆ, ਸਭ ਹੈ ਸੱਚਾ ਜੇ ਸੱਚੇ ਪਾਵੇ, ਜਿਨ ਸੱਚ ਜਾਤਾ ਸੋ ਸਹਿਜ ਸਮਾਵੇ, ਗੁਰਮੁਖ ਕਰਨੀ ਸੱਚੇ ਸੇਵੇ, ਸੱਚੇ ਜਾਏ ਸਮਾ ਬਣਿਆ, ਸੱਚੇ ਬਾਜੋ ਕੋ ਅਬਰ ਨ ਦੂਆ, ਦੂਜੇ ਲੱਗ ਜਗ ਖੱਪ ਖੱਪ ਮੂਆ, ਗੁਰਮੁਖ ਹੋਵੇ ਸੋ ਏਕੋ ਜਾਣੇ, ਏਕੋ ਸੇਵ ਸੁਖ ਪਾਵਣਿਆ, ਜੀ ਜਨ ਸਭ ਸਰਨ ਤੁਮਾਰੀ, ਆਪੇ ਤਰ ਦੇਖੇ ਕੱਚੀ ਪੱਕੀ ਸਾ

ਕਰਿਆ ਗੁਰ ਕੇ ਸ਼ਬਦ ਤਿਖਾ ਨਵਾਰੀ ਸਹਿਜ ਸੁਖ ਸਮਾ ਬਣਿਆ ਰਤਨ ਪਦਾਰਥ ਪਲ ਤਿਆਗੇ ਮਨਮੁਖ ਅੰਦਾ ਦੂਜੇ ਪਾਏ ਲਾਗੇ ਜੋ ਬੀਜੇ ਸੋਈ ਫਲ ਪਾਏ ਸੁਪਨੇ ਸੁਖ ਨ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਬਸਾਏ ਆਂਦੀਨ ਸਦਾ ਰਹੇ ਪੈ ਅੰਦਰ ਪੈ ਮਾਰ ਭਰਮ ਚੁਕਾ ਬਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾ ਬਣਿਆ ਸਿਮਤ ਸਾਸ ਵੇਦ ਬਖਾਣੇ ਪਰਮੇ ਪੂਲਾ ਤਤ ਨਾ ਜਾਣੇ ਬਿਨ ਸਤਿਗੁਰ ਸੇਵੇ ਸੁਖ ਨ ਪਾਏ ਦੁੱਖੋਂ ਦੁੱਖ ਕਮਾ ਬਣਿਆ ਆਪ ਕਰੇ ਕਿਸੇ ਆਖੇ ਕੋਈ ਆਖਣ ਆਖੀਏ ਜੇ ਪੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾ ਬਣਿਆ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਿਜ ਸਵਾਏ ਗੁਰ ਕੇ ਸ਼ਬਦ ਹਰ ਰੰਗ ਚੜਾਏ ਮਨ ਤਨ ਰੱਤਾ ਰਸਨਾ ਰੰਗ ਚਲੂਲੀ ਪੈ ਪਾਏ ਰੰਗ ਚੜਾ ਬਣਿਆ ਹਾਂ ਵਾਰੀ ਜੀਓ ਵਾਰੀ ਨਿਰਭਉ ਮਨ ਬਸਾ ਬਣਿਆ ਗੁਰ ਕਿਰਪਾ ਤੇ ਹਰ ਨਿਰਭਉ ਤੇ ਆਇਆ ਬਿਖ ਭਉ ਜਲ ਸ਼ਬਦ ਤਰਾ ਬਣਿਆ ਰਾਓ ਮਨਮੁਖ ਮੁਗਧ ਕਰੇ ਚ ਤਰਾਈ ਨਾਤਾ ਤੋਤਾ ਥਾਏ ਨਾ ਪਾਈ ਜਿਹਾ ਆਇਆ ਤੇਹਾ ਜਾਸੀ ਕਰ ਅਬ ਗੁਣ ਪਛਤਾ ਬਣਿਆ ਮਨਮੁਖ ਅੰਦੇ ਕੁਛ ਨ ਸੂਜੇ ਮਰਨ ਲਿਖਾਏ ਆਏ ਨਹੀਂ ਬੂਜੇ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੇਂ ਜਨਮ ਗਵਾ ਬਣਿਆ ਸੱਚ ਕਰਨੀ ਸ਼ਬਦ ਹੈ ਸਾਰ ਗੁਰਪੂਰੇ ਪਾਈਏ ਮੁਖ ਦੁਆਰ ਆਂਦੀਨ ਬਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਰਗਾ ਬਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੋਇਆ ਸਹਿਜ ਸਵਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਲਾ ਬਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੇ ਸ਼ਬਦ ਸਹਿਜੇ ਸੁਖ ਸਮਾਵੇ ਹਾਂ ਬਲਿਹਾਰੀ ਸਦਾ ਤਿਨ ਬਿਟੋ ਗੁਰ ਸੇਵਾ ਚਿਤਲਾ ਬਣਿਆ ਸੱਚਾ ਸੱਚੋ ਸੱਚ ਪਤੀਜੇ ਗੁਰਪ੍ਰਸਾਦੀ ਅੰਦਰ ਪੀਜੇ ਬੈਸ ਸਥਾਨ ਹਰ ਗੁਣ ਗਾਵੇ ਆਪੇ ਕਰ ਸੰਤ ਆਪੇ ਕਰ ਸਤ ਮਨਾ ਬਣਿਆ ਜਿਸ ਨੂੰ ਨਦਰ ਕਰੇ ਸੋ ਪਾਏ ਗੁਰਪ੍ਰਸਾਦੀ ਹਉਮੈ ਜਾਏ ਨਾਨਕ ਨਾਮ ਬਸੇ ਮਨ ਅੰਤਰ ਦਰ ਸੱਚੇ ਸੋਭਾ ਪਾਵਣਿਆ ਮਾਜ ਮਹੱਲਾ ਤੀਜਾ ਸਤਿਗੁਰ ਸੇਵੀਏ ਵੱਡੀ ਵਡਿਆਈ ਹਰ ਜੀਉ ਚਿੰਤ ਬਸੇ ਮਨ ਆਈ ਹਰ ਜੀਉ ਸਫਲ ਉਹ ਬਿਰਖ ਹੈ ਅੰਮ੍ਰਿਤ ਜਨ ਪੀਤਾ ਤਿਸ ਤਿਖਾ ਲਹਾ ਬਣਿਆ ਹਾਂ ਵਾਰੀ ਜੀਓ ਵਾਰੀ ਸੱਚ ਸੰਗਤ ਮੇਲ ਮਲਾ ਬਣਿਆ ਹਰ ਸਤ ਸੰਗਤ ਆਪੇ ਮੇਲੇ ਗੁਰ ਸ਼ਬਦ ਹੀ ਹਰ ਗੁਣ ਗਾ ਬਣਿਆ ਸਤਿਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਉਮੈ ਮੈਲ ਗਵਾਏ ਦਰ ਸੱਚੇ ਸੋਭਾ ਪਾਵਣਿਆ ਬਿਨ ਗੁਰੂ ਨਾਮ ਨ ਪਾਇਆ ਜਾਏ ਸਿੱਧ ਸਾਧਕ ਰਹਿ ਬਿਰਲਾਏ ਬਿਨ ਗੁਰ ਸੇਵੇ ਸੁਖ ਨ ਹੋਵੀ ਪੂਰੇ ਪਾ ਗੁਰ ਪਾਵਣਿਆ ਇਹ ਮਨ ਅਰਸੀ ਕੋਈ ਗੁਰਮੁਖ ਵੇਖੇ ਮੋਰਚਾ ਨਾ ਲਾਗੇ ਜਾਂ ਹਉਮੈ ਸੁਖੇ ਅਨਹਤ ਬਾਣੀ ਨਿਰਮਲ ਸ਼ਬਦ ਬਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤਿਗੁਰ ਕਹਿ ਨ ਦੇਖਿਆ ਜਾਏ ਕਰ ਕਿਰਪਾ ਬਿਨ ਸਤਿਗੁਰ ਕਹਿ ਨ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਮਿਲ ਰਿਹਾ ਸਹਿਜੇ ਸਹਿਜ ਸਮਾ ਬਣਿਆ ਗੁਰਮੁਖ ਹੋਵੇ ਸੋ ਏਕ ਸਿਓਂ ਲਿਵ ਲਾਏ ਦੂਜਾ ਪਰਮ ਗੁਰ ਸ਼ਬਦ ਜਲਾਏ
ਕਾਇਆ ਅੰਦਰ ਬਣਜ ਕਰੇ ਵਪਾਰਾ, ਨਾਮ ਨਦਾਨ ਸੱਚ ਪਾਵਣਿਆ, ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ, ਆਂਦੀ ਨਿਰੰਗ ਰੱਤਾ ਗੁਣ ਗਾਵੇ, ਅੰਦਰ ਮੈਲ ਬਲਾਵਣਿਆ, ਸਤਿਗੁਰ ਦਾਤਾ ਮਿਲੇ ਮਲਾਇਆ, ਗੁਰ ਪੂਰੇ ਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੇ ਬੜਿਆਈ, ਹਰ ਸੱਚੇ ਕੇ ਗੁਣ ਗਾਵਣਿਆ, ਮਾਝ ਮਹੱਲਾ ਤੀਜਾ, ਆਪ ਬਜਾਏ ਤਾਂ ਸਭ ਕੁਛ ਪਾਏ, ਗੁਰੂ ਸਾਹਿਬ ਦੀ ਸੱਚੀ ਲੇਵ ਲਾਏ, ਸੱਚ ਵਾਂਝੇ ਸੱਚ ਸੰਗੜੇ, ਸੱਚ ਵਪਾਰ ਕਰਾਵਣਿਆ, ਹਾਂ ਵਾਰੀ ਜੀਓ ਵਾਰੀ, ਹਰ ਗੁਣ ਆਂਦੀਨ ਗਾਵਣਿਆ, ਹਾਂ ਤੇਰਾ ਤੂੰ ਠਾਕਰ ਮੇਰਾ, ਸ਼ਬਦ ਵਡਿਆਈ ਦੇਵਣਿਆ, ਰਹੋ ਬੇਲਾ ਵਖਤ ਸਭ ਸੁਹਾਇਆ, ਜਿਤ ਸੱਚਾ ਮੇਰੇ ਮਨ ਪਾਇਆ, ਸੱਚੇ ਸੇਵੀ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ, ਭਾਉ ਭੋਜਨ ਸਤਿਗੁਰ ਤੁੱਠੇ ਪਾਏ, ਆਨਰਸ ਚੁੱਕੇ ਹਰ ਰਸ ਮਨ ਵਸਾਏ, ਸੱਚ ਸੰਤੋਖ ਸਹਿ ਸੁਖ ਬਾਣੀ।

ਫਿਰ ਫਿਰ ਆਵੇ ਜਮਦਰ ਚੋਟਾਂ ਖਾਵਣਿਆ ਸਭ ਦੇ ਸਾਧ ਜਾਣੇ ਤਾਂ ਆਪ ਪਛਾਣੇ ਨਿਰਮਲ ਬਾਣੀ ਸ਼ਬਦ ਬਖਾਣੇ ਹਰ ਸੇਵ ਸਦਾ ਸੁਖ ਪਾਇਨਾ ਨੌ ਨਿਧ ਨਾਮ ਮਨ ਵਸਾਵਣਿਆ ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ ਸਤ ਸੰਗਤ ਬਹਿ ਹਰ ਗੁਣ ਗਾਇਆ ਅੰਦੀਨ ਹਰ ਸਲਾਹੇ ਸਾਚਾ ਨਿਰਮਲ ਨਾਦ ਬਜਾਵਣਿਆ ਮਨਮੁਖ ਖੋਟੀ ਰਾਸ ਖੋਟਾ ਪਸਾਰਾ ਕੂੜ ਕਮਾਵਣ ਦੁੱਖ ਲਾ ਗਏ ਪਾਰਾ ਭਰਨਮ ਪੁੱਲੇ ਫਿਰਨ ਦਿਨ ਰਾਤੀ ਮਰ ਜਨਮੇ ਜਨਮ ਗਵਾਵਣਿਆ ਸੱਚਾ ਸਾਇ ਮੈਂ ਅਤ ਪਿਆਰਾ ਪੂਰੇ ਗੁਰ ਕੈ ਸਬਦ ਅਧਾਰਾ ਨਾਨਕ ਨਾਮ ਮਿਲੇ ਬੜਿਆਈ ਦੁੱਖ ਸੁੱਖ ਸਮ ਕਰ ਜਾਣਿਆ ਮਾਝ ਮਹੱਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨ ਨਾਵੇ ਸਭ ਪਰਮ ਪੁਰਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨ ਪਾਵਣਿਆ ਹਾਂ ਵਾਰੀ ਜੀਓ ਵਾਰੀ ਹਰ ਸੇਤੀ ਚਿਤਲਾ ਬਣਿਆ ਹਰ ਸੱਚਾ ਹਰ ਭਗਤੀ ਪਾਈਏ ਸਹਿਜੇ ਮਨ ਵਸਾਵਣਿਆ ਰਾਓ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ।

ਇੱਥੇ ਸਾਚੇ ਸੋ ਆਗੇ ਸਾਚੇ, ਮਨ ਸੱਚਾ ਸੱਚੇ ਸਭ ਦੇ ਰਾਚੇ, ਸੱਚਾ ਸੇਵੇ ਸੱਚ ਕਮਾਵੇ, ਸੱਚੋ ਸੱਚ ਕਮਾਵੇ।

ਬਣਿਆ ਰਹੋ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬਸੰਤ ਰਖੇਲੇ ਬੜਾਣੀ ਸੋ ਨਗੁਰਾ ਜੋ ਮਰ ਮਰ ਜੰਮੇ ਨਗੁਰੇ ਆਵਣ ਜਾਮਣਿਆ ਤਿੰਨ ਕਰਤੇ ਇੱਕ ਖੇਲ ਰਚਾਇਆ ਕਾਇਆ ਸਰੀਰੇ ਵਿੱਚ ਸਭ ਕੁਛ ਪਾਇਆ ਸਭ ਦੇ ਭੇਦ ਕੋਈ

ਕੋਈ ਨਾ ਪਾਵੇ, ਮਨਮੁਖ ਭਰਮ ਭਲਾ ਬਣਿਆ, ਆਪੇ ਦੇਵੇ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿਜ ਸੁਖ ਪਾਏ, ਨਾਨਕ ਨਾਮ ਮਿਲੇ ਬੜਿਆਈ, ਆਪੇ ਸੁਣ ਸੁਣ ਧਿਆ ਬਣਿਆ, ਮਾਜ ਮਹਲਾ ਤੀਜਾ, ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋਂ ਅੰਤ ਹੋਏ ਸਖਾਈ, ਹਰ ਅਗਮ ਗੋਚਰ ਅਨਾਥ ਅਜੂਨੀ, ਸਤਿਗੁਰ ਕੇ ਭਾਏ ਪਾਵਣਿਆ, ਹਾਂ ਵਾਰੀ ਜੀਓ ਵਾਰੀ ਆਪ ਨਿਵਾਰਣਿਆ, ਆਪ ਗਵਾਏ ਤਾਂ ਹਰ ਪਾਏ, ਹਾਸਿਓ ਸਹਿਜ ਸਮਾਵਣਿਆ ਰਹੋ, ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਏ ਨਾਹੀਂ, ਸਭ ਦੇ ਮੇਲ ਮਿਲਾਵਣਿਆ, ਗੁਰਮੁਖ ਲਪਤ ਰਹੇ ਸੰਸਾਰੇ, ਗੁਰ ਕੇ ਤਕੀਏ ਨਾਮੇ ਅਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸ ਨੂੰ, ਆਪੇ ਖਪ ਦੁੱਖ ਪਾਵਣਿਆ, ਮਨਮੁਖ ਅੰਧੇ ਸੋਧ ਨਕਾਈ, ਆਤਮ ਕਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬੋ ਪਾਰ ਉਠਾਵੇ, ਬਿਨ ਮਨਜੂਰੀ

ਬਾਸੂ ਬਾਸ ਜਨਾ ਬਣਿਆ, ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਬਿਸਰਿਆ ਅਗਮ ਅਪਾਰਾ, ਦੁਖੀਏ ਨਿਤ ਫਿਰੇ ਬਿਲਾਂਦੇ, ਬਿਨ ਗੁਰੂ ਸਾਂਤ

0: ਪਰਖ ਖਜ਼ਾਨੇ ਪਾਈਏ ਖੋਟੇ ਪਰਮ ਭਲਾ ਬਣਿਆ ਕਿਉਂ ਕਰ ਬੇਖਾਂ ਕਿਉਂ ਸਲਾਹੀ ਗੁਰਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ ਤੂੰ ਭਾਣੇ ਅੰਮ੍ਰਿਤ ਪਿਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵੀਏ ਹਿਰਦੇ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਵਰਸੇ ਸਹਿਜ ਸਵਾਏ ਗੁਰਮੁਖ ਬਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤਿਪਤਾ ਸੇ ਕਰ ਕਿਰਪਾ ਤਿਸਨਾ ਬਜਾ ਬਣਿਆ ਹਾਂ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ ਰਸਨਾ ਰਸ ਚਾਕ ਸਦਾ ਰਹੇ ਰੰਗ ਰਾਤੀ ਸਹਿਜੇ ਹਰ ਗੁਣ ਗਾ ਬਣਿਆ ਰਹਾਓ ਗੁਰਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਏਕ ਸਿਓ ਲਿਵ ਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸਮਾ ਬਣਿਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ ਤੂਤੇ ਵਾਰ ਕੁਛ ਨਾ ਹੋਵੇ ਗੁਰਮੁਖ ਸੋਜੀ ਪਾਵਣਿਆ ਗੁਰਮੁਖ ਤੱਤ ਹੈ ਵਿਚਾਰਾ ਅੰਮ੍ਰਿਤ ਪਰੇ ਤੇਰੇ ਭੰਡਾਰਾ ਬਿਨ ਸਤਿਗੁਰੂ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੇ ਸੋ ਜਨ ਸੋਹੇ ਅੰਮ੍ਰਿਤ ਨਾਮ ਅੰਤਰ ਮਨ ਮੋਹੇ ਅੰਮ੍ਰਿਤ ਮਨ ਧਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਨਾ ਬਣਿਆ ਮਨਮੁਖ ਪੁੱਲਾ ਦੂਜੇ ਪਾਏ ਖਵਾਏ ਨਾਮ ਨਾ ਲੇਵੇ ਮਰੇ ਬਿਖ ਖਾਏ ਅੰਦਿਨ ਸਦਾ ਬਿਸਟਾ ਮੇ ਵਾਸਾ ਬਿਨ ਸੇਵਾ ਜਨਮ ਗਵਾ ਬਣਿਆ ਅੰਮ੍ਰਿਤ ਪੀਵੇ ਸਿਸ ਨੂੰ ਆਪ ਪਿਆਏ
1: ਗੁਰਪ੍ਰਸਾਦੀ ਸਹਿਜ ਲਿਵ ਲਾਏ ਪੂਰਨ ਪੂਰਿਆ ਸਭ ਆਪੇ ਗੁਰੂ ਦੇ ਨਦਰੀ ਆਵਣੀਆਂ ਆਪੇ ਆਪ ਨਿਰੰਜਨ ਸੋਈ ਜਿਹਨੂੰ ਸਿਰਜੀਤ ਨੇ ਆਪੇ ਖੋਈ ਨਾਨਕ ਨਾ ਸੰਭਾਲ ਸਦਾ ਤੂੰ ਸਹਿਜੀ ਅੰਮ੍ਰਿਤ ਸਾਂਝੇ ਸੱਚ ਸਮਾਵਣਿਆ ਮਾਝ ਮਹੱਲਾ ਤੀਜਾ ਸੇ ਸੱਚ ਲਾਗੇ ਜੁਦ ਭਾਈ ਸਦਾ ਸੱਚੀ ਵੈ ਸਹਿ ਸੁਮਾਈ ਸੱਚੇ ਸ਼ਬਦ ਮਿਲਿਆ ਸੱਚੇ ਸ਼ਬਦ ਸਦਾ ਸਲਾਹੀ ਸੱਚਾ ਸਲਾਹੀ ਸੱਚੇ ਮੇਲ ਮਿਲਾਵਣਿਆ ਹੋ ਵਾਰੀ ਜੀਉ ਵਾਰੀ ਸੱਚ ਸਲਾਹਣਿਆ ਸੱਚ ਤੇ ਆਇਨ ਸਹੀ ਸੱਚ ਰਾਤੀ ਸੱਚੀ ਸਹਿ ਸੁਮਾਵਣਿਆ ਰਹਾਉ ਜਹੇ ਦੇਖਾਂ ਸੱਚ ਸਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਅਰਸਨਾ ਸਜਰਾਤੀ ਸੱਚ ਆਖ ਖਾਨਣਿਆ ਮਨਸਾ ਮਾਰ ਸੱਚ ਸਹਿ ਸਮਾਣੀ ਇਨ ਮਨ ਡਿਠੀ ਸਵਿਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਰਮਲ ਨਿਕਰਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੈ ਦਿਖਾਇਆ ਮਾਇਆ ਬੋਹ ਸ਼ਬਦ ਜਲਾਇਆ ਸੱਚੋ ਸੱਚਾ ਵੀਖ ਸਲਾਈ ਗੁਰ ਸ਼ਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤੈਨੋ ਸੱਚੀ ਲਿਵਲਾਈ ਹਰ ਨਾਮ ਸਲਮਾ ਲੈ ਸੀ ਜਨਮ ਵਡਭਾਗੀ ਸੱਚੇ ਸ਼ਬਦ ਆਪ ਮਿਲਾਈ ਸਤਸੰਗ ਤੇ ਸੱਚ ਗੁਣ ਗਾਵਣਿਆ ਲੇਖਾ ਪੜੀਐ ਜੇ ਲੇਖੇ ਵਿੱਚ ਹੋਵੇ ਉਹ ਅਗਮੇ ਗੋਚਰ ਸ਼ਬਦ ਸੁਧ ਹੋਵੇ ਅੰਦਨ ਗੁਰ ਸੱਚ ਅੰਦਨ ਸੱਚ ਸਭ ਸਲਾਈ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜਤਾ ਕੇ ਸਾਂਤ ਨਾ ਆਈ ਤ੍ਰਿਸ਼ਨਾ ਜਾਲੀ ਸੋਧਨ ਕਾਈ ਬਿਖ ਵਿਹਾਜੇ ਬਿਖ ਮੋਹ ਪਿਆਸੇ ਕੂੜ ਬੋਲ ਬਿਖ ਕਾਵਣਿਆ ਗੁਰਪ੍ਰਸਾਦੀ ਇੱਕੋ ਜਾਣਾ ਦੂਜਾ ਬਾਰ ਮਨ ਸੱਚ ਸਮਾਣਾ ਨਾਨਕੀ ਕੋ ਨਾ ਵਰਤੈ ਮਾਨੋ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਝ ਮਹੱਲਾ ਤੀਜਾ ਵਰਣ ਰੂਪ ਵਰਤੈ ਸਭ ਤੇਰੀ ਮਰ ਵਰ ਜਮੈ ਪੀਰ ਪਵੈ ਕਨੇਰੇ ਤੂੰ ਏਕੋ ਨੇਚਲ ਅਗਮੇ ਪਾਰਾ ਗੁਰਮਤੀ ਬੂਝ ਬੁਝਾਵਣਿਆ ਓ ਵਾਰੀ ਜੀਉ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਰੇਖਿਆ ਵਰਨ ਨਾ ਕਾਈ ਗੁਰਮਤੀ ਆਪ ਬੁਝਾਵਣਿਆ ਰਹਾਉ ਸਭ ਏਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵਿਆ ਪ੍ਰਗਟ ਹੋਈ ਗੋਤ ਪ੍ਰਗਟ ਵਰਤੈ ਸਭ ਅੰਤਰ ਜੋਤੀ ਜੋਤ ਮਿਲਾਵਣਿਆ ਤਿਸਨਾ ਅਗਨ ਜਲੈ ਸੰਸਾਰਾ ਲੋਭ ਅਭਿਮਾਨ ਬੋਤ ਅੰਕਾਰਾ ਮਰ ਮਰ ਜਨਮੈ ਪਤ ਗਵਾਏ ਆਪਣੀ ਬਿਵਤਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਬਿਰਲਾ ਬੂਝੈ ਆਪੇ ਮਾਰੇ ਤਾਂ ਤਿਰਪਣ ਸੂਝੈ ਫਿਰ ਉਹ ਵੇਲਾ ਹਾ ਫਿਰ ਉਹ ਮਰੈ ਨਾ ਮਰਣਾ ਹੋਵੈ ਸਹਿਜੇ ਸੱਚ ਸਮਾਵਣਿਆ ਮਾਇਆ ਮੈਂ ਫਿਰ ਚਿਤ ਨਾ ਲਾਈ ਗੁਰ ਕੈ ਸਬਦ ਸਾਧ ਰਹੇ ਸਮਾਈ ਸੱਚ ਸਲਾਈ ਸਭ ਘਟ ਅੰਤਰ ਸੱਚੋ ਸੱਚ ਸੁਹਾਵਣਿਆ ਸਤ ਸਲਾਹੀ ਸਦਾ ਹਜੂਰੇ ਗੁਰ ਕੈ ਸਬਦ ਰਹਿਆ ਭਰਪੂਰੇ ਗੁਰਪ੍ਰਸਾਦੀ ਸਜਨ ਦਰੀ ਆਵੈ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਰਹਿਆ ਸਮਾਏ ਸਦਾ ਸੱਚ ਨਿਸ਼ਚਲ ਆਵੇ ਨਾ ਜਾਏ ਸੱਚੇ ਲਾਗੈ ਸੇ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਸਲਾਹੀ ਅਵਰਣਾ ਕੋਈ ਜਿਤ ਸਿਵਿਐ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਗਵਾਵਣਿਆ ਬਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਮਾਏ ਸਮਾਣੀ ਨਿਰਮਲ ਬਾਣੀ

ਸਬਦ ਸਭ ਸਲਾਈ ਸਬਦੋ ਸੁਣ ਤਿੱਖਾ ਮਿਟਾਵਣਿਆ ਰਹਾਉ। ਨਿਰਮਲ ਨਾਮ ਸਿਆ ਮਨ ਆਈ, ਮਨ ਤਨੋ ਨਿਰਮਲ ਮਾਇਆ ਮੂਹ ਗਵਾਈ। ਨਿਰਮਲ ਬਾਣੀ ਨਿਰਮਲ ਗੁਣ ਗਾਵੇ ਨਿਤ ਸਾਚੀ, ਕੇ ਨਿਰਮਲ ਨਾਦ ਵਜਾਵਣਿਆ। ਨਿਰਮਲ ਅੰਮ੍ਰਿਤ ਗੁਰਤੀ ਪਾਇਆ, ਵਿੱਚੋਂ ਆਮੂਆ ਤਿੱਥੇ ਮੋਹ ਨ ਮਾਇਆ। ਨਿਰਮਲ ਗਿਆਨ ਧਿਆਨ ਨਿਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ, ਹੋਮੈ ਮੈਲ ਗੁਰਸਬਦੀ ਤੁਹਵੈ। ਨਿਰਮਲ ਬਾਜੇ ਅਨਹਤ ਉਨ ਬਾਣੀ, ਦਰ ਸੱਚੈ ਸੁਭਾ ਪਾਵਣਿਆ। ਨਿਰਮਲ ਤੇ ਸਭ ਨਿਰਮਲ ਹੋਵੈ, ਨਿਰਮਲ ਬਨੁਆ ਹਰ ਸਬਦ ਪੁਰਵੈ। ਨਿਰਮਲ ਬਾਣ ਨਾਮ ਲੱਗੈ ਬਟਭਾਗੀ, ਨਿਰਮਲ ਨਾਮ ਸੁਹਾਵਣਿਆ। ਸੋ ਨਿਰਮਲ ਜੋ ਸਬਦ ਸੁਹੈ, ਨਿਰਮਲ ਨਾਮ ਮਨ ਤਨ ਬੁਹੈ। ਸੱਚ ਨਾਮ ਮਲਕ ਦਿਨ ਲਾਗੈ, ਮੁਕ ਉਜਲ ਸੱਚ ਕਰਾਵਣਿਆ।

ਨਾ ਜੈ ਭਜੜਾਈ, ਗੁਰ ਕੈ ਸਬਦ ਮਲੈ ਮਾਨੋ ਮਿਲਾਈ, ਸੱਚਾ ਤਾਲ ਪੂਰੀ ਮਾਇਆ ਬਹੁ ਜੁਗਾਈ। ਸਬਦੇ ਨਿਰਮਲ ਨਿਰਤ ਸਬਦੇ ਨਿਰਤ ਕਰਾਮਣਿਆ, ਉੱਚਾ ਕੂਕੇ ਤਨੇ ਵਿਛਾੜੇ, ਮਾਇਆ ਮੋਹੇ ਜੋਹੇ ਆ ਜਮ ਕਾਲੇ। ਮਾਇਆ ਮੋਹ ਇਸ ਮਨੇ ਨਚਾਈ, ਅੰਤਰ ਮੈਂ ਕਪਟ ਦੁੱਖ ਅਭੀ, ਅੰਤਰ ਕਪਟ ਦੁੱਖ ਪਾਵਣਿਆ, ਗੁਰਮੁਖ ਭਗਤ ਜਾਂ ਆਪ ਕਰਾਈ, ਮਨ ਤਾਨੋ ਰਾਤਾ ਸਹਿ ਸੁਭਾਈ। ਬਾਣੀ ਬਾਜੇ ਸ਼ਬਦ ਵਜਾਈ, ਗੁਰਮੁਖ ਭਗਤ ਥਾਈ, ਪਾਵਣਿਆ ਬਹੁ ਤਾਲ ਪੂਰੀ ਬਾਜੀ ਵਜਾਈ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪੀੜ ਬੰਦ ਨਾ ਚਾਹੇ, ਦੂਜੇ ਭਾਏ ਦੂ ਪਾਵਣਿਆ, ਅੰਤਰ ਪੀਤ ਲਗੈ ਸਮੂਤਾ, ਇੰਦਰੀ ਬਸ ਸੱਚ ਸੰਜਮ ਜੁਗਤਾਇ। ਗੁਰ ਕੈ ਸ਼ਬਦ ਸਦਾ ਹਰ ਧਿਆਈ, ਇਹਾ ਭਗਤ ਤਾਹਰ ਪਾਵਣਿਆ, ਗੁਰੂ ਭਗਤ ਜੋ ਚਾਰੇ ਹੋਈ, ਹੋਰ ਭਗਤ ਨ ਪਾਏ ਕੋਈ, ਨਾਨਕ ਨਾਮ ਗੁਰ ਭਗਤੀ ਪਾਈਐ। ਗੁਰਚਰਣੀ ਚਿਤ ਲਾਵਣਿਆ, ਮਾਜ ਮਹੱਲਾ ਤੀਜਾ, ਸੱਚਾ ਸੇਵੀ ਸਾਸ ਲਾਈ, ਸੱਚੈ ਨਾਈ ਦੁੱਖਾ ਬਿਹੀ ਨਾਈ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤੀ ਮਨ ਵਸਾਵਣਿਆ, ਵਾਰੀ ਜੀਓ ਵਾਰੀ ਸੁਖ ਸਹਿ ਸਮਾਧ ਲਗਾਵਣਿਆ।

ਸੀ ਸੀ ਭਗਤੀ ਰਹਿਮਨ ਪਾਏ ਸੱਚ ਬਾਣੀ ਸੱਚ ਬਾਣੀ ਤੁਦੈ ਸਲਾਹਨ ਰੰਗ ਰਤੀ ਭਗਤ ਕਰਾਵਣਿਆ ਸਭ ਕੋ ਸੱਚੇ ਹਰਜੂ ਤੇਰਾ ਗੁਰੂ ਕੁਲੈ ਤਾਂ ਚੁਕੈ ਫੀਰਾ ਜਾਂ ਤੁਤ ਪਾਵੇ ਤਾਂ ਨਾਇ ਰਿਚਾਵੈ ਤੂੰ ਆਪੇ ਨਾਉ ਜਪਾਂਬੜਿਆ ਗੁਰਮਤੀ ਹਰ ਮਨ ਵਸਾਇਆ ਹਰ ਸੋਗ ਸਭ ਹੋ ਗਵਾਇਆ ਇਕ ਸਿਉਂ ਲਿਵ ਲਾਗੀ ਸਦੀ ਹਰਨਾ ਮਨ ਵਸਾਵਣਿਆ ਭਗਤ ਰੰਗ ਰਾਤੀ ਸਦਾ ਤੀਰੇ ਚਾਏ ਨੋਰਦ ਨਾ ਵਸਿਆ ਮਨ ਆਈ ਪੂਰੇ ਭਾਗ ਸਤਿਗੁਰ ਪਾਇਆ ਸਭ ਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਦਾਤਾ ਤੂੰ ਆਪੇ ਮਿਲੈ ਗੁਰਮੁਖ ਜਾਤਾ ਤੂੰ ਆਪੇ ਦੇਵੈ ਨਾ ਵਡਾਈ ਨਾ ਮਰਤੇ ਸੁ ਪਾਵਣਿਆ ਸਦਾ ਤਾ ਸੱਚੇ ਤੁਦੇ ਆਪ ਸਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਇਕ ਸਿਉਂ ਮਨ ਰਹਿ ਸਮਾਏ ਮਨ ਮਨੈ ਮਨੈ ਮਨੈ ਮਿਲਾਵਣਿਆ ਗੁਰਮੁਖ ਹੋਵੈ ਸੋ ਸਲਾਈ ਸੱਚੀ ਠਾਕੁਰ ਵੀ ਪਰਵਾਹੇ ਨਾਨਕ ਨਾ ਵਸੈ ਮਨਿਆ ਤਰ ਗੁਰਮਤ ਗੁਰ ਸਬਦੀ ਹਰ ਮਿਲਾਵਣਿਆ ਮਾਜ ਮਹੱਲਾ ਤੀਜਾ ਤੇਰੇ ਪਗ ਸੁਹੈ ਸੱਚ ਦਰਬਾਰੇ ਗੁਰ ਕੈ ਸ਼ਬਦ ਹਰਨ ਗੁਰ ਕੈ ਸ਼ਬਦ ਨਾਮ ਸੁਵਾਰੀ ਸਦਾ ਆਨੰਦ ਰਹੇ ਦੇ ਰਾਤੀ ਗੁਣ ਕਹਿ ਗੁਣੀ ਸਮਾਵਣਿਆ

ਖੈਤੇ ਕੂੜ ਕਮਾਵੇ ਜਲ ਜਾਵੇ ਕੂੜ ਚਿੱਤ ਲਾਵਣਿਆ ਗੁਰਮੁਖ ਸੱਚੋ ਸੱਚ ਲਿਖੇ ਵਿਚਾਰ ਸਿਜਨ ਸੱਚੀ ਪਾਵੇ ਮੋਖ ਦੁਆਰ ਸੱਚ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਵਿਖੇ ਗੁਰਪ੍ਰਸਾਦੀ ਮਿਲੇ ਸੋਈ ਜਨ ਲਿਖੇ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰਤੀ ਹੋਵੇ ਹੋਮੇ ਮੈਂ ਲਾਗੀ ਗੁਰ ਸਬਦੀ ਖੂਵੈ ਮੈਂ ਨਿਰਬਲ ਨਿਰਬਲ ਮਾਨੋ ਨਿਰਬਲ ਅੰਧਨੇ ਭਗਤੀ ਰਾਤਾ ਭਗਤ ਕਰੀ ਹਰ ਪਾਵਣਿਆ ਹਰ ਜੀਉ ਵਾਰੀ ਹੋ ਵਾਰੀ ਜੀਉ ਵਾਰੀ ਆ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿਨ ਭਗਤ ਨਾ ਕਹੁ ਸਦ ਨਮਸਕਾਰ ਕੀ ਜੈ ਜੋ ਅੰਧਨ ਹਰ ਗੁਣ ਗਾਵਣਿਆ ਰਹਾ।

ਹਰ ਮਨ ਜੀਵੈ ਤਾਂ ਛਪਾਏ ਗੁਰਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸੁਭਾਵਣਿਆ ਬਹੁ ਕਰਮ ਕਮਾਵੇ ਮੁਕਤ ਨਾ ਪਾਈ ਦੇ ਸੰਤਰ ਭਵੈ ਦੂਜੇ ਭਾਈ ਖੁਆਏ ਬਿਰਥਾ ਜਨਮ ਗਵਾਵਣਿਆ ਬਿਰਥਾ ਦੀ ਸੰਤਰ ਭਵੈ ਦੂਜੇ ਪਾਈ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸਬਦੈ ਦੁ ਪਾਵਣਿਆ ਧਾਵਤ ਰੱਖੇ ਠਾਕੁਰ ਖਾਏ ਗੁਰਪ੍ਰਸਾਦੀ ਪਰਮ ਪਦ ਪਾਏ।

ਹੀ ਪਿਤਾ ਜਨਮ ਗਵਾਏ, ਆਪ ਡੁਬੇ ਸਗਲੀ ਕੁਲ ਡੁਬੇ, ਕੂਟ ਬੋਲ ਵੀ ਖਾਵੜਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਭਾਈ ਭਗਤ ਜਾ ਹੋਮੈ, ਸੁਖ ਇੱਕ ਸੇ ਸਾਧਕ ਮੂੰਹ ਧਾਰੀ ਰਹੇ ਲਿਵਲਾਈ, ਤਿਨ ਪੀ ਅੰਤ ਤਨ ਮੈਂ ਮਨ ਨਾ ਦੀ ਖਾਵਣਿਆ। ਆਪ ਕਰਾਈ ਕਰਤਾ ਸੋਈ, ਹੋਰ ਕਿਆ ਕਰੇ ਕੀਤੇ ਗਿਆ ਹੋਈ, ਨਾਨ ਜਿਸ ਨਾਮ ਦੀ ਵੈ ਸੋ ਲੀਵੈ, ਨਾਮੋ ਮਨ ਸਾਵਣਿਆ। ਮਾਜ ਮੁਹੱਲਾ ਤੀਜਾ, ਇਸੇ ਗੁਫਾ ਮੈਂ ਇੱਕ ਅਖੁੱਟ ਭੰਡਾਰਾ, ਜਿਸ ਵਸੈ ਵਸੈ ਹਰ ਅਲੱਖੇ ਪਰ, ਆਪੇ ਗੋਤ ਪ੍ਰਗਟ ਹੈ ਆਪੇ ਗੁਰਸਬ ਦੀ, ਆਮ ਜਾਵਣਿਆ ਹੋ ਵਾਰੀ ਜੀਉ ਵਾਰੀ, ਅੰਮ੍ਰਿਤ ਨਾਮ ਵਸਾਵਣਿਆ, ਅੰਮ੍ਰਿਤ ਨਾਮ ਮਹਾਰਸ ਮੀਟਾ, ਗੁਰਮਤੀ ਅੰਮ੍ਰਿਤ ਪੀ ਆਵਣਿਆ ਰਹਾਓ।

ਕਿਰਪਾ ਮਾਨਵ ਸਾਹਮਣਿਆ ਗੁਰ ਗਿਆਨ ਅੰਜਨ ਸੱਚ ਨੇਤਰੀ ਪੈ ਅੰਤਰ ਚਾਨਣ ਅਗਿਆਨ ਅੰਧੇਰ ਗਵਾ ਜੋਤੀ ਜੋਤ ਮਲੀ ਮਨ ਮਾਨਿਆ ਦਰ ਸੱਚੇ ਸੁਭਾਉ ਪਾਵਣਿਆ ਸੀਰੋ ਭਾਲਣ ਕੋ ਬਾਹਰ ਜਾਈ ਨਾਮ ਨ ਲਹੀ ਬਹੁਤ ਬੀਕਾਰ ਦੁਪਾਏ ਮਨ ਅੰਧੇ ਸੂਜਾਈ ਨਾਹੀ ਫੈਰ ਕਿਰਿਆਈ ਗੁਰਮੁਖ ਵੱਤ ਪਾਵਣਿਆ ਗੁਰਪ੍ਰਸਾਦ ਦੀ ਸੱਚਾ ਹਰ ਪਾਏ ਮਨ ਤਨ ਵੇਖੇ ਹੋਮੈ ਮੈਲ ਜਾਇ ਬੈ ਸੁਥਾਂ ਸਦ ਹਰਗੁਣ ਗਾਵੈ ਸੱਚੇ ਸ਼ਬਦ ਸਮਾਵਣਿਆ ਦੋ ਦਾਰ ਠਾਕੀ ਧਾਵਤ ਰਹਾਈ ਦਸਵੇਂ ਨਿਜ ਕਰ ਵਾਸਾ ਪਾਏ ਉਤੇ ਅਨਹਦ ਸ਼ਬਦ ਵਜੈ ਦੇ ਰਾਤੀ ਗੁਰਮਤੀ ਸ਼ਬਦ ਸੁਣਾਵਿਆ ਬਿਸ਼ਬਦ ਅੰਤਰ ਅਨੇਰਾ ਨਾ ਵਤ ਲਹਿ ਨਾ ਚੁੱਕੈ ਫੇਰਾ ਸਤਿਗੁਰੁ ਹੱਥ ਕੁੰਜੀ ਹੋਰ ਤਾਰੇ ਖੁੱਲ੍ਹੇ ਨਾਹੀ ਗੁਰਪੁਰੇ ਭਾਗ ਮਿਲਾਵਣਿਆ ਗੁਰ ਪ੍ਰਗਟ ਤੂੰ ਸਭਨੀ ਥਾਈ ਗੁਰਪ੍ਰਸਾਦੀ ਮਿਲ ਸੋਝੀ ਪਾਈ ਨਾਨਕ ਨਾਉ ਸਲਾਹ ਸਦਾ ਤੂੰ ਗੁਰਮਤੀ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਗੁਰਮੁਖ ਮਿਲਾਏ ਗੁਰਮੁਖ ਮਿਲੇ ਮਿਲਾਈ ਆਪੀ ਕਾਲ ਜੂ ਹੈ ਦੁੱਖ ਨਾਉ ਸੰਤਾਪੇ ਹੋਮੈ ਮਾਰੀ ਬੰਧਨ ਸਭ ਤੂੜੇ ਗੁਰਮੁਖ ਸਭ ਸੁਹਾਵਣਿਆ ਹੋ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਣਾਵਣਿਆ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਆਵੇ ਗੁਰਮੁਖ ਨੱਚ ਹਰ ਸੇਤੀ ਚਿਤ ਲਾਵਣਿਆ ਰਹਾਉ ਗੁਰਮੁਖ ਜੀਵੈ ਮਰੈ ਪਰਮਾ ਅਰਜਾ ਨਾ ਸ਼ੀਜੈ ਸਬਦ ਪਛਾਣੀ ਗੁਰਮੁਖ ਮਰੈ ਨਾ ਕਾਲ ਨਾ ਖਾਈ ਗੁਰਮੁਖ ਖਾ ਗੁਰਮੁਖ ਸਾਜ ਸੁਮਾਵਣਿਆ ਗੁਰਮੁਖ ਹਾਦਰ ਸੁਭਾ ਪਾਈ

ਆਪ ਆਈ। ਨਾਨਕ ਨਾਮ ਲਿਬੜੇ ਆਈ, ਪੂਰੇ ਗੁਰਤੇ ਪਾਵਣਿਆ ਮਾਝ ਮਹੱਲਾ ਤੀਜਾ। ਏਕਾ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ। ਆਪੇ ਪਰ ਕੀ ਤੂੰ ਘੱਟ ਅੰਤਰ, ਆਪੇ ਬਣਤ ਬਣਾਵਣਿਆ ਹੋ ਬਾਰੀ, ਜੀਉ ਬਾਰੀ ਸੱਚੇ ਕੇ ਗੁਣ ਗਾਵਣਿਆ। ਵਾਹਿਗੁਰੂ ਕਹੁ ਸਹਿਜ ਨ ਪਾਈ, ਗੁਰਮੁਖ ਸਹਿਜ ਸਮਾਵਣਿਆ ਰਹਾਉ। ਤੂੰ ਆਪੇ

ਵੱਤ ਰੱਖੇ ਆਪੀ ਦੀ ਗੁਰਮੁਖ ਬਣਜੈ ਕੀ ਨਾਨ ਜਿਤ ਨਦਰੀ ਸੂ ਪਾਈ ਕਰ ਕਿਰਪਾ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਆਪੇ ਮਿਲੇ ਆਪੇ ਹਰ ਆਪੇ ਮਿਲੇ ਸੇਵ ਕਰਾਏ ਗੁਰ ਕਹਿ ਸਬਦ ਭਾਉ ਦੂਜਾ ਜਾਏ ਹੰਦਰ ਬਲ ਸਦਾ ਗੁਣਦਾਤਾ ਹਰੇ ਗੁਣ ਮਹਿ ਆਪ ਸਮਾਵਣਿਆ ਹੋ ਵਾਰੀ ਜੀਉ ਵਾਰੀ ਸੱਚਾ ਹਿਰਦੈ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਬਲੇ ਗੁਰ ਸਬਦੀ ਮਨ ਵਸਾਵਣਿਆ ਰਹਾਉ ਆਪੇ ਗੁਣਦਾਤਾ ਕਰਮ ਬੇਦਾਤਾ ਸੇਵਕ ਸੇਵਾ ਗੁਰਮੁਖਾਰ ਜਾਤਾ ਅੰਮ੍ਰਿਤ ਨਾਮ ਸਦਾ ਤਿੰਨ ਜਨ ਸੁਹਾਇ ਗੁਰਮਤੀ ਹਰ ਮਨ ਹਰਾ ਸੋਇ ਪਾਵਣਿਆ ਇਸ ਗੁਪਾ ਮੈਂ ਇੱਕ ਥਾਂ ਸੁਹਾਇ ਪੂਰੇ ਗੁਰ ਹੋਮੈ ਪਰਮ ਚੁਕਾ ਅੰਦਰ ਨਾਮ ਸਲਾਹ ਨਰੰਗ ਰਾਤੀ ਗੁਰ ਕਿਰਪਾ ਤੇ ਪਾਵਣਿਆ ਗੁਰ ਕਹਿ ਸਬਦ ਇਹ ਗੁਫਾ ਵਿਚਾਰੀ ਨਾਮ ਨਿਰੰਜਨ ਅੰਤਰ ਵਸੈ ਮੁਰਾਰੀ ਹਰ ਗੁਣ ਗਾਵੇ ਸਬਦ ਸੁਹਾਈ ਮਿਲ ਪੀਤਮ ਸੋਖ ਪਾਵਣਿਆ ਜਮ ਜਾ ਗਾਤੀ ਦੂਜੇ ਭਾਈ ਕਰੁਣਾਈ ਨਾ ਭੁੱਲੇ ਦੀ ਸਜਾਏ ਘੜੀ ਮੋਹਤ ਕਾਲੀ ਖਾਲੀ ਵੈਰਤੀਉ ਮਾਸਾ ਧੂਲ ਕਢਾਵਣਿਆ ਪੀੜੈ ਪ੍ਰਚੇਤੈ ਨਾਈ ਦੂਜੇ ਮੁੱਠੀ ਰੂਵੈ ਧਾਹੀ ਖਰੀ ਕੁਆਲਿਓ ਕਰੂਪ ਕੁਰੱਖਣੀ ਸੁਪਨੇ ਪਿਰਨੀ ਪਾਵਣਿਆ ਪੀੜੈ ਪਿਰ ਮਨ ਵਸਾਇ ਪੂਰੈ ਗੁਰ ਹਧੂਰ ਦਿਖਾ ਕਾਮਣ ਪਿਰ ਰਾਖਿਆ ਕੰਟ ਲਾਈ ਸਬਦੇ ਪਿਰ ਰਾਵੇ ਸੀ ਸੁਹਾਵਣਿਆ ਆਪੇ ਦੇਵੈ ਸਬਦ ਸਤ ਬਿਲਾਇ ਆਪਣਾ ਨਾਉ ਮਨ ਵਸਾਈ ਨਾਨਕ ਨਾਮ ਲੈ ਵਡਿਆਈ ਅੰਦਨ ਸਦਾ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਉਤਮ ਜਨਮ ਸੁਥਾਨ ਹੈ ਵਾਤਾ ਸਤਿਗੁਰੂ ਸੀਵੈ ਘਰ ਮਾਹੀ ਵਿਦਾਤਾ ਹਰੰਗ ਰਹੇ ਸਦਾ ਰੰਗ ਰਾਤੀ ਹਰ ਰਾਤੀ ਮਨ ਤ੍ਰਿਪਤਾਵਣਿਆ ਹੋ ਵਾਰੀ ਜੀਉ ਵਾਰੀ ਪੜ ਬੁਜ ਮਨ ਵਸਾਵਣਿਆ ਗੁਰੂ ਪੜੇ ਹਰ ਨਾਮ ਸੋ ਲਾਹੀ ਦਾ ਸੱਚੈ ਸੂਭਾ ਪਾਵਣਿਆ ਰਹਾਉ ਅਲੱਗ ਪਿਉ ਹਰ ਰਹਿਆ ਸਮਾਈ ਉਪਾਏ ਨ ਕਿਤਹੀ ਪਾਇਆ ਜਾਈ ਕਿਰਪਾ ਕਰੀ ਤਾਂ ਸਤਿਗੁਰ ਭੇਟੈ ਨਦਰੀ ਮੇਲ ਮਿਲਾਵਣਿਆ ਦੂਜੇ ਭਾਏ ਪੜੇ ਨਹੀਂ ਬੂਝਾਈ ਤ੍ਰਿਬਦ ਮਾਇਆ ਤੇ ਕਾਰਨ ਲੂਜੇ ਤ੍ਰਿਬਦ ਬੰਧਨ ਟੁੱਟੇ ਗੁਰਸਬਦੀ ਗੁਰ ਸਬਦੀ ਮੂਤ ਕਰਾਵਣੇ ਇਹ ਮਨ ਚੰਚਲ ਬਸ ਨਾ ਆਵੇ ਦੁਬਦਾ ਲਾਗੇ ਦੈ ਦਿੱਤਾਵੀ ਬਿੱਕਾ ਕੀੜਾ ਬਿਕ ਮਾਹੀ ਰਾਤਾ ਬਿਖੀ ਮਹਿ ਪਹੁੰਚਾਵਣਿਆ ਹੋ ਕਰਤੇ ਤੇ ਆਪ ਜਣਾਏ ਬਹੁ ਕਰਮ ਕਰੇ ਕੀਤਾ ਨਾ ਪਾਏ ਤੂੰ ਤੇ ਬਾਰ ਕਿਸ਼ੂ ਨਾ ਹੋ ਬੈ ਬਖਸੇ ਸਬਦ ਸੁਹਾਵਣੇ ਉੱਪਰ ਪੱਚੇ ਹਰ ਜੈ ਪਚੇ ਹਰ ਬੂਜੈ ਨਾਹੀ ਅੰਦਰ ਦੂਜੇ ਪਾਏ ਪਰਾਈ ਮਨਮੁਖ ਜਨਮ ਗਿਆ ਹੈ ਬਿਰਤਾ ਅੰਤ ਗਿਆ ਪੁਛਤਾਵਣਿਆ ਪਿਰ ਪ੍ਰਦੇ ਸਿਗਾਰ ਬਣਾਈ ਮਨਮੁਖ ਅੰਧ ਐਸੇ ਕਰਮ ਕਮਾਈ ਹੱਥੋਂ ਸੋਭਾ ਪਲਤਨ ਢੋਈ ਬਿਰਤਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੈ ਵਿਰਲਈ ਜਾਤਾ ਪੂਰੇ ਗੁਰ ਕੈ ਸਬਦ ਪਛਾਤਾ ਅੰਦਰ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਭ ਮੈਂ ਵਰਤੈ

ਹਰਿ ਮਨ ਵਸਿਆ, ਹਰ ਰਸ ਸਹਿਜ ਪੀ ਆਵਣਿਆ, ਰਹਾ ਵੇਦ ਪੜੇ ਹਰ ਰਸ ਨਹੀਂ ਆਇਆ, ਬਾਦ ਬਖਾਣੇ ਮੋਹੀ ਮਾਇਆ, ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰਿ ਪਾਵਣਿਆ, ਅਕਥੋ ਕਤਿਐ ਸਭ ਸੁਹਾਵੈ, ਗੁਰਮਤੀ ਮਨ ਸੱਚੂ ਭਾਵੈ, ਸੱਚੂ ਸੱਚ ਰਵੈ ਦੇ ਰਾਤੀ, ਇਹ ਮਨ ਸੱਚ ਰੰਗਾਵਣਿਆ, ਜੋ ਸੱਚ ਰਾਤੀ ਤਿਨ ਸੱਚੂ ਭਾਵੈ, ਆਪੇ ਦੇ ਨਾ ਪਛੂ ਤਾਵੈ, ਗੁਰ ਕੈ ਸਭ ਸਦਾ ਤਿਰ ਸੱਚ ਜਾਤਾ, ਮਿਲ ਸੱਚੇ ਸੁਪਾਵਣਿਆ, ਗੂੜ ਕੁਸਾ ਤਿੰਨਾ ਮੈਲ ਨਾ ਲਾਗੇ, ਗੁਰਪ੍ਰਸਾਦੀ ਅੰਦਰ ਜਾਗੇ, ਨਿਰਮਲ ਨਾਮ ਸੇ ਘੱਟ ਅੰਤਰ, ਜੋਤੀ ਜੋਤ ਮੇਲ ਆਵਣਿਆ, ਰਹਿ ਗੁਣ ਪੜੇ ਹੈ ਤਤ ਨਾਉ ਜਾਣੇ, ਬੂਲੋ ਭੁੱਲੀ ਗੁਰਸਬਦ ਨਾ ਪਛਾਣੇ, ਬਹੁ ਵਿਆਪੀ ਕੇ ਸੂਜੈ ਨਾਹੀ, ਤ੍ਰੈ ਗੁਣ ਮੋਹ ਵਿਆਪੇ ਕੇ ਸੂਜੈ ਨਾਹੀ, ਗੁਰਸਬਦੀ ਹਰ ਪਾਵਣਿਆ, ਵੀਤ ਪੁਕਾਰੇ ਤ੍ਰਿਵਿਧ ਮਾਇਆ, ਮਨ ਮੁਖ ਨਾ ਬੂਝੇ ਦੂਜੈ ਭਾਇਆ, ਤ੍ਰੈ ਗੁਣ ਪੜੇ ਹਰ ਏਕ ਨਾ ਜਾਣੇ, ਬਿਨ ਬੂਝੇ ਦੁੱਖ ਪਾਵਣਿਆ, ਚਾ ਤਿਸ ਭਾਵੇ ਤਾਂ ਆਪ ਮਿਲਾਈ, ਗੁਰਸਬਦੀ ਸਹਿਤਾ ਦੁੱਖ ਚੁਕਾਏ, ਨਾਨਕ ਨਾਵੇ ਕੀ ਸੱਚੀ ਵਡਿਆਈ, ਨਾਮੋ ਸੁਖ ਨਾਨਕ ਨਾਵੇ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ, ਮਾਜ ਮਹੱਲਾ ਤੀਜਾ, ਨਿਰਗੁਣ ਸਰਗੁਣ ਆਪੇ ਸੋਈ, ਤਤ ਪਿਛਾਣੇ ਸੋ ਪੰਡਿਤ ਸੋਈ, ਆਪ ਤਰੇ ਸਗਲੀ ਕੁਲ ਤਾਰੀ, ਹਰ ਨਾਮ ਮਨ ਵਸਾਵਣੇ ਹੋ ਵਾਰੀ, ਜੀਓ ਵਾਰੀ, ਹਰ ਚਾਕ ਸਾਧ ਪਾਵਣਿਆ, ਹਰ ਰਾਜਾ

ਸੁਮਾਵਣਿਆ ਹੋਮੇ ਕਰੇ। ਨੇਕਰਮੀ ਨਾ ਹੋਵੈ ਗੁਰਪ੍ਰਸਾਦੀ ਹੋਮੈ ਖੁਵੈ ਅੰਤਰ ਬਬੀ ਸਦਾ ਆਪ ਵਿਚਾਰੇ ਗੁਰਸਬਦੀ ਗੁਣ ਗਾਮਣਿਆ ਹਰ ਸਾਗ ਨਿਰਬਲ ਸੋਈ ਸੰਤ ਜੁਗੈ ਨਿਤ ਗੁਰਮੁਖ ਹੋਈ ਇਸਨਾਨ ਕਰੀ ਸਦਾ ਦਿਨ ਰਾਤੀ ਹੋਮੈ ਮੈਲ ਚੁਕਾਵਣਿਆ ਨਿਰਬਲ ਹੰਸਾ ਪ੍ਰੇਮ ਪਿਆਰ ਸਰਬਸੇ ਹੋਮੈ ਮਾਰੀ ਐਨਤ ਪ੍ਰੀਤ ਸਦਾ ਸਚੇ ਐਨਤ ਪ੍ਰੀਤ ਸ਼ਬਦ ਸਚੇ ਹਰ ਸਰ ਵਾਸਾ ਪਾਵਣਿਆ ਮਨ ਸਦਾ ਮਨਮੁਖ ਸਦਾ ਬਾਗ ਮੈਲਾ ਹੋਮੈ ਮਲ ਲਾਈ ਇਸਨਾਨ ਕਰੀ ਪਰ ਮੈਲ ਨਾ ਜਾਈ ਜੀਤ ਪਰੈ ਗੁਰੂ ਸ਼ਬਦ ਵਿਚਾਰੇ ਹੋਮੈ ਮਹਿਲ ਚੁਕਾਵਣਿਆ ਅਰਤਨ ਪਦਾਰਥ ਘਰ ਦੀ ਪੈ ਪੂਰੈ ਸਤਿਗੁਰ ਸ਼ਬਦ ਸੁਣਾਇਆ ਗੁਰਪ੍ਰਸਾਦੀ ਮਿਟਿਆ ਅੰਧਿਆਰਾ ਘੱਟ ਚਾਨਣ ਆਪ ਛਾਣਿਆ ਆਪ ਭਾਈ ਤੈ ਆਪੇ ਵੀ ਕਹਿ ਸਤਿਗੁਰ ਸਿਵੈ ਸੋ ਜਨ ਲਿਖੈ ਨਾਨਕ ਨਾਮ ਸਹਿ ਘੱਟ ਅੰਤਰੇ ਗੁਰ ਕਿਰਪਾ ਤੀ ਪਾਵਣਿਆ ਮਾਜ ਮਹੱਲਾ ਤੀਜਾ ਮਾਇਆ ਭੋ ਜਗਤ ਸੁਭਾ ਤ੍ਰੈ ਗੁਣ ਦੀਸੇ ਮੋਹੀ ਮਾਇਆ ਗੁਰਪ੍ਰਸਾਦੀ ਕੁ ਵਿਰਲਾ ਬੂਝੇ ਚੌਥੇ ਪਦ

ਕਾਮ ਕ੍ਰੋਧ ਪਤਿਆ ਸੰਸਾਰੀ ਆਈ ਜਾਏ ਦੁਪਾਵਣਿਆ ਤਿਸ ਵਿੱਚ ਗਿਆਨ ਰਤਨਿਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਾਤਾ ਤੇ ਸੰਜਮ ਸੱਚ ਮਾਵੈ ਗੁਰ ਉਰੇ ਨਾਮ ਤੇ ਆਮਣਿਆ ਪੀ ਅੜੇ ਤਨ ਪਰਮ ਪੁਲਾਣੀ ਦੂਜੇ ਲਾਗੀ ਫਿਰ ਪੁਜਤਾਣੀ ਹਲਤ ਪਲਤ ਦੁਵੈ ਗੁਆਏ ਸੁਪਨੇ ਸੁਖ ਨਾ ਪਾਵਣਿਆ ਪੀ ਅੜੇ ਤਨ ਕੰਤ ਸੰਭਾਲੀ ਗੁਰ ਪ੍ਰਸਾਦੀ ਵੇਖੇ ਨਾਲੀ ਫਿਰ ਕਹਿ ਸਹਿਜ ਰਹੀ ਰੰਗ ਰਾਤੀ ਗੁਰ ਸਭ ਸ਼ਿੰਗਾਰ ਬਣਾਵਣਿਆ ਸਭ ਜਨਮ ਤਿਨਾਉ ਸਤਿਗੁਰੂ ਪਾਇਆ ਦੂਜਾ ਭਾਉ ਗੁਰੂ ਸਭ ਜਿਲਾ ਇੱਕੋ ਰਬ ਰਿਹਾ ਘੱਟ ਅੰਤਰੇ ਬੇਲੋ ਸਤਸੰਗਤ ਹਰ ਗੁਣ ਗਾਵਣਿਆ ਸਤਿਗੁਰੂ ਨਾ ਸਿਵੇ ਸੋ ਕਾਹਿਆ ਤ੍ਰਿਗ ਜੀਵਨ ਬਿਤਾ ਜਨਮ ਗਵਾਇਆ ਮਨਮੁਖ ਨਾਮ ਚਿਤਨ ਆਵੇ ਬਿਨ ਆਵੇ ਬਹੁ ਦੁੱਖ ਪਾਵਣਿਆ ਜਿਨ ਸ੍ਰਿਠ ਸਾਜੀ ਸੂਈ ਜਾਣੇ ਆਪੀ ਮਿਲੇ ਸਬਦ ਪਛਾਣੇ ਨਾਨਕ ਨਾਮ

हरि जियो बारी निरंकारी नाम ते आवणिया इस रूप ने देखा घट घट देखा गुरमुख अलख लखावणिया रहाउ दयाल कृपा प्रभ सोई तुद बिन दूजा अवरण कोई गुरप्रसाद करे नाम दीवै नामे नाम समावणिया तू आपे सज्जा सिरजनहारा भक्ति परी तेरे भंडारा गुरमुख नाम मिलाए मन अंतर ਗੁਰਮੁਖ ਨਾਮ ਮਿਲੈ ਮਨ ਭੀ ਜੈ ਸਹਿ ਸਮਾਧ ਲਗਾਵਣੇ ਅੰਦਿਨ ਗੁਣ ਗਾਵੈ ਪ੍ਰਭ ਸਤੇਰੇ ਤੂੰ ਸਲਾਹੀ ਪ੍ਰੀਤੂ ਮੇਰੇ ਤੁਧ ਬਿਨ ਅਵਰਨਾ ਕੋਈ ਜਾਚਾ ਗੁਰਪ੍ਰਸਾਦੀ ਤੂੰ ਪਾਵਣਿਆ ਅਗਮ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲਹਿ ਮਿਲਾਈ ਪੂਰੇ ਗੁਰ ਕਹਿ ਸਬਦ ਧਿਆਈਏ ਸਬਦ ਸੇਵ ਸੁਪਾ

ਮਿਲ ਸੱਚੇ ਸੋਭਾ ਪਾਵਣਿਆ। ਮਨਮੁਖ ਕਰਮ ਕਰੇ ਅਹੰਕਾਰੀ ਜੁਵੈ ਜਨਮ ਸਭਾ ਜੀ ਹਾਰੀ ਅੰਤਰੇ ਲੋਭ ਮਾਂ ਗੁਬਾਰਾ ਫਿਰ ਫੇਰੇ ਆਵਣ ਜਾਵਣ ਆਪੇ ਕਰਤਾ ਦੇਵ ਡਿਆਈ ਜਿਨ ਕੋ ਆਪ ਲਿਖ ਤੁਰ ਪਾਈ। ਨਾਨਕ ਨਾਮ ਮਿਲੈ ਪੋ ਪੰਜਨ ਗੁਰਸਬਦੀ ਸੁਖ ਪਾਵਣਿਆ ਮਾਜ ਮਹੱਲਾ ਪੰਜਵਾਂ ਕਰ ਪਹਿਲਾ ਅੰਤਰ ਅਲੱਖ ਨਾ ਜਾਈ ਲਿਖਿਆ ਨਾ ਅਮਰਤਨ ਲੈ ਗੁਜਾ ਰੱਖਿਆ ਅਗਮ ਗੁਚਰੇ ਸਭ ਤੇ ਉੱਚਾ ਗੁਰ ਕੈ ਸ਼ਬਦ ਹੋਈ ਲਿਖਾਵਣਿਆ। ਹੋ ਵਾਰੀ ਜੀਓ ਵਾਰੀ ਕਲਮਹਿ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਸੱਚੈ ਤਾਰੀ ਬਟਭਾਕੀ ਦਰਸ਼ਨ ਪਾਵਣਿਆ ਰਹਾਉ।

ਜਾਪੀ ਪਵਨਾ ਧਰਤੀ ਸੇਵਕ ਪਾਇਕ ਚਰਣਾ ਖਾਣੀ ਬਾਣੀ ਸਭ ਨਿਵਾਸੀ ਸਭਨਾ ਕਹਿ ਮਨ ਭਾਵਨਿਆ ਸੱਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੇ ਸਭ ਸੰਜਾਪੈ ਜਿਨ ਪਿਆ ਸੇ ਤ੍ਰਿਪਤਾ ਸੇ ਸੱਚੇ ਸਾਚ ਮਾਮਣਿਆ ਤਿਸ ਘਰ ਸਹਿਜਾ ਸੁਭਿ ਸੁਹੇਲਾ ਸਭ ਅਨੁ ਅਨੰਦ ਵਿਨੋਦ ਕਰੇ ਸਦਕੇਲਾ ਸੁਤਨਵੰਤਾ ਸੁਵਟ ਸਾਹਾ ਜੋ ਗੁਰਚਰਣੀ ਮਨ ਲਾਵਣਿਆ ਪਹਿਲੋ ਦੇ ਤੈ ਰਿਕ ਸੰਭਾ ਪਿਛੋ ਦੇ ਤੈ ਜੰਤੂ ਪਾ ਤੋ ਜੀਵਟ ਦਾਤਾ ਅਵਰਣ ਸੁਆਮੀ ਲਵੈ ਨਾ ਕੋਈ ਲਾਵਣਿਆ ਜੇ ਤੂੰ ਟੁੱਟਾ ਸੁ ਤੂ ਦਿਆਈ ਸਾਜਨਾ ਕਾ ਮੰਤਰ ਕਮਾਈ ਆਪ

ਵੇਸ਼ੂ ਢਾਹ ਕਿਤ ਵਿਦਿਆ ਮਿਲ ਜਾਵਣ ਤੂੰ ਢਾਹ ਕੌਣ ਕਰਮ ਕੌਣ ਨਿਕਰਮਾ ਕੌਣ ਸੁ ਕਹੇ ਕਹਾਏ ਜੀਉ ਕੌਣ ਸੁਖੀਆ ਕੌਣ ਸੁਦੁਖੀਆ ਕੌਣ ਸਨਮ ਕੌਣ ਵਿਮੁਖੀਆ ਕਿਨ ਵਿਦ ਮਿਲੀਏ ਕਿਨ ਵਿਦ ਵਿਛਰੇ ਇਹ ਵਿਦ ਕੌਣ ਬਿਰਟਾਏ ਜੀਉ ਕੌਣ ਸੁਖ ਜਿਤ ਧਾਪਤ ਰਹਿਤਾ ਕੌਣ ਬੁਧੀ ਦਿਖਦ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੁਚਾਲ ਜਿਤ ਪਾਪ ਰੁਕਤੀ ਆਈ ਕਿਨ ਵਿਦ ਕੀਰਤਨ ਗਾਏ ਜੀਉ ਕੌਣ ਗੁਰਮੁਖ ਭੂਤਾ ਗੁਰਮੁਖ ਜੋਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਨ ਗ੍ਰਹਿ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹੋਮੇ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨਿਹਕਰਮਾ ਗੁਰਮੁਖ ਕਰੇ ਸੋ ਭਾਹੀ ਜੀਉ ਗੁਰਮੁਖ ਸੁਖੀਆ ਮਾਨਮੁਖ ਦੁਖੀਆ ਗੁਰਮੁਖ ਸਾਨਮੁਖ ਮਨ ਵੇ ਮਾਨਮੁਖ ਵੇ ਮੁਖੀਆ ਗੁਰਮੁਖ ਮਿਲਿਆ ਮਾਨਮੁਖ ਵਿਸ਼ਰੈ ਗੁਰਮੁਖ ਬਿਤ ਪ੍ਰਟਾਏ ਜੀਉ ਗੁਰਮੁਖ ਕਰਜੇ ਤਾਪ ਤਰਹਿਤਾ ਗੁਰਮੁਖ ਦੇ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਪ ਨੂੰ ਧਿਆਈ

ਮੇਰਾ ਉਲਾ ਤੂੰ ਸੰਗ ਲਵੈ ਨਾ ਲਾਮਣਿਆ ਰਹਾਉ ਤੇਰਾ ਕੀਤਾ ਜਿਸ ਲਾਗੈ ਮੀਠਾ ਘਟਕੜੇ ਅੰਤਰ ਘੱਟ ਘੱਟ ਪਾਪਰੋਂ ਤਿੰਨ ਜਾਂ ਡੀਠਾ ਤਾਂ ਤਨਤਰ ਤੂੰ ਹੈ ਇੱਕੋ ਇੱਕ ਵਰਤਾਵਣਿਆ।

ਆਵੜਿਆ ਐਤੇ ਉਥੈ ਤੂੰ ਹੈ ਰਖਵਾਲਾ ਮੌਤ ਗੁਰਮਹਿ ਤੁਮਹੀ ਪਾਲਾ ਮਾਇਆ ਅਗਨ ਪੂ ਹੈ ਤਿਨ ਕਹੁ ਰੰਗ ਰਾਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸਮਾਲੀ ਮੰਤਰ ਜੰਤਰ ਤੁਦ ਨਜ਼ਰ ਨਿਹਾਲੀ ਤੂੰ ਮਰਮੀਤ ਸਾਜਨ ਸਵਾਮੀ ਤੁਦ ਬਿਨ ਅਵਰ ਨਾ ਜਾਣਿਆ ਜਿਸ ਕੋ ਤੂੰ ਪ੍ਰਾਪਿਆ ਸਹਾਈ ਤੇ ਤੱਤੀ ਬਾਵਨ ਲੱਗੇ ਕਾਈ ਤੂੰ ਸਾਹਿਬ ਸਰਣ ਸੁਦਾਤਾ ਸਤਸੰਗ ਜਪ ਰਟਾਵਣਿਆ ਤੂੰ ਚਿਤਾਵ ਪਾਰ ਮੂਲਾ ਤੂੰ ਸਾਚਾ ਸਾਹਿਬ ਦਾਤਰ ਗੋਲਾ ਤੂੰ ਮੀਰਾ ਸਾਚਾ ਠੁਕਰਾਈ ਨਾਨਕ ਬਲ ਬਲ ਜਾਵਣਿਆ ਮਾਜ ਮਹੱਲਾ ਪੰਜਵਾਂ ਘਰ ਦੂਜਾ ਨਿਤ ਦੇਉ ਸੰਭਾਲੀਏ ਮੂਲ ਮਨੂ ਵੀ ਸਾਰੀ ਹੈ ਰਹਾਉ ਸੰਤਾਂ ਸੰਗਤ ਮਾਂਚੇ ਸੰਤਾਂ ਸੰਗਤ ਪਾਈਏ ਜਿੱਤ ਚਮਕੇ ਪੰਥ ਨਾ ਜਾਈਏ ਤੂੰ ਸਾਹਰ ਕਾ ਨਾਮ ਲੈ ਤੇਰੇ ਕੁਲਹਿ ਨ ਲਾਗੇ ਗਾਲਿਓ ਜੋ ਸਰਮਿੰਦੇ ਸਾਈਆਂ ਏ ਨਰਕ ਨ ਸੇਈ ਪਾਈਏ ਤੱਤੀ ਬਾਉ ਨ ਲੱਗੀ ਜਿਨ ਮਨ ਉੱਠਾ ਆਏ ਜੀਉ ਸੀ ਸੁੰਦਰ ਬਹਿਣੀ ਸਾਧ ਜਿਨ ਬਹਿਣੀ ਹੱਥ ਜਿਨੀ ਸੰਜਿਆ ਸੇ ਗੰਭੀਰ ਅਪਾਜੀ ਹਰ ਅਮਿਓ ਰਸਾਇਣ ਪੀਵੀਐ ਮੁਠੇ ਤਿਨਕੈ ਜੀਵੀਐ ਕਾਰਜ ਸਭ ਸਵਾਰਲੇ ਪੂਜੋ ਕਰਕੇ ਪਾਪ ਜੀਉ ਜੋ ਹਰ ਕੀਤਾ ਆਪਣਾ ਤਿਨ ਤਿਨੈ ਗੁਸਾਈ ਜਾਪਣਾ ਸੂ ਸੂਰਾ ਪ੍ਰਧਾਨ ਸੂ ਮਤ ਜਿਦੈ ਭਾਗ ਜਿਉ ਮਨ ਮੰਦੇ ਪ੍ਰਭ ਅਵਗਾਈਆ ਹਰੇ ਰਸ ਭੋਗਣ ਪਾਸਾਈਆ ਮੰਦਾ ਮੂਲ ਨਪਜਿਉ ਤਰੀ ਸੱਚੀ ਕਾਰ ਲਾਗ ਜਿਉ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਪਵੰਦਾ ਕੰਤ ਹਾਰ ਤੀਰਾ ਥਿਰ ਹੁਆ ਸੁਹਾਗ ਜਿਉ ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਣਾ ਲਾਈ ਅੰਚਲ ਨਾਨਕ ਤਾਰੇ ਜਿੱਤਾ ਜਨਮ ਅਪਾਰ ਜਿਉ ਇੱਕਿਉ ਓੰਕਾਰ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਵਾਂ ਕਰਤੀ ਜਾ ਹਰ ਜਪ ਜਪੇ ਮੰਤੀਰੀ ਰਹਾਉ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੀ ਸਰਣ ਆਵੇ ਪਾਪ ਨੂੰ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਤਲ ਮਹੀਅਲ ਪੂਰੇ ਪਾਪ ਬਿਨਸ ਸੇਵਿਆ ਪਵਿੱਤਰ ਸੰਤਨ ਕੀ ਧੂਰੀ ਸਭ ਛਡਾਈ ਖਸਮ ਆਪ ਹਰ ਜਪਈ ਡਰੂਰੇ ਕਰਤੇ ਕੀ ਅਤ ਪਾਤੋ ਦੁੱਟ ਮੂਏ ਹੋਏ ਮੂਰੇ ਨਾਨਕ ਰਤਾ ਸੱਚ ਨਾਏ ਹਰ ਵੇਖੇ ਸਦਾ ਹਜੂਰੇ ਬਾਰਾਂ ਮਾਹ ਮਾਜ ਮਹੱਲਾ ਪੰਜਵਾਂ ਕਰ ਚੌਥਾ ਇੱਕੀ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੁੜੇ ਕਰ

ਨਹਾ ਨਾ ਮਿਲੀਏ ਸਾਜਨੇ ਪਤ ਕਤ ਪਾਈਏ ਬਿਸਰਾਮ ਜਿਤ ਘਰ ਹਰ ਕੰਤਨ ਪਰਟੀ ਭੱਟ ਨਗਰ ਸੇ ਗ੍ਰਾਮ ਸਰਬ ਸਰਬ ਸਿਗਾ ਤਮੂਰਾ ਤਣ ਦੇਹੀ ਸਭ ਖਾਂ ਪ੍ਰਭ ਸਵਾਮੀ ਕੰਤ ਵਿਹੂਣਿਆ ਮੀਤ ਸੱਜਣ ਸਭ ਜਾਮ ਨਾਨੀ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਬੀਲੋ ਸਵਾਮੀ ਸੰਗ ਪ੍ਰਾਪ ਜਿਸ ਕਾ ਨਿਚਲ ਧਾਮ ਕੀਤ ਗੋਬਿੰਦ ਆਰਾਧੀ ਹੋਵੇ ਅਨੰਤ ਗਣਾਮ ਸੰਤ ਜਨਾ ਮਿਲ ਪਾਈ ਆਏ ਰਸਨਾਉ ਨਾਮ ਪਣਾ ਜਿਹਨੇ ਪਾਇਆ ਪ੍ਰਭਾਪਣਾ ਆਈ ਤਿਸੇ ਗਣਾ ਇਖੇ ਤਿਸ ਬਿਨ ਜੀਵਣਾ ਬਿਰਤਾ ਜਨਮ ਜਣਾ ਜਲ ਤਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ ਤੋ ਪ੍ਰਭ ਚੇਤਨਿਆ ਵੀ ਕਿਤੜਾ ਦੁੱਖ ਗਣਾ ਜਿਨੀ ਰਾ ਵੈਸੋ ਪ੍ਰਭੂ ਤਿੰਨਾ ਭਾਗ ਮਣਾ ਦਰਸਨ ਕੋਮਲ ਲੂਜਦਾ ਜਾਨ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਕੈ ਪਾਈ ਲੱਗਾ ਵੈ ਸਾਗ ਤਿੰਨ ਕੋ ਵਾਢੀਆਂ ਜਿੰਨਾ ਪ੍ਰੇਮ ਵਿਸ਼ੂ ਹਰ ਸਾਜਨ ਪੁਰਖ ਵਿਸਾਰ ਕਹਿ ਲੱਗੀ ਮਾਇਆ ਤੋ ਹੋ ਪੁੱਤਰ ਕਲਤਰਾ ਸੰਗਤਨਾ ਹਰੇ ਵਿਨਾਸੀ ਉਹ ਪਲਟ ਪਲ ਸਗਲੀ ਮੋਹੀ ਝੂਠੈ ਧੰਦੇ ਮੋਹੀ ਏਕ ਕਰਕੇ ਨਾ ਬਿਨ ਅੱਗੇ ਲਈਏ ਖੋਹੀ ਦੇ ਵਿਸਾਰ ਵਿਗੁਚਣਾ ਪ੍ਰਭ ਨੇ ਅਵਰਣ ਕੋਈ ਪ੍ਰੀਤ

ਸਾਫ਼ ਸੁਹਾਵਾ ਤਾਂ ਲੱਗੇ ਜਾਂ ਸੰਤੀ ਤੇ ਹਰ ਸੋਏ ਹਰ ਜੇਠ ਜੁੜਨ ਦਾ ਲੂੜੀਏ ਅੱਗੇ ਸਭਨੀ ਬਨ ਸੱਜਣ ਤਾਣ ਲੱਗੇ ਕਿਸੇ ਨਾ ਦੀ ਬਨ ਮਾਨ ਮੋਤੀ ਨਾ ਪ੍ਰਭੂਨ ਲੱਗੇ ਨਾ ਹੀ ਸਨ ਰੰਗ ਸਭੀ ਨਾਰਾਇਣ ਜੀ ਤੇ ਮਨ ਪਾਵਨ ਜੋ ਹਾਰੇ ਲੋੜੇ ਸੋ ਕਰੇ ਸੋਏ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ ਆਪਣ ਲਿਆ ਜੀ ਮਿਲੇ ਵਿਸ਼ਨ ਕਿਉਂ ਰੂਵਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਣਨ ਹਰ ਜੇਠ ਰੰਗੀਲਾ ਤੇਤਨੀ ਜਿਸ ਕੈ ਪਹਾਮ ਤਨ ਅਸਾਰ ਸਪੰਦਾ ਤੇ ਲੱਗੇ ਹਰਨਾ ਹੁਣ ਜਿੰਨਾ ਪਾਸ ਜਗ ਜੀਵਨ ਪੁਰਖ ਤਿਆ ਕਹੇ ਮਾਨ ਸੰਦੇਸ ਤੁਸੀਂ ਭਾਈ ਵੀ ਗੁੱਚੀਏ ਗਲ ਪਾਈ ਜਮ ਕੀ ਪਾਸ ਜਿਹਾ ਬੀਜੈ ਸੂਰਣੇ ਮੱਥੇ ਜੋ ਲਿਖਿਆਸ ਰੈਣ ਬਿਹਾਣੀ ਪਵਤਾਣੀ ਉੱਠ ਚੱਲੀ ਗਈ ਨਿਰਾਸ ਜਿਨਕੋ ਸਾਧੂ ਭੇਟੀ ਹੈ ਸੋ ਦਰਗੇ ਹੋਈ ਖੁਲਾਸ ਕਰ ਕਿਰਪਾ ਪ੍ਰਭ ਆਪਣੀ ਤਰ ਦਰਸ਼ਨ ਹੋਈ ਪਿਆ ਤੇ ਤੁਦ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੁ ਪਿਆਰੀ ਮਨ ਤਨ ਰਤਾ ਸੱਚ ਰੰਗ ਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਜਿਸ ਸਭੀ ਸ਼ਾਰ ਹਰ ਅੰਮ੍ਰਿਤ ਮੂਤ ਸੁਆਮਣੀ ਬਿਲਪਾ ਸਾਧੂ ਪੀਵਨਹਾਰ ਮੰਤ ਪ੍ਰਭ ਸਿੰਘ ਮੌਲਿਆ ਸਮਰੱਥ ਪੁਰਖੇ ਪਾਰ ਹੈ ਮਿਲਣੈ ਨੂੰ ਮਨ ਲੋਚਦਾ ਕਰਮੀ ਲਾਵਣਹਾਰ ਜਿੰਨੀ ਸਖੀਏ ਪ੍ਰਪਾਇਆ ਹੋ ਤਿਨ ਕਹਿ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸਭ ਮੇ ਸਵਾਰਨ ਹਾਰ ਸਾਵਨ ਤਿਨਾ ਸੁਹਾਗਣੀ ਜੇ ਰਾਮ ਨਾ ਉਰਹਾਰ ਭਾਦੋਇ ਪਰਮ ਭੁਲਾਣੀਆ ਦੂਜੇ ਲੱਗਾ ਹੀ ਲਕਸ਼ੀ ਗਾਰ ਬਣਾਇਆ ਕਾਰਜ ਨਾਹੀ ਕਹੇ ਜਿਦਨ ਦੇਹ ਬਿਨਸੀ ਤਿਤਵੀ ਲਹਿ ਕਹਿ ਸੁਨ ਪ੍ਰੀ ਪਕੜ ਚਲਾਏ ਦੂਧ ਦਮ ਕਿਸੈ ਨਾ ਦੇਨੀ ਭੀ ਛਟ ਕੁੜ ਤੇ ਖਿਨੇ ਮਾਏ ਜੰਤੁ ਲੱਗਾ ਹੀ ਤੇ ਹੱਥ ਮਰੂੜੇ ਤਨ ਕਪੇ ਸਿਆਹੂ ਆਸੀਤ ਜਿਹਾ ਵੀ ਜੈ ਸੁਰਣੇ ਕਰਮਾ ਸੁੰਦਰਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭਦੀ ਸੀ ਪਾਦੀ ਨਿਰਕਨ ਪਾਈਐ ਗੁਰਖਣ ਵਾਲਾ ਹੇ ਤਸਵਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਈ ਮੰਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾਂ ਪਾਈ ਵੇਣ ਪ੍ਰਭ ਕਿਉਂ ਸੁਪਾਈਏ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਾਸੇ ਤ੍ਰਿਪਤ ਰੇ ਆਕਾਏ ਆਪ ਤਿਆਗ ਬਿਨਤੀ ਲਿਹ ਪ੍ਰਭੂ ਲੜ ਲਾਈ ਜੋ ਹਰ ਗੰਤ ਵੀ ਲਾਈ ਅਸੀਂ ਵਿਛੜ ਕਤੇ ਨਜਾਏ ਪ੍ਰਭ ਬਿਨ ਦੂਜਾ ਕੋਈ ਨਾਨਕਾ ਤਰਨਾਏ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਹਰਾਈ ਕਤੇ ਕਰਮ ਕਮਾਵਣੇ ਦੋਸਨ ਕਾਹੂ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਕਿਨਮੇ ਕੋੜੇ ਹੋਏ ਗਏ ਕਿਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਈ ਰਾਮ ਤੇ ਲੱਗਣ ਜਨ ਵਿਜੋ ਕਿਨਮੇ ਕੌੜੇ ਹੋਈ ਗਈ ਦਿੱਤੜੀ ਮਾਇਆ ਭੂ ਗਏ ਵੇਚਣ ਕੋਈ ਕਰ ਸਕੈ ਕਿਸੈ ਰੋਵੈ ਰੋ ਕੀਤਾ ਕਿਸ਼ੁ ਨੋ ਵੀ ਲਿਖਿਆ ਤਰਸੁਨ ਜੋ ਬਟ ਭਾਗੀ ਮੇਰਾ ਪ੍ਰਮੇਲਾ ਮਿਲਾਏ ਤਾਂ ਉਤਰੇ ਸਾਬੀ ਹੋ ਗਏ ਨਾਨਕ ਕੋ ਪ੍ਰਭ ਰਾਖ ਲਈ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਸੰਗ ਵਿਸੈ ਸਭੇ ਸੂਝ ਗਿਰਮਾਏ ਸੁਹੰਦੀਆਂ ਹੈ ਪਿਰ ਸੰਗ ਬੈਠੜੀਆ ਤਿਨਕੀ ਸੋਭਾ ਕਿਆ ਗਣੀ ਜੇ ਸਾਹਿ ਮਿਲੜੀਆ ਤਨ ਮਨ ਮੌਲਿਆ ਰਾਮ ਸਿਉਂ ਸੰਸਾਰ ਸੁਹੇਲੜੀਆ ਸਾਜਨਾ ਤੇ ਬਾਹਰੀ ਤੇ ਰਹਿਣੇ ਕੇਲੜੀਆ ਤੇ ਦੁੱਖ ਨ ਕਬੂਤਰੇ ਤੇ ਜਮ ਕੇ ਵਸ ਪੜੀਆ ਜਿੰਨੀ ਰਾਵਿਆ ਪ੍ਰਭਾਪਨਾ ਤੇ ਦਿਸ ਨਿਤ ਖੜੀਆ ਤਨ ਜਵੇਰ ਲਾਲ ਹੜ ਕੰਤਣਾ ਜ ਤੇ ਨਾਮ ਜੜੀਆ ਨਾਨਕ ਵੈਸ਼ੇ ਤੂਰ ਤਿੰਨ ਪ੍ਰਸਰਣੀ ਦਰਪੜੀਆ ਮਗਰ ਪ੍ਰਭ ਆਰਾਧਨਾ ਬਹੁ ਨਜ਼ਰ ਮਿਲੀਆ ਭੂਖਤ ਕਾਰਨ ਵਿਆਪੀ ਕੰਠ ਮਿਲਿਆ ਹਰਨਾਉ ਮਨ ਬੇਦਾ ਚਰਨਾਰ ਬੇਨਾਰ ਦਰਸਨ ਲੱਗੜਾ ਸਾਹੂ ਉੜ ਗਈ ਗੋਪਾਲ ਪ੍ਰਭ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾ ਬਿਕਾ ਪੋਏ ਨਾ ਸਕੀ ਮਿਲ ਸਾਧੂ ਗੁਣ ਗਾਹੋ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਉ ਕਰ ਗਏ ਲੀਨੀ ਬਾਬਰ ਬਹੁਣ ਵਿਛੜੀਆ ਬਾਹਰ ਜਾਓ ਲਬੇਰੀਆ ਸੱਜੇ ਅਗਮੇ ਗਾਹੋ ਸਰਮ ਪਾਈ ਨਾਰਾਇਣ ਨਾਨਕ ਦਰ ਪਈਆ ਹੋ ਸਰਬ ਸੋ ਜੇ ਬਸੇ ਵੇ ਪ੍ਰਵਾਹ ਮਾ ਪੁੰਜ ਸਤੂਰ ਮਾਘ ਮੱਜਨ ਸੰਗ ਸਾਧੂਆ ਧੂੜੀ ਕਰ ਸ਼ਨਾਨ ਹਰ ਕਾ ਨਾਮ ਤੇ ਆਏ ਸੋਨਾ ਸਭਨਾਂ ਨੂੰ ਕਰਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਹੋਈਏ ਬਿਨ ਸਹਿ ਲੋ ਸੁਹਾਨ ਸੱਚੇ ਮਾਰਗ ਚੱਲਦਿਆਂ ਉਤਤ ਕਰੇ ਜਹਾਨ ਕਰਤਰ ਤੀਰ ਸਲ ਪੁਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਸੁ ਜਾਨ ਤਿਨਾ ਜਿਨਾ ਬਲਿਆ ਗੁਰ ਆਪਣਾ ਨਾ ਬਲਿਆ ਪ੍ਰਭ ਆਪਣਾ ਨਾਨ ਤਿਨ ਕੁਰਬਾਨ ਮਾ ਸੁਜੇ ਤੇ ਕਾਂਡੀਏ ਜਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਜਨਾ ਸੱਜਣ ਪ੍ਰਗਟੇ ਆਏ ਸੰਸ ਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇ ਸੁਹਾਵੀ ਸਰਬ ਸੁਖੁਣ ਦੁੱਖਾਂ ਨਾਹੀ ਜਾਏ ਇਸ਼ਪ ਨਿਵੜ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵਹੀ
ਜੀਤ ਗੋਵਿੰਦ ਅਲਾਏ, ਹਰਜਿਹਾ ਅਵਰਣਾ ਦਿਸੇ ਕੋ ਦੂਜਾ ਲਵੈ ਨ ਲਾਏ, ਹਲ ਪਲਤ ਸਵਾਰੀ ਨਿਚਲ ਦਿੱਤੀਆਂ ਜਾਏ, ਸੰਸਾਰ ਸਾਗ ਤੇ ਰੱਖਿਆ ਬੋੜ ਜਨਮੈ, ਤਾਏ ਜੀਵਾ ਏਕ ਅਨੇਕ ਤੋਂ ਤਰੇ, ਨਾਨ ਚਰਣੀ ਹੀ ਪਾਏ ਫਲ ਗੁਣਨਤ ਸਲਾਹੀ, ਜਿਸਨੂੰ ਤਿਲ ਨਾ ਤਮਾਏ, ਜਿਨ ਜਿਨ ਨਾਮ ਧਿਆਇ ਤਿਨ ਕੇ ਕਾ ਸ੍ਰੀ ਹਰਗੁਰ ਪੂਰਾ ਆਰਾਧਿਆ ਦਰਗੇ ਸੱਚ ਖਰੇ, ਸਰਬ ਸੁਖਾ ਨਿਧ ਚਰਨ ਹਰ, ਬਹੁ ਜਲ ਬਿਕਮ ਤਰੇ, ਪ੍ਰੇਮ ਭਗਤ ਤਿਨ ਪਾਏ ਬਿਖੈ ਨਾਹੀ ਜਰੇ, ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ, ਪਾਪ ਰੂਮ ਪ੍ਰਭ ਸੀਮ ਦੇ ਮਨੰਤਰ ਏਕ ਤਰੇ, ਮਹਾਂਦੇਵ ਸਮੂਰ ਭਲੇ ਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ, ਮਾਜ ਮਹੱਲਾ ਪੰਜਵਾਂ ਦੇ ਰਹਿਣ ਇੱਕੀ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਸਮੀ ਦਿਨ ਸਭ ਰਹਿਣ, ਆਪ ਤਿਆਗ ਸਰਣੀ ਭਵਾਂ ਮੁਖ ਬੋਲੀ ਵਿਛੜੈ ਵੈਣ, ਜਨਮ ਜਨਮ ਕਹਿ ਵਿਛੜਿਆ ਮਿਲੋ ਸੱਜਣ ਸੈਨ, ਜੋ ਜੇ ਹਤੇ ਵਿਛੜੈ ਤੇ ਸੁਖਨਾ ਵਸਨੁ ਭੈਣ, ਹਾਰੇ ਪਿਰ ਬਿੰਚੇ ਚੈਰਣਾ ਪਾਈਐ ਖੋਜ ਡਟੇਈ ਸਭ ਗੈਨ, ਆਪ ਕਮਾਣੈ ਵਿਛੜੀ ਦੂਸਰ ਕਾਹੂ ਦੀਨ, ਕਰ ਕਿਰਪਾ ਪ੍ਰਭ ਰਾਖ ਲਿਹੇ ਲਿਹੋ ਹੋਰ ਨਾਹੀ ਕਰਨ ਕਰੇ, ਹੱਥ ਉਦਵਿਣ ਖਾਕੂ ਰੋਲਣਾ ਕਹੀਏ ਕਿੱਥੇ ਭੈਣ, ਨਾਨਕੀ ਬੇਨਤੀ ਆ ਹਰ ਸੁਰਜਨ ਦੇਖਾ ਨੈਣੇ, ਜੀ ਕੀ ਪਿਤਾ ਸੁਣ ਸੁਣ।

ਦੇ ਕਿਸ਼ਨ ਬਾਰਾ ਬਾਰ ਸੇਵਾ ਸਾਤ ਉਤਪਾਵ ਸੀ ਸੰਤਾਂ ਕੀ ਹੋਈ ਸਾਰ ਦੀਨਾ ਨਾ ਦਿਆ ਦੀ ਪੱਤੂ ਧਾਰਨ ਹਾਰੇ ਆਜੁਗਾ ਦੀ

ਜੀ ਪ੍ਰਭੂ ਸਿਮ ਦੇ ਤਿਨ ਕੈ ਸਾਧੂ ਬਲਿਹਾਰ ਸੰਤ ਰਾਧਨ ਸਾਧ ਸਦਾ ਸੁਭਨਾ ਕਾ ਬਖਸ਼ਿੰਦ ਜੀਉ ਪਿੰਡ ਜੈਨੂੰ ਸਾਜਿਆ ਕਰ ਕਿਰਪਾ ਦੇ ਤੀਨ ਜਿੰਦ ਵਸਭ ਦੀ ਆਰਾਧੀ ਜਪੀਏ ਨਿਰਮਲ ਬੰਤ ਕੀਮਤ ਕਹਿਣ ਨ ਜਾਈਐ ਪਰਮੇਸ਼ਰ ਬੇਅੰਤ ਜਿਸਮਨ ਵਸੈ ਨਾਰਾਇਣ ਤੂੰ ਕਹੀਏ ਭਗਵੰਤ ਜੀ ਕੀ ਰੋਚਾ ਪੂਰੀ ਹੈ

ਜਪ ਜੀਵਾਨ ਆਪ ਕਰ ਕਿਰਪਾ ਪ੍ਰਭ ਆਪਣੀ ਜਾਂ ਧੂੜੀ ਸੰਗ ਸਮਾ ਜੋ ਤੂੰ ਰਾਖੇ ਤਿਉਰਾ ਤੇ ਦਿੱਤਾ ਪੈ ਨਾ ਖਾ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਹੂ ਦੂਜੀ ਜਾਏ ਨ ਸੁਝੀ ਕਿੱਥੇ ਕੂਕਣ ਜਾਉ ਗਿਆਨ ਅਗਿਆਨ ਬਿਨਾ ਤੰਤ ਮਰਨ ਉੱਚੀ ਅਗਮ ਭਾਵ ਮਨ ਵਿਛੜਿਆ ਹਰ ਮਿਲੀ ਹੈ ਨਾਨਕ ਸੁਭਾਵ ਸਰਬ ਕਲਿਆਣਾ ਤੇ ਦਿਨ ਹੈ ਪਸੀ ਗੁਰ ਕੀ ਭਾਵ ਵਾਰ ਮਾਜਕੀ ਤਥਾ ਸਲੂਕ ਮਹੱਲਾ ਪਹਿਲਾ ਮਲਕ ਮੁਰੀਦ ਤਤਾ ਚੰਦਰਹੜਾ ਸੋਹਿਆ ਕੀ ਧੁਨੀ ਗਾਵਣੀ ਇੱਕ ਓਂਕਾਰ ਸਤਨਾਮ ਕਰਤਾ ਪੁਰ ਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹੇਵੈ ਘਰ ਗੁਰਦੀਪ ਤਿਹੁ ਲੋਈ ਅੰਮ੍ਰਿਤ ਪਦਾਰਥ ਨਾਨਕਾ ਮਨ ਮਾਨਿਆ ਸੁਖੋਈ ਮਹੱਲਾ ਪਹਿਲਾ ਪਹਿਲੇ ਪਿਆਰ ਲੱਗਾ ਤਣ ਦੁੱਧ ਦੂਜਾ ਹੈ ਮਾਏ ਬਾਪ ਕੀ ਸੁੱਧ ਤੀਜੇ ਪਹੀਆ ਭਾਬੀ ਬੇਹੀ ਚੌਥੇ ਪਿਆਰ ਉਪੰਨੀ ਖੀਰ ਪੰਜਵੇਂ ਖਾਣ ਪੀਣ ਕੀ ਤਾਤ ਛੇਵੇਂ ਕਾਮਨ ਪੁੱਛੇ ਦਾ ਸੱਤਵੇਂ ਸਾਂਝ ਕੀ ਅਗਰਵਾਠ ਅੱਠਵੇਂ ਘਰੂਥ ਵਾ ਤਨਾ ਨੌਵੇਂ ਧੋਲੇ ਉਬੇ ਸਾ ਦਸਵੇਂ ਦੁੱਧਾ ਹੁਆ ਸੁਆ ਗਏ ਇਸ ਗੀਤ ਪੁਕਾਰੀ ਤਬਡਿਆ ਹੰਸ ਦਸਾਏ ਰਾ ਆਇਆ ਗਾਇਆ ਮੋਇਆ ਨਾ ਪਿੱਛੇ ਪੱਤਲ ਸਦਿਉ ਕਾ ਨਾਨਕ ਮਨ ਅੰਧ ਪਿਆਰ ਵਾਹਿਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਾਸ ਬਾਲਤਨ ਦਾਸ ਬਾਲਤਨ ਵੀ ਸਰਵਣ ਤੀਸਾ ਕਾ ਸੁੰਦਰ ਕਹਾਵੇ ਚਾਲੀ ਸੀ ਪਰ ਹੋਏ ਪਚਾਸੀ ਪਾਕਿਸੈ ਸੱਠੀ ਕੇ ਬੁੱਢੀ ਪਾਵੇ ਸੱਤਰ ਕਾ ਮਤ ਹੀ ਨਸਿਆ ਕਾ ਵਿਵਹਾਰ ਨ ਪਾਵੇ ਨਾਵੇ ਕਾ ਸੇ ਜਸ ਨੀ ਬੋਲ ਜਾਣੇ ਆਪ ਬਾਲੇ ਢੰਡੋਲਮ ਢੂੰਡ ਮਹਾਂ ਨਾਨਕ ਜਗ ਤੂਏ ਕਾ ਤਬਲ ਹਾਰ ਪੌੜੀ ਤੂੰ ਕਰਤਾ ਪੁਰਖ ਗਾਮੇ ਆਪਸਰ ਟੁਪਾਤੀ ਰੰਗ ਪਰੰਗ ਉਪਾਜਨਾ ਬਹੁ ਬਹੁ ਵਿਦ ਭਾਤੀ ਤੂੰ ਜਾਣੇ ਜਿਹਨੂੰ ਪਾਈਆ ਸਭ ਕੀ ਤੁਮਾਤੀ ਕਾਵਿਕ ਜਾਵਹਿ ਏ ਕਾਵਿਕ ਜਾਹੀ ਉੱਠ ਬਿਰਣਾ ਵੈ ਵਰ ਜਾਤੀ ਗੁਰਮੁਖ ਰੰਗ ਚਲੂਲਿਆ ਰੰਗ ਹਾ ਰੰਗ ਰਾਤੀ ਸੋ ਸੇਵਿਓ ਸਤ ਨਿਰੰਜਨ ਹਰ ਪੁਰਖ ਵਿਦਾਤੀ ਤੂੰ ਆਪੇ ਆਪ ਸੁਜਾਣ ਹੈ ਵਰ ਪੁਰਖ ਵਿਡਾਤੀ ਜੋ ਮਨ ਚੇ ਤੂੰ ਧਿਆਨ ਦੀ ਮੇਰੇ ਸੱਚਿਆ ਬਲ ਬਲ ਹੋਂ ਤਿੰਨ ਜਾਤੀ ਸਰੂਪ ਮਹੱਲਾ ਪਹਿਲਾ ਜੀਉ ਪਾਈ ਤਾਂ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੇ ਜੀਵਾ ਬੋਲੇ ਕੰਨੀ ਸੁਰਸਮਾਏ ਪੈਰੀ ਚੱਲੇ ਹੱਥੀ ਗਰਨਾ ਦਿੱਤਾ ਪਹਿਨੇ ਖਾਏ ਜਿੰਦ ਰਚ ਰਚਿਆ ਸਿਹਰ ਨ ਜਾਣੇ ਅੰਧਾ ਆਂਦੇ ਕਮਾਏ ਜਾ ਪੀ ਚਾਹੇ ਜਾਂ ਭੱਜੇ ਤਾਂ ਟੀਕਰ ਹੋਵੇ ਘਾਟ ਘੜੀ ਨ ਜਾਏ ਨਾਨਕ ਗੁਰਬਿਣ ਨਾਹੇ ਪੱਤ ਪੱਤ ਬਿਨ ਭਾਰ ਨ ਪਾਏ ਮਹੱਲਾ ਦੂਜਾ ਦਿੰਦੇ ਤਾਪ ਦਿੱਤਾ ਚੰਗਾ ਮਨ ਕੈਸਾ ਜਾਣੀਏ ਸੁਰਤਮਾ ਚਤੁਰਾਈ ਸੁਰਤਮਾ ਚਤੁਰਾਈ ਤਾਂ ਕੀ ਕਿਆ ਕਰ ਆਖ ਵਖਾਣੀ ਅੰਤਰ ਬਹਿ ਕੇ ਕਰਮ ਕਮਾਵੇ ਸੋ ਚੋ ਕੁੰਡੀ ਹੀ ਜਾਣੀਏ ਜੋ ਧਰਮ ਕਮਾਵੇ ਤਿਸ ਧਰਮ ਨੂੰ ਹੋਵੇ ਪਾਪ ਕਮਾਣੇ ਪਾਪੀ ਹੀ ਜਾਣੀਏ ਜੇ ਆਪੀ ਖੇਲ ਕਰੇ ਸਭ ਕਰਤੀ ਕਿਆ ਦੂਜਾ ਆਖ ਵਖਾਣੇ ਤੇਰੇ ਤੇਰੀ ਜੋਤ ਤਿਰ ਜੋਤੀ ਵਿੱਚ ਤੂੰ ਬੋਲੇ ਬਿਨ ਜੋਤੀ ਹੀ ਕੋਈ ਕਿਸ਼ ਕਰਿਓ ਦਿਖਾ ਸਿਆਣੀ ਨਾਨਕ ਗੁਰਮੁਖ ਨੰਦਰੀ ਆਇਆ ਹਰ ਇੱਕੋ ਸੂਟ ਸੁਜਾਣੀ ਹੈ ਪੌੜੀ ਤੁਧ ਆਪੇ ਜਗ ਤੂੰ ਪਾਏ ਕਹਿ ਤੁਧ ਆਪੇ ਧੰਦੇ ਲਾਇਆ ਮੂੰਹ ਟਗੋਲੀ ਪਾਏ ਕਹਿ ਤੁਧ ਆਪੋ ਜਗਤ ਹੀ ਖੁਆਏ ਤਿਸਨਾ ਅੰਦਰ ਅਗਨ ਹੈ ਨਾ ਤ੍ਰਿਪਤੇ ਭੁੱਖਾ ਧਿਆਇਆ ਸਹਿਸਾ ਇਹੋ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰੂ ਮੋਹ ਨਾ ਚੁੱਟੇ ਸਤਕੇ ਕਰਮ ਕਮਾਇਆ ਗੁਰਮੁਖ ਨਾਮ ਗੁਰਮਤੀ ਨਾਮ ਤੇ ਆਈਏ ਸੁਕਰਜਾ ਜਾ ਤੁਤ ਪਾਇਆ ਕੁਲ ਉਧਾਰੇ ਆਪਣਾ ਧਨ ਜਣੇ ਦੀ ਮਾਇਆ ਸੁਭਾ ਸੁਰ ਸੁਆਮਣੀ ਜਿਨ ਹਰ ਸਿੱਧੀ ਚਿਤਲਾਇਆ ਸਲੂਕ ਮਹੱਲਾ ਦੂਜਾ ਅੱਕੀ ਬਾ

ਭਾਵ ਕੀ ਲੋੜ ਨੀ ਸੁਰਤ ਕਰੀ, ਨਾਨਕ ਕਹਿ ਸਿਆਣੀਏ ਏਕ ਅੰਤ ਮਿਲਾਵਾ ਹੋਈ ਪੌੜੀ, ਸਦਾ ਸਦਾ ਤੁਧ ਏਕ, ਸਦਾ ਦਾ ਤੂੰ ਏਕ ਹੈ, ਤੂੰ ਦੂਜਾ ਖੀਲ ਚਾਹੇ ਹੋਮੈ ਗਰਭ ਪਾਏ, ਲੋਕ ਅੰਤਰ ਜਨਤਾ ਪਾਇਆ, ਗੁਰੂ ਪਾਵੇ ਤੂੰ ਰੱਖ ਤੂੰ ਸਭ ਕਰਮ ਤੀਰਾ,

ਕਾਰ ਵੀ ਕਾਰ ਹੈ ਇੱਕ ਸੱਚੀ ਕਾਰ ਲਾਏ ਪੁੱਤ ਕਲਤ ਗੁਡਾਂਬ ਹੈ ਇੱਕ ਅਲਿਪਤ ਰਹੀ ਜੂ ਤੁਤ ਪਾਇਆ ਉਹ ਅੰਦਰੋਂ ਬਾਹਰੋਂ ਦਰਬਲੀ ਸੱਚੇ ਨਹਾਈ ਸਮਾਇਆ ਸਰੂਪ ਮਹੱਲਾ ਪਹਿਲਾ ਸੁਣੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਰ ਕਹਿ ਵਿ ਧਰਤੀ ਕਹਿ ਆਕਾਸੀ ਉਰਤ ਰਹਾ ਸਿਰ ਭਾਰ ਪੁਰ ਕਰੇ ਕਾਇਆ ਕੱਪੜ ਪਹਿਰਾ ਧੂਹ ਹੱਸਦਾ ਕਾਰ ਬੱਗਾ ਰਤਾ ਪੀਲਾ ਕਾਲਾ ਬੇਦਾਂ ਕਰੀ ਪੁਕਾਰ ਹੋਏ ਕੁਜੀ ਰਹਾ ਮਲ ਧਾਰੀ ਦੁਰਮਤ ਮਾਤਵੀ ਕਾ ਨਾ ਹੋ ਨਾਮੇ ਨਾ ਹੋ ਮਾਉ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਪੱਤਰ ਬੁਖਾਰ ਬੁਖਾ ਲੇ ਕਾਇਆ ਪੇ ਸੰਜਮ ਹੋਵੇ ਅੰਤਰੇ ਮੈ ਲੱਗੀ ਨਹੀਂ ਜਾਣੇ ਬਾਹਰੋਂ ਮਨ ਧੂਵੈ ਅੰਦਾਪੁਰ ਪਿਆ ਜਮ ਚਾਲੇ ਮਤ ਪਰਾਈ ਆਪਣੀ ਕਰ ਜਾਣੇ ਹੋਮੇ ਵਿੱਚ ਦੁੱਖ ਕਾਲੀ ਨਾਨਕ

ਭੋਗੇ ਭੋਗ ਦੂ ਸੁਭਾਅ ਸੁਖੋਟ ਰੂਪ ਪਾਪ ਕਮਾਇਆ ਹਰ ਕੋ ਸੋਗ ਵਿੱਚ ਜੋਗ ਉਪਾਏ ਪਾਇ ਮੂਰਖ ਗੰਢਾਏ ਝਗੜਾ ਪਾਇ ਸਤਿਗੁਰੂ ਹੱਥ ਨਵੇੜ ਝਗੜ ਚੁਕਾਇਆ ਕਰਤਾ ਕਰੇ ਸੁਹੂਕ ਨਾ ਚਲੈ ਚਲਾਇਆ ਸਲੂਕ ਮੁਹੱਲਾ ਪਹਿਲਾ ਕੂਟ ਪੂਰ ਮੁਰਦਾਰ ਖਾਏ ਅਵਰੇ ਨੋ ਸਮਝਾਵਣ ਜਾਏ ਮੁਟਾ ਆ ਮੁਹਾਏ ਸਾਤੇ ਨਾਨਕ ਐਸਾ ਆਗੂ ਜਪ ਮੁਹੱਲਾ ਚੌਥਾ ਜਿਦੇ ਅੰਦਰ ਸੱਚ ਹੈ ਸੂ ਸੱਚਾ ਨਾਮ ਮੁਖ ਹੂ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜਗੈ ਤੀਰਤ ਹੋਈ ਤਾਂ ਮਲੈ ਛਪੜੀ ਨਾਤੈ ਸਗਬੀ ਮਲ ਆਏ ਤੀਰਤ ਪੂਰਾ ਸਤਿਗੁਰੂ ਜੋ ਅੰਦਰ ਹਰ ਹਰ ਨਾਮ ਤੇ ਆਏ ਉਹ ਆਪ ਛੁਟਾ ਕੁਟਮ ਸਿਉਂਦੇ ਹਰ ਹਰ ਨਾਮ ਸਸਿ ਛਡਾਏ ਚਰ ਨਾਨਕ ਤਿਸ ਬਲਿਆਰਣ ਹੈ ਜੋ ਆ ਜਪੇ ਅਬਰਾਹੁ ਨਾਮ ਜਪਾਏ ਪੌੜੀ ਇੱਕ ਕੰਧ ਬੂਲ ਚੁਣ ਖਾਹੇ ਵੰਡ ਖੰਡ ਵਾਸਾ ਭਗਵਾਨ ਵੀਤ ਕਰ ਪਰੇ ਜੋਗੀ ਸੰਨਿਆਸਾ ਅੰਦਰ ਤਿਸਨਾ ਬਹੁਤ ਸਾਧਨ ਭੂਜਨ ਕੀ ਆਸਾ ਬਿਤਾ ਜਨਮ ਗੁਆਇਆ ਨਾ ਗ੍ਰਹੀ ਨਾ ਉਦਾਸਾ ਜਮਕਾਰ ਤੁਰੂ ਨਾ ਉਤਰੈ ਤੇ ਰੁਦਮਨ ਸਾਹਿਬ ਗੁਰਮਤੀ ਕਾਲ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਕਰੀ ਮੈਂ ਉਦਾਸਾ ਨਾਨਕ ਸਤਿਗੁਰ ਸੇਵ ਨੇ ਆਪਣਾ ਸੇ ਆਸਾ ਤੇ ਨਿਰਾਸਾ ਸਰੂਪ ਮਹੱਲਾ ਪਹਿਲਾ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵੈ ਮਾਰਤਾ ਤਿਨ ਕੋ ਦਿਰਬਲਜੀਤ ਨਾਨਕ ਨੌ ਖੁਦਾ ਕਾ ਦਿਲੇਸ਼ ਮੁਖਲੀ ਹੋ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੀ ਮਹੱਲਾ ਪਹਿਲਾ ਜਾਹੋ ਨਾਹੀਂ ਤਾਂ ਕਹੋਵਾ ਕਿਉਂ ਨਾਹੀਂ ਕਹੋਵਾ ਕੀਤਾ ਕਰਨਾ ਕਹਿਆ ਕਤਨਾ ਭਰਿਆ ਪਹਰ ਪਰ ਤੂੰ ਆਪਨੂੰ ਬੁਝਾ ਲੋ ਬੁਝਾਈ ਐਸਾ ਆਗੂ ਹੋਵਾ ਨਾਨਕ ਕੰਦਾ ਹੋਈ ਕਹਿ ਦੱਸੇ ਰਾਈ ਸਭ ਸੋਏ ਮੁਹਾਈ ਸਾਤੇ ਅੱਗੇ ਗਿਆ ਮੋਹੀ ਮੋਹੀ ਪਾਏ ਸੋ ਐਸਾ ਆਗੂ ਜਾਪ ਪੌੜੀ ਮਹਾਰਤੀ ਸਾ ਤੂੰ ਘੜੀ ਮੂਰਤ ਵਿਚਾਰਾ ਤੂੰ ਗਣਤੈ ਕਿਨੇ ਨਾ ਪਾਇਓ ਸੱਚੇ ਲੱਖ ਪਾਰ ਪੜਿਆ ਮੂਰਖ ਆਖੀਐਸ ਲੱਭ ਲੂਪ ਅੰਕਾਰਾ ਨੌ ਪੁੜੀਐ ਨੌ ਪੜੀਐ ਨੌ ਬੁੱਝੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਤਨ ਖੱਟਿਆ ਭਗਤੀ ਭਰੇ ਪੰਡਾਰਾ ਨਿਰਬਲ ਨਾਮ ਮਨ ਵਸੇ ਨਿਰਬਲ ਨਾਮ ਮੰਨਿਆ ਅੰਦਰ ਸੱਚਾ ਹੇ ਸਚਾਰਾ ਜੀਸ ਜਿਸਦਾ ਜੀਵ ਪੁਰਾਣ ਅੰਤਰ ਜੂਤ ਪਾਰ ਸੱਚਾ ਸਾਹੋ ਸੱਚ ਸੱਚਾ ਸਾਹੋ ਇੱਕ ਤੂੰ ਹੋ ਜਗਤ ਬਣਜਾਰਾ ਸਲੋਕ ਮਹੱਲਾ ਪਹਿਲਾ ਮਿਹਰ ਮਸੀਹ ਸਲਾਹ ਕਲਾਲ ਕੁਰਾਨ ਸਰਮ ਸੁਣ ਤਸੀਲ ਜਾਹੋ

ਔਰ ਸੂਰ ਗਾਏ ਗੁਰ ਪੀਰ ਹਾਮਾ ਤਾਹ ਪਰੇ ਜਾ ਮੁਰਧਾਰਨ ਗਾਏ ਗੱਲੀ ਪਿਛਤ ਨਾ ਜਾਈਏ ਛੁੱਟੇ ਸੱਚ ਕਮਾਏ ਮਾਰਨ ਪਾਏ ਹਰਾਮੇ ਹੋਈ ਹਲਾਲ ਨਾ ਜਾਏ ਨਾਨਕ ਗੱਲੀ ਕੂੜੀ ਕੂੜੂ ਪੱਲੇ ਪਾਏ ਮਹੱਲਾ ਪਹਿਲਾ ਪੰਜ ਜਬਤ ਪੰਜ ਪੰਜਾ ਪੰਜੇਰਾ ਪਹਿਲਾ ਸੱਚ ਹਲਾਲ ਦੁਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਜਮਾਨ ਪੰਜਵੀਂ ਸਿਵ ਸੁਣਾਏ ਕਰਨੀ ਕਲਮਾ ਆਕੇ ਤਾਂ ਮੁਸਲਮਾਨ ਸਦਾਈ ਨਾਨਕ ਚੇਤੇ ਕੂੜੇ ਆਰੇ ਕੂੜੀ ਨਾ ਚੇਤੇ ਕੂੜੇ ਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣਜਦੇ ਕਿਸ ਕੱਚੇ ਦੀ ਵਪਾਰਾ ਸਤਿਗੁਰ ਉੱਠੇ ਪਾਏ ਅੰਤਰੇ ਰਤਨ ਭੰਡਾਰਾ ਵੇਣ ਗੋਰ ਕਿਨੇ ਨਾ ਪਾਇਆ ਅੰਧੇ ਭੋਕ ਮੂਹੀ ਪੁਣ ਅੰਧੇ ਭੋਕ ਮੂਹੀ ਕੁੜਾਰਾ ਮਨੁੱਖ ਦੂਜੇ ਪਾਏ ਮਾਨੂ ਦੂਜੇ ਪਤ ਮੂਹੀ ਨਾ ਬੂਜੇ ਵਿਚਾਰੇ ਕਿਸ ਬਾਜੂ ਦੂਜਾ ਕੋ ਨਹੀਂ ਕਿਸ ਅੱਗੇ ਕਰੇ ਪੁਕਾਰ ਇੱਕ ਨੇਤਨ ਸਦਾ ਭੌਂਕਦੇ ਇੱਕ ਨਾ ਪਰੇ ਤੁਜਾ ਰਹੇ ਬਿੰਡਾਵੇ ਹੋਰ ਧਨ ਨਹੀਂ ਹੋਰ ਵਿਖਿਆ ਸਭ ਸਾਰਾ ਨਾਨਕ ਆਪ ਤਰੇ ਕਰਾਈ ਕਰੇ ਆਪ ਮੂੰਹ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾ ਮੁਸਕਰ ਜਾਂ ਹੋਈ ਤਾਂ ਮੁਸਲਮਾਨ ਕਹਾਵੇ ਅਵਲ ਔਲ ਦੀਨ ਕਰ ਮਿਟਾ ਮੁਸਕਲਮਾਨਾ ਮਾਨ ਮੁਸਾਵੇ ਹੋਏ ਮੁਸਲਮ ਦੀਨ ਮੁਹਾਣੇ ਮਰਨ ਜੀਵਨ ਕੀ ਪਰਮ ਜੀਵਨ ਕਾ ਪਰਮ ਚੁਕਾਵੇ ਰੱਬ ਕੀ ਰਜਾ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਨਾ ਤੋ ਨਾਨਕ ਸਰਬ ਜੀਆ ਮੇਰਾ ਮਤ ਹੋਈ ਤਾਂ ਮੁਸਲਮਾਨ ਕਹਾ ਮਹੱਲਾ ਪਹਿਲਾ ਪਰ ਕਾਮ ਕਰੂ ਝੂਠ ਨਿੰਦਾ ਤਾਜੇ ਮੈਂ ਅਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤੁਜਦਾ ਅੰਜਨ ਮੈਂ ਜੇ ਰੰਜਨ ਪਾਵੇ ਤਜ ਮਾਨ ਅਮਾ ਪੀ ਸੁਧਾਰਾ ਤਜ ਪਿਆਸ ਆਸ ਰਾਮ ਲਿਵ ਲਾਵੇ ਨਾਨਕ ਸੱਚਾ ਮਨ ਵਸਈ ਸਾਸ ਵਿਧਾਰ ਨਾ ਸਮਾਏ ਪੌੜੀ ਹਰਾਏ ਰੀਏ ਸਰਦਾਰ ਕੋਈ ਨਾ ਰਹਿਸੀ ਹਾਰ ਪਟੂਣਾ ਚਾਰ ਕੁਹੀ ਟੈਸੀ ਪੰਕੀ ਬੰਗ ਦੁਆਰ ਮੂਹ ਜਾਣੇ ਆਪਣੇ ਦਰ ਪਰੇ ਭੰਡਾਰੀ ਦੇਖਣੇ ਤਾਜੀ ਰਾਤੋ ਕਾ ਰਾਤੀ ਪਾਖਰੇ ਬਾਗ ਮਿਲਕਰ ਬਾਗ ਤੈਸੀ ਆਪਣੇ ਤੰਬੂ ਪਲੰਘ ਨਿਵਾਸ ਰਾਈ ਚੇਲਾਤੀ ਨਾਨਕ ਸਾਜਦਾ ਤਾਰ ਸੁਨਾਕ ਦੁਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਧੀਨ ਮਾਸ ਤੁਮ ਹੋਵੇ ਦਿਤਕੀਓ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੈ ਨਿਤ ਪੀਓ ਖੁਸ਼ੀ ਕਰੈ ਨਿਤ ਜੀਉ ਪਰਬਤ ਸੁਨਾ ਰੂਪਾ ਹੋਵੇ ਹੀਰੇ ਲਾ ਜੜਾ ਪੀ ਤੂੰ ਹੈ ਸਲਾਣਾ ਆਖਣ ਲਹਿਣ ਚਾਉ ਮਹੱਲਾ ਪਹਿਲਾ ਭਾਰ ਠਾਰ ਮੀਵਾ ਹੋਵੇ ਕਰੁੜਾ ਹੋਈ ਸਵਾਪ ਚੰਦ ਸੂਦੇ ਫਿਰਦੇ ਰੱਖੀ ਹੈ ਨਿਚਰ ਹੋਵੇ ਤਾਹ ਪੀ ਤੂੰ ਹੈ ਸਲਾਹਣ ਅੱਖ ਲਹਿ ਨਚਾਉ ਮਹੱਲਾ ਪਹਿਲਾ ਜੀ ਦੇਹੈ ਦੁਖ ਲਾਈਐ ਬਾਪ ਗੁਰੂ ਦੁਈ ਰਾਵ ਰਤ ਪੀ ਨੇ ਰਾਜੀ ਸਿਰੇ ਉੱਪਰ ਰੱਖੀਐ ਈਵੈ ਜਾਪੇ ਭਾਉ ਪੀ ਤੂੰ ਹੈ ਸਲਾਹਣ ਆਖਣ ਲਹਿ ਨਚਾਉ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਬਾਉ ਸੁਰਗੇ ਦੀਆਂ ਮੋਹਣੀਆਂ ਇਸਤਰੀ ਹੋਵਨ ਨਾਨਕ ਸਭੂ ਜਾਓ ਪੀ ਤੂੰ ਹੈ ਸਲਾਹਣ ਆਖਣ ਲਹਿ ਨਚਾਉ ਪੌੜੀ ਬਾਤ ਪਾਲੀ ਗਏ ਬਾਨਾ ਖਸਮ ਨਾ ਜਾਣੀ ਸੋ ਕਹੀਏ ਦੇਵਾਨਾ ਆਪ ਨਾ ਪਛਾਣੀ ਕਲਹਿ ਬੁਰੀ ਸੰਸਾਰ ਬਾਤ ਦੇਖ ਪੀਏ ਬਿਨਾਂ ਵੇਕਾ ਭਰਮੇ ਪੱਚੀਏ ਰਾਹ ਦੋਵੇ ਇੱਕ ਜਾਣੇ ਸੋਈ ਸੇ ਸੀ ਕੁਪੁਰ ਗੂ ਕੁਫਰਾਣੇ ਪਿਆ ਦਾਸੀ ਸਭ ਦੁਨੀਆਂ ਸੁਹਾਨ ਸਤ ਸਮੇ ਸੱਜੇ ਦਰ ਦੀ ਬਾਂ ਆਪ ਗਵਾਈਏ ਸਲੋ ਮਹੱਲਾ ਪਹਿਲਾ ਸਲੋ ਸੋ ਜੀਵਿਆ ਜਿਸ ਮਨ ਮੱਸਿਆ ਸੋਈ ਨਾਨਕ ਅਵਰਨ ਜੀਵੈ ਕੋਈ ਜੀ ਜੀਵੈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿਸ਼ਕਾਏ

0: ਆਏ ਪਤ ਕੈ ਅਗਵਾਈ ਮਹੱਲਾ ਪਹਿਲਾ ਕਿਆ ਖਾਦੇ ਕਿਆ ਪੈਦੀ ਹੋਈ ਜਾਮਾ ਨਾਹੀਂ ਸੱਚਾ ਸੂਈ ਕਿਆ ਮੀਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੀ ਸੁਖਾਲੀ ਕੀ ਜੈ ਭੂ ਵਿਲਾਸ ਕਿਆ ਲਸਕਰ ਕਾਨੇ ਉਖਵਾਸੀ ਆਵੇ ਮਹਿਲੀ ਵਾਸੀ ਨਾਨਕ ਸੱਚੀ ਨਾਵੇ ਸਭੀ ਢੋਲ ਬਿਨਾਸ ਪਬੜੀ ਜਾਤੀ ਦੇ ਕਹਿ ਹੱਥ ਸੱਚ ਪਰਖੀਏ ਮੋਹਰਾ ਹੋਵੇ ਹੱਥ ਮੋਹਰਾ ਹੋਵੇ ਹੱਥ ਮਰੀਏ ਚੱਕੀਏ ਸੱਚੇ ਦੀ ਸਰਕਾਰ ਜੁਗ ਜੁਗ ਜਾਣੀ ਹੁਕਮ ਨੇ ਸਰਦਾਰ ਦਰ ਦੀ ਬਾਣੀ ਉਪਰਮਾਨੀ ਹੈ ਕਾਰ ਖਸਮ ਬਿਠਾਇਆ ਤਬਲਬਾਜ ਵਿਚਾਰ ਸਭ ਸੁਣਾ ਇੱਕ ਹੋਈ ਅਸਵਾਰ ਇੱਕ ਨਾ ਸਾਖਤੀ ਇੱਕ ਨੇ ਭਰੇ ਭੰਡਾਰ ਇੱਕ ਨਾ ਤਾਤੀ ਸਲੂਕ ਮਹੱਲਾ ਪਹਿਲਾ ਜਾ ਪੱਕਾ ਤਾਂ ਕੱਟਿਆ ਰਹੀ ਸੋ ਪੱਲਰਵਾਰ ਸੰਤੀ ਕਾਰਾ ਚਿੱਥਿਆ ਕਰ ਲਿਆ ਤਨ ਝਾੜੇ ਦੋਹੇ ਪਰ ਚੱਕੀ ਉੜ ਚੱਕੀ ਜੋੜ ਕੇ ਪੀਸਣ ਆਏ ਬਹਿਠੇ ਜੋ ਦਰੇ ਸੁਬਰੀ ਨਾਨਕ ਹਜਬਡਿਟ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕਾਟੇ ਕੁੱਟ ਬੱਧਾ ਪਾਏ ਖੁੰਡਾ ਅੰਦਰ ਰੱਖ ਕੇ ਦੀਨ ਸੋ ਮਨ ਸਜਾਏ ਰਸਕ ਟੱਟਰ ਪਾਈਏ ਤਪੈ ਤੇ ਬਿਰਲਾਏ ਪੀ ਸੋ ਭੋਗ ਸੰਭਾਲੀ ਦਿੱਚੈ ਅਗਨ ਜਲਾਈ ਨਾਨਕ ਮਿੱਠੇ ਪੱਤੇ ਵੇਖੋ ਲੋਕਾ ਆਏ ਪਬੜੀ ਇੱਕ ਨਾ ਮਰਨ ਨਾ ਚਿੱਤ ਆਸ ਕਣੇਰੇ ਆ ਮਰਮਰ ਜਮੈ ਨਿਤ ਕਿਸੇ ਨਾ ਕੀਰਿਆ ਆਪਣਾ ਡਹਿਮਰ ਚਿੱਤ ਰਹਿ ਚੰਗੇਰਿਆ ਜਮਰਾ ਜੈ ਨਿਤ ਨਿਤ ਮਨ ਖੀਰਿਆ ਮਨ ਕਲੂਣ ਹਰਾਮ ਯਾਰ ਜਾਣਿਆ ਪਤੀ ਕਰ ਸਲਾਮ ਖਸਮ ਜਾਣਾ ਪੜ ਸੱਚ ਮਲੇਬ ਖੁਨਾਉ ਸਾਹਿਬ ਪਾਪਸੀ ਤਰਸਨ ਤਰ ਸਲਾਮ ਲਿਖਿਆ ਪਾਪਸੀ ਮਹੱਲਾ ਪਹਿਲਾ ਸਲੂਕ ਮਸਜੀ ਦਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕੀ ਕਰੇ ਖੁਸਰੇ ਕਿਆ ਕਰਵਾ ਉੱਤੇ ਚੰਦਰ ਲਾਈਏ ਭੀਸੋ ਕੁੱਤੀ ਤਾਤ ਬੋਲਾਂ ਜੇ ਸਮਝਾਈ ਐ ਪੜੀ ਹੈ ਸਿਮਰਤ ਪਾਠ ਆਂਦਾ ਚਾਨਣ ਰੱਖੀਏ ਦੀਵੇ ਭਲੇ ਪਿਛਾ ਚੋ ਚੋਣੇ ਸੋਨਾ ਪਾਈਏ ਚੋ ਚੁਣੋ ਖਾਵੇ ਕਾ ਤੇ ਲੂਹਾ ਮਰਨ ਪਈ ਟਹਿ ਨ ਹੋਈ ਕਪਾਸ ਨਾਨਕ ਪੂਰ ਕੀ ਗੁਣ ਬੋਲੇ ਸਦਾ ਬਿਨਾਸ ਮਹੱਲਾ ਪਹਿਲਾ ਕਹਿ ਕੰਚ ਟੁੱਟੇ ਸਾ ਅਗਨੀ ਗੰਢ ਪਾਏ ਲੂਹਾਰ ਗੋਰੀ ਸੇਤੀ ਟੁੱਟੇ ਪਿਤਾ ਪੁੱਤੀ ਗੰਢ ਪਵੇ ਸੰਸਾਰ ਰਾਜਾ ਮੰਗੇ ਦਿੱਤੇ ਗੰਢ ਪਾਈ ਭੁੱਖਿਆਂ ਗੰਢ ਪਵੇ ਜਾਂ ਖਾਈ ਕਾਲਾ ਗੰਢ ਨਦੀਆਂ ਮੀਹੀ ਚੋਲ ਕੰਢਪੁਰੀ ਗੰਢ ਪ੍ਰੀਤੀ ਮਿੱਠੇ ਬੋਲੇ ਬੀਦਾ ਗੰਢ ਬੋਲੇ ਸੱਚ ਕੋਈ ਮੋਇਆ ਗੰਢੀ ਕੀ ਸੁੱਤ ਹੋਈ ਨੇਕੀ ਸਤ ਹੋਈ ਈਤ ਗੰਢ ਪੁਰਤੇ ਸੰਸਾਰ ਮੂਰ ਗੰਢ ਪਵੇ ਮੋਹਿ ਮਾਰ ਨਾਨਕ ਆਖੇ ਇਹੋ ਵਿਚਾਰ ਸਿਫਤੀ ਗੰਢ ਪਵੇ ਦਰਬਾਰ ਪਵੜੀ ਪੌਣੀ ਆਪੇ ਕੁਦਰਤ ਸਾਜ ਕਹੇ ਆਪੇ ਕਰੇ ਵਿਚਾਰੇ ਖੋਟੇ ਖਰੇ ਆਪੇ ਪਰਖਣਾਰੇ ਖਰੇ ਖਜ਼ਾਨੇ ਪਾਏ ਖੋਟੇ ਸੱਟੀਏ ਬਾਹਰ ਵਾਰ ਖੋਟੇ ਸੱਚੀ ਦਰਗਿਆ ਸੁੱਟੀਏ ਕਿਸ ਅਗੇ ਕਰੇ ਪੁਕਾਰ ਸਤਿਗੁਰ ਪਿਛੇ ਭਾਜੇ ਪਵੇ ਇਹ ਕਰਨੀ ਸਤਿਗੁਰ ਟਿਉ ਖਰੇ ਕਰੇ ਸਭ ਸਵਾਰਨ ਹਾਰ ਸੱਚੀ ਦਰਗੇ ਮੰਨੀਏ ਗੁਰ ਕਹਿ ਪ੍ਰੇਮ ਪਿਆਰੇ ਗੰਤਨਾ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸਲੋਕ ਮਹੱਲਾ ਪਹਿਲਾ ਹਮ ਜੇ ਜਮੀ ਦੁਨੀਆ ਪੀਰਾ ਮਸਾਈ ਕਰਾਏ ਮੀਰ ਸਾਹਿਬ ਜੂ ਖੁਦਾਈ ਏਕ ਤੁਹੀਂ ਏਕ ਤੁਹੇ ਮਹੱਲਾ ਪਹਿਲਾ ਨਾ ਦੇਵ ਦਾਨਵਾ ਨਰਾ ਨਾ ਸੇ ਸਾਧਕਾ ਧਰਾ ਅਸਤ ਏਕ ਦਿਗਰ ਕੋਈ ਏਕ ਤੁਹੀਂ ਏਕ ਤੁਹੀਂ ਮਹੱਲਾ ਪਹਿਲਾ ਨਾ ਦਾਦੇ ਦਹਿੰਦ ਆਦਮੀ ਨਾ ਸਭ ਜੇ ਜਮੀ ਅਸਤ ਏਕ ਦਿਗਰ ਕੋਈ ਏਕ ਤੁਹੀਂ ਏਕ ਤੁਹੀਂ ਮਹੱਲਾ ਪਹਿਲਾ ਨਾ ਸੂਰ ਸਤ ਮੰਡਲੋ ਨਾ ਸਭ ਦੀਪ ਨਹਿ ਜਲੋ ਅੰਨ ਪਾਉਣ ਤੇਰੇ ਨਾ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਰਿਜਕ ਦਸਤਾਗਸੀ ਹਮਰਾ ਏਕ ਆਸ ਵਜੇ ਅਸਤੇ ਇੱਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਪਰੰਦੇ ਨਾ ਗ੍ਰਹਾ ਜਰ ਦਰਖਤ ਆਸਕਾ ਦੇਹ ਸੂਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾਨਕ ਲੀਲਾ ਲਿਖਿਆ ਸੂਈ ਮੀਟ ਨਾ ਸਕੈ ਕੋਈ ਕਲਾ ਤਾਰੇ ਹਿਰੇ ਸੂਈ ਏਕ ਤੁਈ ਏਕ ਤੁਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਤੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚਾ ਤੇਰਾ ਦਰਬਾਰ ਸੁਭਨੀ ਸਾਣਿਆ ਸੱਚਾ ਸੁਧ ਵਿਚਾਰ ਸੱਚ ਸੁਣਿਆ ਮਨ ਸਦਾ ਕੁੜਿਆ ਪਰਮ ਪੁਲਾਣੇ ਵਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ ਬਿਨਾ ਵੇ ਦੁਖ ਪਾਈ ਆਵਣ ਜਾਣਿਆ ਨਾਨਕ ਮੂਰਖ ਆਪ ਜਿਨ ਖੋਟਾ ਖਰਾ ਪਛਾਣਿਆ ਸਲੋਕ ਮਹੱਲਾ ਪਹਿਲਾ ਸ੍ਰੀਹਾ ਬਾਜਾ ਚਰਗਾ ਕੂਹੀਆ ਇਹਨਾਂ ਖਵਾਲੀ ਕਾ ਕਾਹੂ ਖਾਨ ਚਨਵਾਸ ਖਵਾਲੀ ਇਹ ਚਲਾਈ ਰੰਦੀਆਂ ਬਿਟ ਬੇ ਦੀ ਖਾਲੀ ਤਲੀ ਕਰੇਸ ਕਾ ਕੀੜਾ ਥਾਪ ਦੀ ਪਾਸਾਈ ਤਤ ਲਸਕਰ ਕਰੇ ਸੁਆ ਜੇਤੇ ਜੀ ਜੀਵੈ ਲਹਿ ਸਾ ਜੀਵਾਲੇ ਤਾਂ ਕੀ ਅਸਾ ਨਾਨਕ ਜਿਉਂ ਜਿਉਂ ਸੱਚੇ ਭਾਵੇ ਤੂੰ ਤੂੰ ਦੀ ਗਰਾ ਮਹੱਲਾ ਪਹਿਲਾ ਇੱਕ ਮਾਸ ਹਰੀਕ ਤਰਨ ਖਾਇਕ ਛੱਤੀ ਇੱਕ ਨਾ ਛੱਤੀ ਅੰਮ੍ਰਿਤ ਪਾਏ, ਇੱਕ ਮਿੱਟੀਆ ਮਿੱਟੀਆ ਕਹੇ, ਪੌਣ ਸਮਾਰੀ ਪੌਣ ਸਮਾ, ਇੱਕ ਨਿਰੰਕਾਰੀ ਨਾਮੇਦਾਰ ਜੀਵੇ ਦਾਤਾ ਮਰੇ, ਕੋਈ ਨਾਨਕ ਮੁੱਠੇ ਜਾਹੀ ਨਾਹੀ ਮਨ ਸੋਈ ਪੌੜੀ, ਪੂਰੇ ਗੁਰ ਕੀ ਕਾਰ ਕਰਮ ਪਾਏ, ਗੁਰਮਤੀ ਆਪ ਗਵਾਏ, ਨਾਮ ਤਿਆਈ ਦੂਜੀ ਕਰ ਲੱਗ ਜਨ ਗਵਾਈਏ, ਵੇਨਾ ਭੇਜੇ ਖਾਏ, ਸੱਚਾ ਸਭ ਸਲਾਏ, ਸਤ ਸਮਾਏ, ਨ ਵਿਣਦਾ ਵੈ ਵਿਣ ਸਤਿਗੁਰੁ ਸੇਵੇ ਨਾਹੀ ਸੁਖ ਨਵਾ, ਫਿਰ ਆਈਏ ਦੁਨੀਆਂ ਖੋਟੀ ਰਾਤ ਕੂਟ ਕਮਾਈਏ, ਨਾਨਕ ਸੱਚ ਖਰਾ ਸਤ ਸਲਾਹੀ ਪਤ ਸਿਉਂ ਜਾਈ ਹੈ।
1: ਸਲੋਕ ਮਹੱਲਾ ਪਹਿਲਾ। ਤੁਧ ਭਾਵੈ ਤਾ ਵਾਵ ਹੈ ਗਾਵੈ, ਤੁਧ ਭਾਵੈ ਤਾ ਜਲ ਨਾ ਵਹਿ ਜਾ, ਤੁਧ ਭਾਵੈ ਤਾ ਕਰੇ ਬੇਪੂਤਾ ਸਿੰਘੀ ਨਾਦ ਵਜਾਵੈ, ਤੁਧ ਭਾਵੈ ਤਾ ਪੜੇ ਇੱਕ ਤੇਬਾ ਮੁੱਲਾ ਸੇਖ ਕਹਾਵੈ, ਜਾ ਤੁਧ ਭਾਵੈ ਹੋ ਤਾ ਹੋਵੈ ਰਾਜੇ ਰਾਸ ਕਸ ਬਹੁਤ ਕਮਾਵੈ, ਜਾ ਤੁਧ ਭਾਵੈ ਤੇਗ ਵਹਾਗੈ ਬਗਾਵੈ ਸਿਰ ਮੁੰਡੀ ਕੱਟ ਜਾਵੇ, ਜਾ ਤੁਧ ਭਾਵੈ ਜਾਹੇ ਦਸੰਤਰ ਸੁਣ ਗੱਲਾਂ ਘਰ ਆਵੈ, ਜਾ ਤੁਧ ਭਾਵੈ ਨਾਇਰ ਚਾਵੈ, ਤੁਧ ਭਾਣੇ ਤੂੰ ਭਾਵੈ ਨਾਨਕ ਏਕ ਕਹਿ ਬਿਨੰਤੀ, ਹੋਰ ਸਗਲੇ ਕੂੜ ਕਮਾਵੈ ਮਹੱਲਾ ਪਹਿਲਾ, ਜਾ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ, ਜਾ ਤੂੰ ਸੱਚਾ ਤਾਂ ਸਭ ਕੋ ਸੱਚਾ, ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ, ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੈ, ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਭਰਮ ਚੁਕਾਈਐ, ਸਤਿਗੁਰ ਆਖੈ ਕਾਰ ਸੁਕਾਰ ਕਮਾਈਐ, ਸਤਿਗੁਰ ਹੋਏ ਦਇਆਲ ਤਾਂ ਨਾਮ ਧਿਆਈਐ, ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ, ਮਨਮੁਖ ਕੂੜ ਗੁਬਾਰ ਕੂੜ ਕਮਾਈਐ, ਸੱਚੇ ਦੇ ਦਰ ਜਾਏ ਸੱਚ ਚਮਾਈਐ, ਸੱਚੇ ਅੰਦਰ ਮਹਿਲ ਸੱਚ ਬੁਲਾਈਐ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ। ਸਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਾਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ, ਹੋ ਭਾਲ ਵਿਕੁੰਨੀ ਹੋਈ, ਅਧੇਰੇ ਰਹੋ ਨ ਕੋਈ, ਵਿੱਚ ਹਾਮੇ ਕਰ ਦੁੱਖ ਰੋਈ, ਕਹੋ ਨਾਨਕ ਕਿਨ ਵਿਦ ਗਤ ਹੋਈ। ਮਹੱਲਾ ਤੀਜਾ। ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੈ ਪਾਰ, ਜਿਸਨੂੰ ਨਦਰ ਕਰੇ ਤਿਸ ਦੇਵੈ, ਨਾਨਕ ਗੁਰਮੁਖ ਰਤਨ ਸੋ ਲਿਵੈ ਪੌੜੀ, ਭਗਤਾ ਤੈਸੈ ਸਾਰੀਆ, ਜੋੜ ਕਦੇ ਨਾ ਆਇਆ, ਕਰਤਾ ਆਪ ਭੁੱਲ ਹੈ ਨਾ ਭੁੱਲੈ ਕਿਸੈ ਦਾ ਭੁਲਾਇਆ, ਭਗਤ ਆਪੇ ਮੇਲੀਅਨ ਜਿਨੀ ਸੱਚੋ ਸੱਚ ਕਮਾਇਆ, ਸਹਿ ਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਵਿਖ ਖਾਇਆ, ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨੀ ਆਂਦਨ ਨਾਮ ਧਿਆਇਆ, ਦਾਸਨ ਦਾਸ ਹੋਏ ਕਹਿ ਜਿਨ ਵਿੱਚੋਂ ਆਪ ਗਵਾਇਆ, ਉਹਨਾਂ ਖਸਮੈ ਕਹਿ ਦਰ ਮੁਖ ਉਜਲੈ ਸੱਚੈ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ। ਸਬਾਹੀ ਸਾ ਲਾਹਾ ਜਿਨੀ ਧਿਆਇਆ, ਇੱਕ ਮਨ ਸੇਈ ਪੂਰੇ ਸਾ ਭਗਤ ਉੱਪਰ ਲੜ ਮੋਏ, ਦੂਜੇ ਬਹੁਤੇ ਰਹਾ ਮਨ ਕੀ ਬੱਤੀ ਖੰਡੀਆਂ, ਬਹੁਤ ਪਏ ਅਸਗਾ ਗੋਤੇ ਖਾਏ ਨਾ ਨਿਕਲੇ, ਤੀਜੇ ਮੂਹੀ ਗਿਰਾਹਾ ਭੁੱਖ ਤੇ ਖਾ ਦੋਏ ਭੋਕੀਆ, ਖਾਧਾ ਹੋਏ ਸੁਆਹਾ ਭੀ ਖਾਣੇ ਸਿਓ ਦੋਸਤੀ, ਚੌਥੇ ਆਈ ਉਂਗ ਅੱਖੀ ਮੀਟ ਪਵਾਰ ਗਿਆ, ਭੀ ਉੱਠ ਰਚਿਓਨ ਬਾਦ ਸਹਿ ਵਰਿਆ ਕੀ ਪਿੜ ਵੱਧੀ, ਸਭੇ ਵੇਲਾ ਵਕਤ ਸਭ ਜੇ ਅੱਠੀ ਭੋ ਹੋਏ, ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ। ਮਹੱਲਾ ਦੂਜਾ। ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ, ਅੱਠੀ ਵੇ ਪਰਵਾਹ ਰਹਿਣ ਇੱਕ ਤੈ ਰੰਗ, ਦਰਸ਼ਨ ਰੂਪ ਥਾ ਬਿਰਲੇ ਪਾਈਐ, ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਾ ਬੋਲ, ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ, ਪੌੜੀ ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ, ਮੁੱਠੀ ਧੰਦਾ ਚੋਰ ਮਹਿਲ ਨਾ ਪਾਈਏ, ਇੰਨੇ ਚਿੱਤ ਕਠੋਰ ਸੇਵ ਗਵਾਈਏ, ਜਿੱਤ ਘੱਟ ਸੱਚ ਨਾ ਪਾਏ ਸੁਭੰਨ ਕਢਾਈਏ, ਕਿਉ ਕਰ ਪੂਰੇ ਵਾਟ ਕਿਉਂ ਕਰ ਪੂਰੇ ਬੱਟ ਤੋਲ ਤੁਲਾਈਏ, ਕੋਈ ਨਾ ਆਖੇ ਘੱਟ ਹਮੈ ਜਾਈਏ, ਲਈਨ ਖਰੇ ਪਰਖ ਦਰ ਬਿਨਾਈਏ, ਸੌਦਾ ਇੱਕ ਤਹੱਟ ਪੂਰੇ ਗੁਰ ਪਾਈਏ। ਸਲੋਕ ਮਹੱਲਾ ਦੂਜਾ। ਅੱਠੀ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ, ਤਿਸ ਵਿੱਚ ਨੌ ਨਿਦ ਨਾਮ ਏਕ ਭਾਲੇ ਗੁਣੀ ਗਹੀਰ, ਕਰਮ ਬੱਤੀ ਸਾ ਲਾਹਿਆ ਨਾਨਕ ਕਰ ਗੁਰ ਪੀਰ, ਚੌਥੇ ਪਹਿਰ ਸਵਾਹ ਕੈ ਸੁਰਤਿਆ ਉਪਜੈ ਚਾਉ ਗਹੀਰ, ਕਰਮ ਬੰਤੀ ਸਾ ਲਾਹਿਆ ਨਾਨਕ ਕਰ ਗੁਰ ਪੀਰ, ਚੌਥੇ ਪਹਿਰ ਸਵਾਹ ਕੈ ਕਰ ਸੁਤਿਆ ਉਪਜੈ ਚਾਉ, ਤਿਨਾ ਦਰਿਆ ਵਾਸਿਓ ਦੋਸਤੀ ਮਨਮੁਖ ਸੱਚਾ ਨਾਉ, ਉਥੈ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ, ਕੰਚਨ ਤਿਨਾ ਦਰਿਆ ਵਾਸਿਓ ਦੋਸਤੀ ਮਨਮੁਖ ਸੱਚਾ ਨਾਉ, ਉੱਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਸੁਆਉ, ਕਾਂਚਨ ਕਾਇਆ ਕੱਸੀਐ ਬੰਨੀ ਚੜੈ ਚੜਾਓ, ਜੇ ਹੋਵੇ ਨਦਰ ਸਰਾਫ ਕੀ ਬੋੜ ਨ ਪਾਈ ਤਾਓ, ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰਾਸ, ਉੱਥੇ ਖੋਟੇ ਸਿੱਟੀਏ ਖਰੇ ਕੀਚੇ ਸਾਬਾਸ, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੈ ਪਾਸ। ਮਹੱਲਾ ਦੂਜਾ। ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਨ ਸਰਾਤ ਦੋਏ ਦਾਈ ਦਾ।
2: ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਨ ਸਰਾਤ ਦੋਏ ਦਾਈ ਦਾ। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ, ਪੌੜੀ ਸੱਚਾ ਭੋਜਨ ਭਾਓ, ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ, ਸੱਚ ਵਿਗਸਿਆ ਸੱਚੈ ਕੋਟ ਗਿਰਾਏ, ਨਿਜ ਘਰ ਵਸਿਆ ਸਤਿਗੁਰ ਤੁਠੈ ਨਾਉ ਪ੍ਰੇਮ ਰਹੱਸਿਆ, ਸੱਚੈ ਦਹਿ ਦੀ ਬਾਣ ਕੂੜ ਨਾ ਜਾਈਐ, ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ, ਸੱਚੈ ਸ਼ਬਦ ਨਿਸਣ ਠਾਕ ਨਾ ਪਾਈਐ, ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ। ਸਲੋਕ ਮਹਲਾ ਪਹਿਲਾ। ਪਹਿਰਾਗਨ ਹਿਵੈ ਘਰ ਬਾਧਾ, ਭੋਜਨ ਸਾਰ ਕਰਾਈ ਸਗਲੇ ਦੂਖ ਪਾਣੀ ਕਰ, ਪੀਵਾਂ ਧਰਤੀ ਹਾਕ ਚਲਾਈ, ਧਰ ਤਾਰਾ ਜੀ ਅੰਬਰ ਤੋਲੀ ਪਿੱਛੇ ਟੰਗ ਚੜਾਈ, ਏ ਵੜਬਧਾ ਮਾਵਾ ਨਾਹੀ ਸਭ ਸੈ ਨਾਥ ਚਲਾਈ, ਏਤਾ ਤਾਣ ਹੋਵੈ ਮਨ ਅੰਦਰ ਕਰੀ ਪੇ ਆਖ ਕਰਾਈ, ਜਿਵੜ ਸਾਹਿਬ ਤੇਵੜ ਦਾਤੀ ਦੇ ਦੇ ਕਰੇ ਰਜਾਈ, ਨਾਨਕ ਨਦਰ ਕਰੇ ਜਸੀ ਉੱਪਰ ਸੱਚ ਨਾਮ ਵਡਿਆਈ। ਮਹੱਲਾ ਦੂਜਾ। ਆਖਣ ਆਖ ਨਾ ਰਜਿਆ ਸੁਣ ਨਾ ਰਜੇ ਕੰਨ, ਅੱਖੀਂ ਦੇਖ ਨਾ ਰਜੀਆਂ ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾ ਗੁਣ ਕਹਿ ਗੁਣੀ ਸਮਾਏ, ਪੌੜੀ ਬਿਣ ਸੱਚੇ ਸਭ ਕੂੜ ਕੂੜ ਕਮਾਈਐ, ਬਿਣ ਸੱਚੇ ਕੂੜਿਆਰ ਬੰਨ ਚਲਾਈਐ, ਬਿਣ ਸੱਚੇ ਤਨ ਛਾਰ ਛਾਰ ਰਲਾਈਐ, ਬਿਣ ਸੱਚੇ ਸਭ ਭੁੱਖ ਜੇ ਪਹਿਜੈ ਖਾਈਐ, ਬਿਣ ਸੱਚੇ ਦਰਬਾਰ ਕੂੜ ਨਾ ਪਾਈਐ, ਕੂੜੈ ਲਾਲਚ ਲੱਗ ਮਹਿਲ ਖੁਆਈਐ, ਸਭ ਜਗ ਠਗਿਓ ਠੱਗ ਹੋਆਈਐ, ਜਾਈਐ ਤਨ ਮੈਂ ਤ੍ਰਿਸ਼ਨਾ ਅੱਗ ਸਾਵਧ ਭੁਜਾਈ ਹੈ। ਸਲੋਕ ਮਹੱਲਾ ਪਹਿਲਾ। ਨਾਨਕ ਗੁਰਸੰਤੋਖ ਰੁੱਖ ਧਰਮ ਫਲ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ ਪੱਕੈ ਕਰਮ ਧਿਆਨ, ਪਤ ਕੇ ਸਾਧ ਖਾਦਾ ਲਹਿ ਦਾਨਾ ਕਹਿ ਸਿਰ ਦਾਨ। ਮਹੱਲਾ ਪਹਿਲਾ। ਸੋਇਨੇਕਾ ਬਿਰਖ ਪਾਤਰਕ ਹੋਰ ਪਰਵਾਲਾ, ਫੁੱਲ ਜਵੇ ਹਿਰ ਲਾਲ ਤਿਤ ਫਲ ਰਤਨ ਲੱਗੈ ਮੁਖ ਭਾਖਤ, ਹਿਰਦੈ ਹਿਰਦੈ ਨਿਹਾਲ ਨਾਨਕ ਕਰਮ ਹੋਵੈ ਮੁਖ ਮਸਤਕ, ਲਿਖਿਆ ਹੋਵੈ ਲੇਖ ਅੜਸਠ ਰੀਤ ਗੁਰ ਕੀ ਚਰਣੀ, ਪੂਜੈ ਸਦਾ ਵਿਸੇਖ ਹੰਸ ਹੇਤ, ਲੋਭ ਕੋਪ ਚਾਰੀ ਨਦੀਆਂ ਅੱਗ, ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ ਪੌੜੀ, ਜੀਵ ਦੇ ਅਮਰ ਮਾਰ ਨ ਪਛੋਤਾ ਹੀ ਹੈ, ਝੂਠਾ ਉਹ ਸੰਸਾਰ ਕਿਨ ਸਮਝਾਈਐ, ਸੱਚ ਨ ਧਰੇ ਪਿਆਰ ਧੰਦੈ ਧਾਈਐ, ਕਾਲ ਬੁਰਾ ਖੈ ਕਾਲ ਸਿਰ ਦੁਨੀਆ ਹੀ ਹੈ, ਹੁਕਮੀ ਸਿਰ ਜੰਜਾ ਜੰਦਾਰ ਮਾਰੇ ਦਾਈਐ, ਆਪੇ ਦੇ ਪਿਆਰ ਮਨ ਵਸਾਈਐ ਮੋਤ ਨਾ ਚੱਸਾ ਵਿਲੰਬ ਭਰੀਐ ਪਾਈਐ ਗੁਰ ਪ੍ਰਸਾਦੀ ਬੋਝਾ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸ ਵਾਕਤ ਧੂਰਾ ਨਿੰਮ ਫਲ ਮਾਨ ਮੁਖ ਵਸੈ ਤਿਸ ਜਿਸ ਤੂੰ ਚਿਤਨਾ ਆਵਹੀ ਨਾਨ ਕਹੀਐ ਕਿਸ ਹੰਢਨ ਕਰਮਾ ਬਾਰੀ ਮਹੱਲਾ ਪਹਿਲਾ ਮਤ ਪੰਖੇਰੂ ਕਿਰਤ ਸਾਥ ਕਵ ਉੱਤਮ ਕਵ ਨੀਚ ਕਵ ਚੰਦਨ ਕਵ ਅਕਡਾਲ ਕਵ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ
1: ਕੀਤੇ ਕਹਿ ਵਖਾਣ ਕਹਿ ਕਹਿ ਜਾਵਣਾ ਬੀਤ ਕਹਿ ਵਖਿਆਣ ਅੰਤ ਨਾ ਪਾਵਣਾ ਪੜਿਆ ਨਾਹੀ ਭੇਦ ਬੁੱਝੈ ਪਾਵਣਾ ਖੱਟ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ

ਮਹਲਾ ਦੂਜਾ ਨਾਨਕ ਪਰਖੇ ਆਪ ਕੋ ਤਾ ਪਾਰਖ ਜਾਣ ਰੋਗ ਦਾਰੂ ਦੋਵੇ ਬੁਝੈ ਤਾ ਵੈਦ ਸੁਜਾਣ ਵਾਟ ਨ ਕਰੇ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨ ਚੱਲੀ ਸੱਚ ਰਹੇ ਸੋ ਬੈਸਟ ਪਰਵਾਨ ਸਰ ਸੰਦੇ ਆਗਾਸ ਕੋ ਕਿਉ ਪਹੁੰਚੇ ਬਾਣ ਅੱਗੇ ਉਹ ਅਗਮ ਹੈ ਵਾਹੇ ਦਾੜ ਵਾਹੇ ਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰੀਆ ਕਰਨ ਭਗਤ ਦਿਨ ਰਾਤ ਨ ਰਹਿਣੀ ਵਾਰੀਆ ਮਹਿਲਾ ਮੱਝ ਨਿਵਾਸ ਸ਼ਬਦ ਸਵਾਰੀਆ ਸੱਚ ਕਹਿਣ ਅਰਦਾਸ ਸੇ ਵਿਚਾਰੀਆ ਸੋਹਣ ਖਸਮੇ ਪਾਸ ਹੁਕਮ ਸਿਧਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਨ ਨਾਵੇ ਤ੍ਰਿਗ ਵਾਸ ਫਿਟ ਸੋ ਜੀਵਿਆ ਸ਼ਬਦ ਸਵਾਰੀਆਸ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਹ ਨਾ ਤ੍ਰਿਪਤਿਆ ਅੱਗੇ ਲਹੇ ਨ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇਕ ਸੁੱਖ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਮਹੱਲਾ ਦੂਜਾ ਨੈ ਫਲੰਗ ਤਸ ਜਨਮ ਸਜਾਵਤ ਬ੍ਰਹਮ ਨ ਵਿੰਦਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਹ ਨਾਨਕ ਵਿਚਾਰ ਕਾਰਨ ਕਰਤੇ ਵਾਸੈ ਜਿਨ ਕਲ ਰੱਖੀ ਧਾਰ ਪੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਗਸਿਆ ਖਸਮ ਪੂਰਾ ਪਾਏ ਮਨੋ ਰਹੱਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਦੁਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜਿਉ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖੱਤਿਓ ਜੰਮੇ ਖੱਤੇ ਕਰਨ ਤਾ ਖੱਤਿਆ ਵਿੱਚ ਪਾਹੇ ਧੋਤੇ ਮੂਲ ਨਾ ਉਤਰੈ ਸੇ ਜੇ ਸੋ ਧੋਵਣ ਪਾਹੇ ਨਾਨਕ ਬਖਸੇ ਬਖਸੀਐ ਨਾਹੇ ਤਪਾਹੇ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਝੱਖਣਾ ਦੁੱਖ ਛੱਡੇ ਮੰਗੀਏ ਸੁੱਖ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਸਜਾਏ ਮਨੁੱਖ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਭਾਲਿਆ ਸੱਚੇ ਪੁਰਖ ਲਖ ਸਿਰਜ ਨਿਹਾਲਿਆ ਉੱਜੜ ਭੁੱਲੇ ਰਾਹ ਗੁਰ ਵੇਖਾਲਿਆ ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ ਪਾਇਆ ਰਤਨ ਕਰਾਹੋ ਦੀਵਾ ਬਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਬਾਲਿਆ ਨੀ ਡਰਿਆ ਡਰ ਲੱਗ ਗਰਭ ਸੇ ਗਾਲਿਆ ਨਾਵ ਭੁੱਲਾ ਜੱਗ ਫਿਰੈ ਵੇ ਤਾਲਿਆ ਸਲੋਕ ਮਹੱਲਾ ਤੀਜਾ ਭੈ ਵਿੱਚ ਜੰਮੈ ਭੈ ਮਰੈ ਪੀ ਪੋ ਮਨ ਮਹਿ ਹੋਏ ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ ਮਹੱਲਾ ਤੀਜਾ ਭੈਵਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈ ਵਿਣ ਜੇ ਮਰੈ ਮੋਹੇ ਕਾਲੈ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬੂ ਝੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਾਧ ਹੀ ਸੁੱਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਾਧ ਹੀ ਸੁੱਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਵਨਿਧ ਪਾਈ ਹੈ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ ਸਲੋਕ ਮਹੱਲਾ ਪਹਿਲਾ ਸਿਰ ਖੁਆਏ ਪੀਏ ਮਲਵਾਣੀ ਜੂਠਾ ਮੰਗ ਮੰਖਾਹੀ ਫੋਲ ਫਦੀਅਤ ਮੋਹੇ ਲੈਣ ਪੜਾਸਾ ਪਾਣੀ ਦੇਖ ਸਗਾਹੀ ਭੇਡਾਂ ਵਾਂਗੀ ਸਿਰ ਖੁਆਇਨ ਭਰੀਨ ਹੱਥ ਸੁਹਾਈ ਮਾਊ ਪੀਓ ਕਿਰਤ ਗਵਾਇਨ ਟੱਬਰ ਰੋਵਣ ਤਾਹੀ ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਏ ਕਿਥਾਉ ਪਾਹੀ ਅੱਠਸੱਠ ਤੀਰਥ ਦੇ ਨਾ ਢੋਈ ਤਾਹੀ ਉਹਨਾਂ ਢੋਈ ਬ੍ਰਾਹਮਣ ਅੰਨ ਨਾ ਖਾਈ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿਕੇ ਨਾਹੀ ਝੁੰਡੀ ਪਾਏ ਵਹਿਣ ਨਿਤ ਮਰਣੇ ਦੜ ਦੀਵਾਨ ਨਾ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੀ ਜਾਹੀ ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ ਦਏ ਵਿਗੋਏ ਫਿਰੇ ਵਿਗੁੱਤੇ ਫਿੱਟਾ ਬਤਾ ਗੱਲਾਂ ਜੀਆ ਮਾਰ ਜਿਵਾਲੇ ਸੋਈ ਅਵਰ ਨਾ ਕੋਈ ਰੱਖੇ ਦਾਨੋ ਤੈ ਇਸ ਨਾਨੋ ਵੰਜੇ ਭਸ ਪਈ।

0: ਲਿਖ ਸਿਰ ਕੁੱਥੈ। ਬਾਣੀ ਵਿੱਚੋਂ ਰਤਨੋ ਪੰਨੇ, ਮੇਰ ਕੀਆ ਮਾਧਾਣੀ, ਅੜਸਠ ਤੀਰਥ ਦੇਵੀ ਥਾਪੇ, ਪੁਰਬੀ ਲੱਗੈ ਬਾਣੀ, ਨਾਏ ਦੇ ਨਿਵਾਜਾ ਨਾਤੈ ਪੂਜਾ, ਨਾਵਨ ਸਦਾ ਸੁਜਾਣੀ, ਮੋਇਆ ਜੀਵ ਦਿਆ ਗਤ ਹੋਵੇ ਜਾਂ ਸਿਰ ਪਾਈਐ ਪਾਣੀ, ਨਾਨਕ ਸਿਰ ਖੁੱਥੇ ਸੈਤਾਨੀ, ਇਨ੍ਹਾਂ ਗੱਲ ਨਾ ਪਾਣੀ, ਇਨਾ ਗੱਲ ਨਾ ਪਾਣੀ, ਬੁੱਠੇ ਹੋਏ ਹੋਏ ਬਿਲਾਵਲ ਜੀਆ ਜੁਗਤ ਸਮਾਣੀ, ਬੁੱਠੇ ਅਨਕ ਮਾਦ ਕਪਾਹਾ ਸਭ ਸਹਿ ਪੜਦਾ ਹੋਵੇ, ਬੁੱਠੇ ਕਾਹੁ ਚਰਹਿ ਨਿਤ ਸੁਰਹੀ ਸਾ ਧਨ ਦਹੀ ਬਲੋਵੈ, ਤਿਤ ਕਿ ਹੋਮ ਜਗ ਸਦ ਪੂਜਾ ਪਾਏ ਕਾਰਜ ਸੋ ਹੈ, ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ, ਨਾਨਕ ਸੇ ਸਿਰ ਖੁੱਥੇ ਨਾਵਣ ਨਾਹੀ ਤਾ ਸਤ ਚੱਟੇ ਸਿਰ ਛਾਈ, ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ, ਚੰਦ ਨੇਰਾ ਕੇ ਕਰੇ ਪਾਉਣ ਪਾਣੀ ਕਿਆ ਜਾਤ, ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ, ਨਾਨਕ ਤਾ ਪਤ ਜਾਣੀਏ ਜਾ ਪਤ ਰੱਖੈ ਸੋਏ ਪੌੜੀ, ਤੁਧ ਸੱਚੇ ਸੁਬਹਾਨ ਸਦਾ ਕਲਾਣਿਆ, ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ, ਸੱਚ ਜੇ ਮੰਗਹਿ ਦਾਨ ਸੇ ਤੁਧੈ ਜੇਹਾ, ਸੱਚ ਤੇਰਾ ਫਰਮਾਨ ਸਭ ਦੇ ਸੋਇਆ, ਮੰਨਿਆ ਗਿਆਨ ਧਿਆਨ ਤੁਧੇ ਤੇ ਪਾਇਆ, ਕਰਮ ਪਵੈ ਨਿਸ਼ਾਨ ਚੱਲੈ ਚਲਾਇਆ, ਤੂੰ ਸੱਚਾ ਦਾਤਾਰ ਨਿਤ ਦੇਵਹਿ ਚੜ੍ਹੈ ਸਭਾਇਆ, ਨਾਨਕ ਮੰਗੈ ਦਾਨ ਜੋ ਤੁਧ ਪਾਇਆ, ਸਲੋਕ ਮਹੱਲਾ ਦੂਜਾ ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸਮੇਓ ਤਿੰਨ ਕੋ ਕਿਆ ਉਪਦੇਸੀਐ, ਜਿਨ ਗੁਰ ਨਾਨਕ ਦਿਓ ਆ ਮਹੱਲਾ ਪਹਿਲਾ, ਆਪ ਬੁਝਾਏ ਸੋਈ ਬੂਝੈ, ਜਿਸ ਆਪ ਸੁਝਾਏ ਤਿਸ ਸਭ ਕੁਛ ਸੁਝੈ, ਕਹਿ ਕਹਿ ਕਥਨਾ ਮਾਇਆ ਲੂਝੈ, ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੇ ਸਰਬ ਵਿਚਾਰ, ਅੱਖਰ ਨਾਨਕ ਅਖਿਓ ਆਪ ਲਹਿ ਭਰਾਤ, ਹੋਵੇ ਜਿਸ ਦਾਤ ਪੌੜੀ, ਹੋ ਢਾਡੀ ਵੇਕਾਰ ਕਾਰ ਲਾਇਆ, ਰਾਤ ਦਹਿ ਕੇ ਵਾਰ ਤੁਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਾ ਲਾਹਾ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ, ਢਾਡੀ ਕਰੇ ਵਸਾਓ ਸ਼ਬਦ ਬਜਾਇਆ, ਨਾਨਕ ਸੱਚ ਸਾ ਲਾਹੇ ਪੂਰਾ ਪਾਇਆ, ਸਦ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ, ਚੌਪਦੇ ਦੋਪਦੇ ਇੱਕ ਓਅੰਕਾਰ, ਸਤ ਨਾਮ ਕਰਤਾ ਪੁਰਖ ਨਿਰ ਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ, ਭਉ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ, ਸਿਰ ਧਰ ਚੱਲੀਏ ਸਹੀਏ ਭਾਰ, ਨਦਰੀ ਕਰਮੀ ਗੁਰਬੀਚਾਰ, ਭੈ ਵਿਨ ਕੋਏ ਨ ਲੰਘਸ ਪਾਰ, ਭੈ ਭਉ ਰਾਖਿਆ ਭਾਇ ਸਵਾਰ ਰਹਾਓ, ਭੈ ਤਨ ਅਗਨ ਪਖੈ ਭੈ ਨਾਲ, ਭੈ ਭਉ ਕੜੀਏ ਸ਼ਬਦ ਸਵਾਰ, ਭੈ ਵਿਨ ਕਾੜਤ ਕੱਚ ਨਿਕੱਚ, ਅੰਧਾ ਸੱਚਾ ਅੰਧੀ ਸੱਟ, ਬੁੱਧੀ ਬਾਜੀ ਉਪਜੈ ਚਾਉ, ਸਹਿਸ ਸਿਆਣਪ ਪਵੈ ਨ ਤਾਉ, ਨਾਨਕ ਮਨ ਮੁਖ ਬੋਲਣ ਵਾਓ, ਅੰਧਾ ਅੱਖਰ ਬਾਓ ਦੁਆਉ, ਗੌੜੀ ਮਹੱਲਾ ਪਹਿਲਾ, ਡਰ ਘਰ ਘਰ ਡਰ ਡਰ ਡਰ ਜਾਏ, ਸੋ ਡਰ ਕਿਹਾ ਜਿਤ ਡਰ ਡਰ ਪਾਏ, ਤੁਧ ਬਿਨ ਦੂਜੀ ਨਾਹੀ ਜਾਏ, ਜੋ ਕਿਛ ਵਰਤੈ ਸਭ ਤੇਰੀ ਰਜਾਏ, ਡਰੀਐ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸੋਰ, ਰਹਾਉ ਨਾ ਜੀਓ ਮਰੈ ਨ ਡੂਬੈ ਤਰੈ, ਜਿਨ ਕਿਛ ਕੀਆ ਸੋ ਕਿਛ ਕਰੈ, ਹੁਕਮੇ ਆਵੈ ਹੁਕਮੇ ਜਾਏ, ਆਗੈ ਪਾਛੈ ਹੁਕਮ ਸਮਾਏ, ਹੰਸ ਹੇਤ ਆਸਾ ਅਸਮਾਨ, ਤਿਸ ਵਿੱਚ ਭੂਖ ਬਹੁਤ ਬਹੁਤ ਨਹਿਸਾਨ, ਭਉ ਖਾਣਾ ਪੀਣਾ ਆਧਾਰ, ਬਿਨ ਖਾਧੇ ਮਰ ਹੋਏ ਗਵਾਰ, ਜਿਸ ਕਾ ਕੋਏ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ, ਜਾ ਕੇ ਜੀ ਜੰਤ ਧਨ ਮਾਲ, ਨਾਨਕ ਆਖਣ ਬਿਖਮ ਵਿਚਾਰ, ਗੌੜੀ ਮਹੱਲਾ ਪਹਿਲਾ, ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਸੇਖ, ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ, ਰਹਾਓ ਸਰ ਸੁਰਤ ਦੋਏ ਸੁਸਰ ਭੈ ਕਰਨੀ ਕਾਮਣ ਕਰ ਮਨ ਲੈ ਸਾਹਾ ਸੰਜੋਗ ਵੀ ਆਹੋ ਵਿਜੋਗ ਸੱਚ ਸੰਤਤ ਕਹੁ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚੱਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾ ਦੁਆਰ ਬੁਜਰੇ ਗਿਆਨੀ ਇਹੋ ਵਿਚਾਰ ਕਥਤਾ ਬਕਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪੌਣ ਬੁਜਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਅਹੰਕਾਰ ਉਹ ਨ ਮੂਆ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਘਟ ਹੀ ਮਾਹੀ ਪੜ ਪੜ ਪੰਡਤ ਬਾਦ ਬਖਾਣੇ ਭੀਤਰ ਹੋਦੀ ਬਸਤ ਨ ਜਾਣੇ ਹੋ ਨਾ ਮੂਆ ਮੇਰੀ ਮੂਈ ਬੁਲਾਏ ਉਹ ਨਾ ਮੂਆ ਜੋ ਰਿਹਾ ਸਮਾਏ ਕਹੁ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਨ ਨਾਓ ਤਾਕੇ ਸਦ ਬਲਿਹਾਰੇ ਜਾਓ ਆਪ ਭੁਲਾਏ ਠੌਰ ਨਾ ਠਾਓ ਤੂੰ ਸਮਝਾਵੇ ਮੇਲ ਮਿਲਾਓ ਨਾਨਕ ਨਾਮ ਮਿਲੇ ਚੱਲੇ ਮੈਂ ਨਾਲ ਬਿਨ ਨਾਵੇ ਬਾਦੀ ਸਭ ਕਾਲ ਰਹਾਉ ਖੇਤੀ ਵਣਜ ਨਾਵੇ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀ ਮਹਿ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪ੍ਰੀਖ ਜਲ ਪੁਰਾਇਣ ਰਸ ਕਮਲ ਪ੍ਰੀਖ ਸ਼ਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਵਸੇ ਮਿਲ ਜੋਤ ਪਾਰ ਆਪ ਤੋਲੈ ਆਪੇ ਵਣਜਾਰ ਨਾਨਕ ਨਾਮ ਸਵਾਰਣ ਹਾਰ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਹਾ ਤੇ ਆਵੈ ਕਹਿ ਉਪਜੈ ਕਹਿ ਜਾਏ ਸਮਾਵੈ ਕਿਉਂ ਵਾਦਿਓ ਕਿਉਂ ਮੁਕਤੀ ਪਾਵੈ ਕਿਉਂ ਅਵਿਨਾਸੀ ਸਹਿਜ ਸਮਾਵੈ ਨਾਮ ਹਿਰਦੈ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨਹਿ ਕਾਮ ਰਹਾਉ ਸਹਿਜੇ ਆਵੈ ਸਹਿਜੇ ਜਾਏ ਮਨ ਤੇ ਉਪਜੈ ਮਨ ਮਹਿ ਸਮਾਏ ਗੁਰਮੁਖ ਮੁਕਤੋ ਬੰਧ ਨਾ ਪਾਏ ਸ਼ਬਦ ਵਿਚਾਰ ਛੁੱਟੈ ਹਰ ਨਾਏ ਤਰਵਰ ਪੰਖੀ ਬਹੁ ਨਿਸ ਬਾਸ ਸੁਖ ਦੁਖੀਆ ਮਨ ਮੋਹ ਵਿਨਾਸ ਸਾਜ ਬਿਹਾਗ ਤੱਕਹਿ ਆਗਾਸ ਦਹਿ ਦਿਸ ਧਾਵਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੈ ਵਿਖ ਮਾਟ ਬਿਨ ਬੱਖਰ ਸੁਨੋ ਘਰ ਹਾਟ ਗੁਰ ਮਿਲ ਖੋਲੇ ਬੱਜਰ ਕਪਾਟ ਸਾਧ ਮਿਲੈ ਪੂਰਵ ਸੰਜੋਗ ਸੱਚ ਰਹਿਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿਨਕੈ ਲਾਗੋ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਵਿਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹੋ ਵਾਹੋ ਸੱਚੇ ਮੈਂ ਤੇਰੀ ਟੇਕ ਹੋ ਪਾਪੀ ਤੂੰ ਨਿਰਮਲ ਏਕ ਰਹਾਉ ਅਗਨ ਪਾਣੀ ਬੋਲੇ ਭੜਬਾਓ ਜੇ ਵਾਹ ਇੰਦਰੀ ਏਕ ਸੁਆਉ ਦਿਸ਼ਟ ਵਿਕਾਰੀ ਨਾਹੀ ਭਉ ਭਾਉ ਆਪ ਮਾਰੇ ਤਾਂ ਪਾਏ ਨਾਉ ਸ਼ਬਦ ਮਰੈ ਫਿਰ ਮਰਨ ਨਾ ਹੋਏ ਬਿਨ ਮੂਏ ਕਿਉਂ ਪੂਰਾ ਹੋਏ ਪਰਪੰਚ ਬਿਆਪ ਰਿਹਾ ਮਨ ਦੋਏ ਥਿਰ ਨਾਰਾਇਣ ਕਰੇ ਸੋ ਹੋਏ ਬੋਹਿਤ ਚੜੋ ਜਾ ਆਵੈ ਬਾਰ ਠਾਕੇ ਬੋਹਿਤ ਦਰਗਹਿ ਮਾਰ ਸੱਚ ਸਾ ਲਾਹੀ ਧੰਨ ਗੁਰਦੁਆਰ ਨਾਨਕ ਦਰ ਘਰ ਇਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤ੍ਰਿਭਵਨ ਵਿਦਿਆ ਆਪ ਮੁਰਾਰ ਰੇ ਮਨ ਮੇਰੇ ਪਰਮ ਨ ਕੀਜੈ ਮਨ ਮਾਨੈ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜ਼ਰ ਭਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮੱਜਨ ਨਾਮ ਅਧਿਕ ਵਿਥਾਰ ਕਰੋ ਕਿਸ ਕਾਮ ਨਰ ਨਾਰਾਇਣ ਅੰਤਰ ਜਾਮਨ ਮਨੋ ਤੋ ਪਰ ਘਰ ਜਾਓ ਕਿਸ ਜਾਚੋ ਨਾਹੀ ਕੋ ਥਾਓ ਨਾਨਕ ਗੁਰਮਤ ਸਹਿਜ ਸਮਾਓ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੈ ਸੋ ਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਪਾਏ ਗਰਭ ਨਿਵਾਰ ਗਗਨ ਪੁਰ ਪਾਏ ਮਰਨ ਲਿਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਣਾ ਰਹਾ ਸਤਿਗੁਰੁ ਮਿਲੈ ਤਦੁਬਦਾ ਭਾਗੈ ਕਮਲ ਵਿਗਾਸ ਮਨ ਹਰ ਪ੍ਰਭ ਲਾਗੈ ਜੀਵਤ ਮਰੈ ਮਹਾਰਸਿਆਗੈ ਸਤਿਗੁਰ ਮਿਲੈ ਸੱਚ ਸੰਜਮ ਸੂਚਾ ਗੁਰ ਕੀ ਪੌੜੀ ਉੱਚੋ ਉੱਚਾ ਕਰਮ ਮਿਲੈ ਜਮ ਕਾ ਭਉ ਮੂਚਾ ਗੁਰ ਮਿਲੈ ਮਿਲੇ ਅੰਕ ਸਮਾਇਆ ਕਰ ਕਿਰਪਾ ਘਰ ਮਹਿਲ ਦਿਖਾਇਆ ਨਾਨਕ ਹਾਂ ਮੈਂ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਾਇਆ ਨਹਿ ਮਿਟੈ ਕੋਏ ਕਿਆ ਜਾਣਾ ਕਿਆ ਆਗੈ ਹੋਏ ਜੋ ਤਿਸ ਭਾਣਾ ਸੋਈ ਹੂਆ ਵਰਨ ਕਰਨੇ ਵਾਲਾ ਦੂਆ ਨਾ ਜਾਣਾ ਕਰਮ ਕੇਵਲ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਓ ਤੂੰ ਏਵੜ ਦਾਤਾ ਦੇਵਨਹਾਰ ਤੋਟ ਨਾਹੀਂ ਤੁਦ ਭਗਤ ਭੰਡਾਰ ਕੀਆ ਗਰਭ ਨ ਆਵੈ ਰਾਸ ਜੀਓ ਪਿੰਡ ਸਭ ਤੇਰੇ ਪਾਸ ਤੂੰ ਮਾਰ ਜਿਵਾਲੇ ਬਖਸ਼ ਮਿਲਾਏ ਜੋ ਭਾਵੀ ਤਿਉ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤ ਦੇ ਭਰੋਸਾ ਤੇਰੇ ਤਨ ਮਹਿ ਮੈਲ ਨਹੀਂ ਮਨ ਰਾਤਾ ਗੁਰਵਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾ ਨਾਨਕ ਰਹਿਣਾ ਭਗਤ ਸਰਣ ਆਈ ਗੌੜੀ ਮਹੱਲਾ ਪਹਿਲਾ ਜਿਨ ਕਥ ਕਹਾਇਆ ਅਪਿਆਉ ਪੀ ਆਇਆ ਅਨ ਭੈ ਵਿਸਰੇ ਨਾਮ ਸਮਾਇਆ ਕਿਆ ਡਰੀਏ ਡਰ ਡਰਹਿ ਸਮਾਨਾ ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਉ ਜਿਸ ਨਰ ਰਾਮ ਹਿਰਦੈ ਹਰ ਰਾਸ ਸਹਿਜ ਸੁਭਾਏ ਮਿਲੇ ਸਾ ਬਾਸ ਜਾਹੇ ਸਵਾਰੈ ਸਾਜ ਬਿਆਲ ਇਤ ਉਤ ਮਨ ਮੁਖ ਬਾਧੇ ਕਾਲ ਅਹਿਨਸ ਰਾਮ ਹਿਰਦੈ ਸੇ ਪੂਰੇ ਨਾਨਕ ਰਾਮ ਮਿਲੇ ਭ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੈ ਆਕਾਰ ਤੀਨ ਅਵਸਥਾ ਕਹਿ ਵਖਿਆਨ ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬਹੁੜ ਜਨਮ ਨ ਹੋਏ ਹੈ ਮਰਨਾ ਰਹਾਓ ਚਾਰ ਪਦਾਰਥ ਕਹਿ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹਿ ਨਿਰਾਸ ਬੁਝਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹੋ ਸੰਸਾਰੋ ਲਾਭ ਲੋਭ ਮੁੱਚ ਕੂੜ ਕਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜੋ ਧਰ ਉੱਪਰ ਛਾਰੋ ਸੁਣ ਸੁਣ ਸਿੱਖ ਹਮਾਰੀ ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀਅੜੇ ਬਹੁੜ ਨ ਆਵੇ ਵਾਰੀ ਰਹਾਉ ਹੋ ਤੁਦ ਆਖਾ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਇਤ ਬਾਰੀ ਬੇਲ ਪਰਾਈ ਜੋ ਹੈ ਜੀਅੜੇ ਕਰੇ ਚੋਰੀ ਵਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀ ਹੈ ਛੁੱਟੜ ਹੋਈ ਹੈ ਨਾਰੀ ਤੂੰ ਕਾਇਆ ਰਹੀ ਹੈ ਸੁਪਨੰਤਰ ਤੁਧ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਿਛ ਲੀਆ ਤਾ ਮਨ ਭਲਾ ਪਾਇਆ ਹਾਲਤ ਨ ਸੋਭਾ ਪਾਲਤ ਨ ਟੋਈ ਅਹਿਲਾ ਜਨਮ ਗਵਾਇਆ ਹੋ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁੱਛੈ ਕੋਈ ਰਹਾਉ ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇਰਾ ਭਾਰਾ ਕੈਸੀ ਨਾਲ ਚੱਲੇ ਨਾਨਕ ਝਾੜ ਝਾੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕਿਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਨੀਵ ਦਵਾਲ ਉਸਾਰੀ ਭਸਮੰਦਰ ਕੀ ਢੇਰੀ ਸਾਂਚੇ ਸਾਂਚ ਨਾ ਦੇਈ ਕਿਸੀ ਅੰਧ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੇ ਨ ਕੇਰੀ ਸੁਣ ਮੂਰਖ ਮਨ ਅਜਾਣਾ ਹੋਏ ਤਿਸੇ ਕਾ ਭਾਣਾ ਰਹਾਉ ਸਾਹੋ ਹਮਾਰਾ ਠਾਕੁਰ ਭਾਰਾ ਹਮ ਤਿਸਕੇ ਵਣਜਾਰੇ ਜੀਓ ਪਿੰਡ ਸਭ ਰਾਸ ਤਿਸੈ ਕੀ ਮਾਰ ਆਪੇ ਜੀਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉ ਰਾਖੋ ਘਰ ਬਾਰ ਮਨਾ ਮਾਰਹਿ ਲੁੱਟਹਿ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੈ ਜਮ ਦਲ ਬਿਖਮ ਕਨਾ ਰਹਾ ਉਸਾਰ ਮੜੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੋਟੇਨ ਸੋ ਪੰਚ ਜਨਾ ਢਾਹੇ ਮੜੋਲੀ ਲੂਟਿਆ ਦੁਹਰਾ ਸਾਤਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਮਣ ਲੋੜੈ ਸੋਨਾ ਰੂਪਾ ਮਿੱਤਰ ਲੁੜੇਨ ਸੋ ਕਾ ਧਾਤਾ ਨਾਨਕ ਪਾਪ ਕਰੇ ਤਿੰਨ ਕਾਰਨ, ਜਾਸੀ ਜਮ ਪੁਰ ਬਾਦਾਤਾ। ਗੌੜੀ ਚੇਤੀ ਮਹੱਲਾ ਪਹਿਲਾ, ਮੁੰਦਰਾ ਤੇ ਘੱਟ ਭੀਤਰ, ਮੁੰਦਰਾ ਕਾਇਆ ਕੀਜੈ ਖਿਦੰਤਾ। ਪੰਜ ਚੇਲੇ ਬਸ ਕੀਜੇ ਰਾਵਲ, ਇਹੋ ਮਨ ਕੀਜੇ ਡੰਡਾਤਾ। ਜੋਗ ਜੁਗਤ ਇਵ ਪਾਵਿਸਤਾ, ਏਕ ਵਸ ਏਕ ਸ਼ਬਦ ਦੂਜਾ ਹੋਰ ਨਾਸਤ। ਕੰਧ ਮੂਲ ਮਨ ਲਾ ਵਿਸਤਾ, ਰਹਾਉ ਮੁੰਡ ਮੰਡਾਇਐ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗਾਤਾ। ਤ੍ਰਿਭਵਨ ਤਾਰਨ ਹਰ ਸੁਆਮੀ, ਏਕ ਨਾ ਚੇਤਸ ਅੰਧਾਤਾ। ਕਰ ਪਟੰਬ ਗਲੀ ਮਨ ਲਾਵਸ, ਸੰਸਾ ਮੂਲ ਨਾ ਜਾਵਿਸਤਾ। ਏਕਸ ਚਰਣੀ ਜੇ ਚਿਤ ਲਾਵੈ, ਲਭ ਲੋਭ ਕੀ ਤਾਵਿਸਤਾ। ਜਪਸ ਨਿਰੰਜਨ ਰਚਸ ਮਨਾ, ਕਾਹੇ ਬੋਲਹਿ ਜੋਗੀ ਕਪਟਕ ਨਾ ਰਹਾਓ। ਕਾਇਆ ਕਮਲੀ ਹੰਸੇ ਆਣਾ, ਮੇਰੀ ਮੇਰੀ ਕਰਤ ਵਿਹਣੀਤਾ। ਪ੍ਰਣਵਤ ਨਾਨਕ ਨਾਗੀ ਦਾਜੇ, ਫਿਰ ਪਾਛੇ ਪਛੋ ਤਾਣੀ ਤਾ। ਗੌੜੀ ਚੇਤੀ ਮਹੱਲਾ ਪਹਿਲਾ, ਔਖਦ ਮੰਤਰ ਮੂਲ ਮਨ ਇੱਕੈ ਜੇ ਕਰ ਦ੍ਰਿੜ ਚਿਤ ਕੀਜੈ ਰੇ। ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀਜੈ ਰੇ। ਮਨ ਏਕੋ ਸਾਹਿਬ ਭਾਈ ਰੇ, ਤੇਰੇ ਤੀਨ ਗੁਣਾ ਸੰਸਾਰ ਸਮਾਵੇ। ਲਖਣ ਲਖਣਾ ਜਾਈ ਰੇ, ਰਹਾਓ ਸੱਕਰ ਖੰਡ ਮਾਇਆ ਤਨ ਮੀਠੀ। ਹਮ ਤੋ ਪੰਡ ਉਚਾਈ ਰੇ, ਰਾਤ ਹਨੇਰੀ ਸੂਜਸ ਨਾਹੀ। ਲੱਜ ਟੂਕਸ ਮੂਸਾ ਭਾਈ ਰੇ, ਮਨਮੁਖ ਕਰਹਿ ਤੇਤਾ ਦੁਖ ਲਾਗੇ। ਗੁਰ ਮੁਖ ਮਿਲੈ ਵਡਾਈ ਰੇ, ਜੋ ਤਿਨ ਕੀਆ ਸੋਈ ਹੁਆ। ਕਿਰਤਨਾ ਮਿਟਿਆ ਜਾਈ ਰੇ, ਸੁਭਰ ਭਰੇ ਨਾ ਹੋਵੇ ਊਣੇ। ਜੋ ਰਾਤੇ ਰੰਗ ਲਾਈ ਰੇ, ਤਿਨ ਕੀ ਪੰਕ ਹੋਵੇ ਜੇ ਨਾਨਕ। ਤੋ ਮੂੜਾ ਕਿਛ ਪਾਈ ਰੇ, ਗੌੜੀ ਚੇਤੀ ਮਹੱਲਾ ਪਹਿਲਾ। ਕਤ ਕੀ ਮਾਈ ਬਾਪ ਕਤ ਕੇਰਾ, ਕਿਦੂ ਤਾਬੋ ਹਮ ਆਏ। ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ। ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਕਹੇ ਨ ਜਾਨੀ ਔਗਣ ਮੇਰੇ। ਰਹਾਉ ਕੇਤੇ ਰੁੱਖ ਬਿਰਖ ਹਮਚੀਨੇ, ਕੇਤੇ ਪਸ਼ੂ ਉਪਾਏ। ਕੇਤੇ ਨਾਗ ਕੁੱਲੀ ਮਹਿ ਆਏ, ਕੇਤੇ ਪੰਖ ਉਡਾਏ। ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੇ। ਅੱਗੋਂ ਦੇਖੈ ਪਿੱਛੋਂ ਦੇਖੈ, ਤੁਜਤੇ ਕਹਾਂ ਛਪਾਵੇ। ਤਟ ਤੀਰਥ ਹਮ ਨਵ ਖੰਡ ਦੇਖੇ, ਹੱਟ ਪੱਟਣ ਬਾਜਾਰਾ ਲੈ ਕੇ। ਤੱਕੜੀ ਤੋਲਣ ਲਾਗਾ ਘੱਟ ਹੀ ਮਾਹੈ ਬਣਜਾਰਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ ਜੀੜਿਆ। ਅਗਨ ਬਰਾਬਰ ਤਪੈ ਭੀਤਰ ਬਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਗੌੜੀ ਬੈ ਰਾਗਣ ਮਹੱਲਾ ਪਹਿਲਾ, ਰਹਿਣ ਗਵਾਈ ਸੋਏ ਕੈ ਦਿਵਸ। ਗਵਾਇਆ ਖਾਏ ਹੀਰੇ ਜੈਸਾ ਜਨਮ ਹੈ, ਕੌਡੀ ਬਦਲੈ ਜਾਏ। ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛੁਤਾਹੇ ਰੇ। ਰਹਾਉ ਅੰਤ ਧਨ ਧਰਣੀ ਤਰੇ, ਅੰਤ ਨ ਚਾਹਿਆ ਜਾਏ। ਅੰਤ ਕਉ ਚਾਹਨ ਜੋ ਗਏ ਸੇ ਆਏ, ਅੰਤ ਗਵਾਏ ਆਪਣ ਲੀਆ। ਜੇ ਮਿਲੈ ਤਾਂ ਸਭ ਕੋ ਭਾਖਟ ਹੋਏ, ਕਰਮਾਂ ਉੱਪਰ ਨਿਬੜੈ ਜੇ ਲੂਚੈ ਸਭ ਕੋਏ। ਨਾਨਕ ਕਰਣਾ ਜਿਨ ਕੀਆ ਸੋਈ ਸਾਰ ਕਰੇ, ਹੁਕਮ ਨ ਜਾਪੀ ਖਸਮ ਕਾ ਕਿਸੈ ਵਡਾਈ ਦੇ। ਗੌੜੀ ਬੈ ਰਾਗਣ ਮਹੱਲਾ ਪਹਿਲਾ, ਹਰਣੀ ਹੋਵਾਂ ਵਨ ਵਸਾ। ਕੰਧ ਮੂਲ ਚੁਣ ਖਾਓ, ਗੁਰਪ੍ਰਸਾਦੀ ਮੇਰਾ ਸਾਹੋ ਮਿਲੈ। ਬਾਰ ਬਾਰ ਹੋ ਜਾਓ ਜੀਓ, ਮੈਂ ਬਣਜਾਰਨ ਰਾਮ ਕੀ। ਤੇਰਾ ਨਾਮ ਬੱਖਰ ਵਾਪਾਰ ਜੀ, ਰਹਾ ਕੋਕਲ ਹੋਵਾ ਅੰਬ ਵਸਾ। ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ, ਮੇਰਾ ਸੋਹ ਮਿਲੈ ਦਰਸ਼ਨ ਰੂਪ ਪਾਰ। ਮਛਲੀ ਹੋਵਾ ਜਲ ਵਸਾ, ਜੀ ਜੰਤ ਸਭ ਸਾਰ। ਔਰ ਬਾਰ ਪਾਰ ਮੇਰਾ ਸੋਹ ਵਸੈ, ਹੋ ਮਿਲੋਗੀ ਬਹਾ ਪਸਾਰ। ਨਾਗਨ ਹੋਵਾ ਧਰ ਵਸਾ, ਸਾਬਦ ਵਸੈ ਭਉ ਜਾਏ। ਨਾਨਕ ਸਦਾ ਸੁਹਾਗਣੀ, ਜਿਨ ਜੋਤੀ ਜੋਤ ਸਮਾਏ। ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਉ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਵਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਬਾਰੀ ਜੋ ਜਿਤ ਸੋਹਿਲੈ। ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀੜੈ ਸਮਾਲੀਅਨ। ਦੇਖੇਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵੈ। ਤਿਸ ਦਾਤੇ ਕਮਣ ਸੁਮਾਰ, ਸੰਬਤ ਸਾਹਾ ਲਿਖਿਆ ਮਿਲਕਰ ਪਾਵਹੁ ਤੇਲ ਦਿਹੋ ਸੱਜਣ ਆ ਸੀਸੜਿਆ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਮਿਲੇ ਹਰ ਮੇਲਾ ਹੋਈ ਆਪੇ ਮੇਲ ਮਿਲਾਵੈ ਸੋਈ ਮੇਰਾ ਪ੍ਰਭ ਸਭ ਬਿਧ ਆਪੇ ਜਾਣੈ ਹੁਕਮੇ ਮੇਲੇ ਸਬਦ ਪਛਾਣੈ ਸਤਿਗੁਰ ਕਹਿ ਭਾਏ ਭ੍ਰਮ ਭਉ ਜਾਏ ਭੈ ਰਾਚੈ ਸੱਚ ਰੰਗ ਸਮਾਏ ਰਹਾ ਗੁਰ ਮਿਲੇ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸਬਦ ਸਾ ਲਾਹੇ ਅੰਤ ਨ ਪਾਰਾ ਵਾਰ ਮੇਰਾ ਪ੍ਰਭ ਬਖਸੇ ਬਖਸਣ ਹਾਰ ਗੁਰ ਮਿਲੈ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੈ ਸੱਚ ਸੋਏ ਸਾਚ ਵਸੈ ਸਾਚੀ ਸਭ ਕਾਰ ਉਤਮ ਕਰਨੀ ਸਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੈ ਕੋਏ ਜੀਵੈ ਦਾਤਾ ਦੇਵਨ ਹਾਰ ਨਾਨਕ ਹਰ ਨਾਮੀ ਲੱਗੈ ਪਿਆਰ ਗੌੜੀ ਗੁਆਰੀ ਮਹੱਲਾ ਤੀਜਾ ਗੁਰਤੇ ਗਿਆਨ ਪਾਏ ਜਨ ਕੋਏ ਗੁਰਤੇ ਬੂਝੈ ਸੀਜੈ ਸੋਏ ਗੁਰਤੇ ਸਹਿਜ ਸਾਚ ਵਿਚਾਰ ਗੁਰਤੇ ਪਾਏ ਮੁਕਤ ਦੁਆਰ ਪੂਰੈ ਭਾਗ ਮਿਲੇ ਗੁਰਿਆਏ ਸਾਚੇ ਸਹਿਜ ਸੱਚ ਸਮਾਏ ਰਹਾ ਗੁਰ ਮਿਲੈ ਤ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਗੁਰ ਮਿਲੈ ਗੁਰਿਆਏ ਸਾਚੇ ਸਹਿਜ ਸਾਚ ਸਮਾਏ ਰਹਾ ਗੁਰ ਮਿਲੇ ਤ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਸਾਂਤ ਵਸੈ ਮਨਾਏ ਗੁਰ ਤੇ ਪਵਿੱਤ ਪਾਵਨ ਸੱਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਭਰਮ ਭੁਲਾਈ ਬਿਨ ਨਾਵੈ ਬਹੁਤਾ ਦੁੱਖ ਪਾਏ ਗੁਰਮੁਖ ਹੋਵੇ ਸੋ ਨਾਮ ਧਿਆਈ ਦਰਸ਼ਨ ਸੱਚੈ ਸੱਚੀ ਪਤ ਹੋਈ ਕਿਸਨੋ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸੱਚ ਸਮਾਵਾ ਗੌੜੀ ਗੁਆਰੇਰੀ ਮਹੱਲਾ ਤੀਜਾ ਸੋ ਥਾਓ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕਿਛ ਸਾਚਾ ਆਪੇ ਆਪੈ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੈ ਵੈਸ ਸੋ ਥਾਏ ਰਹੋ ਜਲੋ ਇਹ ਜੇਵਾ ਦੂਜੈ ਪਾਏ ਹਾਰ ਰਸ ਨ ਚਾਖੈ ਫੀਕਾ ਆ ਲਾਏ ਬਿਨ ਬੂਝੇ ਤਨ ਮਨ ਫੀਕਾ ਹੋਏ ਬਿਨ ਨਾਵੈ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿਜ ਸਪਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਡਾ ਹੋਏ ਉਂਦੇ ਭਾਂਡੇ ਟਿਕੈ ਨਾ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗੁਆਰੇਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧ ਨਾ ਪਾਏ ਹਉਮੈ ਵਿੱਚ ਗਾਵਹਿ ਬਿਰਥਾ ਜਾਏ ਗਾਵਣ ਗਾਵਹਿ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਭਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਹਾਉ ਇੱਕ ਗਾਵਹਿ ਇੱਕ ਭਗਤ ਕਰੇ ਨਾਮ ਨਾ ਪਾਵਹਿ ਬਿਨ ਸਨੇਹੇ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਉਰ ਧਾਰ ਭਗਤ ਕਰੇ ਮੂਰਖ ਆਪ ਜਣਾਵੇ ਨੱਚ ਨੱਚ ਟੱਪਹਿ ਬਹੁਤ ਦੁੱਖ ਪਾਵੇ ਨੱਚੇ ਟੱਪੇ ਭਗਤ ਨਾ ਹੋਏ ਸ਼ਬਦ ਮਰੈ ਭਗਤ ਪਾਏ ਜਨ ਸੋਏ ਭਗਤ ਵਛਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਕੋਏ ਮੇਰਾ ਪ੍ਰਭ ਸਾਚਾ ਸਭ ਬਿਧ ਜਾਣੇ ਨਾਨਕ ਬਖਸੇ ਨਾਮ ਪਛਾਣੇ ਗੌੜੀ ਗੁਆਰੇਰੀ ਮਹੱਲਾ ਤੀਜਾ ਮਨ ਮਾਰੇ ਧਾਤ ਮਰ ਜਾਏ ਬਿਨ ਮੂਹੇ ਕੈਸੇ ਹਰ ਪਾਏ ਮਨ ਮਰੈ ਦਾਰੂ ਜਾਣੇ ਕੋਏ ਮਨ ਸ਼ਬਦ ਮਰੈ ਬੂਝੈ ਜਨ ਸੋਏ ਜਿਸਨੂੰ ਬਖਸੇ ਦੇ ਵਡਿਆਈ ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਜੀ ਪਾਵੇ ਮਨ ਮੈਂ ਮਤ ਮੈਗਲ ਮਿਕਦਾਰਾ ਗੁਰ ਅੰਕਸ ਮਾਰ ਜਿਵਾਲਣਹਾਰਾ ਮਨ ਅਸਾਧ ਸਾਧੇ ਜਨ ਕੋਏ ਅਚਰ ਚਰੈ ਤਾਂ ਨਿਰਮਲ ਹੋਏ ਗੁਰਮੁਖੇ ਇਹੋ ਮਨ ਲਿਆ ਸਵਾਰ ਹਉਮੈ ਵਿੱਚੋਂ ਤਜੇ ਵਿਕਾਰ ਜੋ ਧੁਰ ਰਾਖਿਅਨ ਮੇਲ ਮਿਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ ਆਪਣੀ ਕਲਾ ਆਪੇ ਹੀ ਜਾਣੇ ਨਾਨਕ ਗੁਰਮੁਖ ਨਾਮ ਪਛਾਣੇ ਗੌੜੀ ਗੁਆਰੇਰੀ ਮਹੱਲਾ ਤੀਜਾ ਹਉਮੈ ਵਿੱਚ ਸਭ ਜਗ ਬੌਰਾਨਾ ਦੂਜੈ ਭਾਏ ਭਰਮ ਭੁਲਾਨਾ ਬਹੁ ਚਿੰਤਾ ਚਿਤਵਹਿ ਆਪ ਨ ਪਛਾਨਾ ਧੰਦਾ ਕਰਤਿਆ ਆਂਦੈਨ ਬਿਹਾਨਾ ਹਿਰਦੈ ਰਾਮ ਰਮਹੁ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ ਗੁਰਮੁਖ ਹਿਰਦੈ ਜਿਨ ਨਾਮ ਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹਉਮੈ ਮਾਰ ਗੁਰ ਸਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਸੇ ਜਨ ਸੱਚੇ ਜੋ ਗੁਰ ਸਬਦ ਮਿਲਾਏ ਧਾਵਤ ਵਰਜੇ ਠਾਕਰ ਹਾਏ ਨਾਮ ਨਵ ਨਿਧ ਗੁਰਤੇ ਪਾਏ ਹਰ ਕਿਰਪਾ ਤੇ ਹਰ ਬਸੈ ਮਨ ਆਏ ਰਾਮ ਰਾਮ ਕਰਤਿਆ ਸੁਖ ਸ਼ਾਂਤ ਸਰੀਰ ਅੰਤਰ ਬਸੈ ਨ ਲਾਗੈ ਜਮ ਪੀਰ ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗੁਆਰੇਰੀ ਮਹੱਲਾ ਤੀਜਾ ਸੋ ਕਿਉ ਬਿਸਰੈ ਜਿਸ ਕੇ ਜੀ ਪ੍ਰਾਨਾ ਸੋ ਕਿਉ ਬਿਸਰੈ ਸਭ ਮਾਹੇ ਸਮਾਨਾ ਜਿਤ ਸੇਵਹਿ ਦਰਗਹਿ ਪਤ ਪਰਵਾਨਾ ਹਰ ਕੇ ਨਾਮ ਬਿਟਹੋਂ ਵੱਲ ਜਾਓ ਤੂੰ ਵਿਸਰਹਿ ਤਦ ਹੀ ਮਰ ਜਾਓ ਰਹਾਓ ਜੇ ਤਿੰਨ ਤੂੰ ਵਿਸਰਹਿ ਜੇ ਤੁਧ ਆਪ ਭੁਲਾਏ ਦਿਨ ਤੂੰ ਵਿਸਰਹਿ ਜੇ ਦੂਜੈ ਪਾਏ ਮਨਮੁਖ ਅਗਿਆਨੀ ਜੋਨੀ ਪਾਏ ਜਿਨ ਇੱਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ ਜਿਨ ਇੱਕ ਮਨ ਤੁੱਠਾ ਤਿਨ ਹਰ ਮਨ ਵਸਾਏ ਗੁਰਮਤੀ ਹਰ ਨਾਮ ਸਮਾਏ ਜਿਨ ਪੋਤੇ ਪੁੰਨ ਸੇ ਗਿਆਨ ਵਿਚਾਰੀ ਜਿਨ ਪੋਤੇ ਪੁੰਨ ਤਿਨ ਹਉਮੈ ਮਾਰੀ ਨਾਨਕ ਜੋ ਨਾਮ ਰਤੇ ਤਿਨ ਕੌ ਬਲਿਹਾਰੀ ਗੌੜੀ ਗੁਆਰੇਰੀ ਮਹੱਲਾ ਤੀਜਾ ਤੂੰ ਕਥ ਕਿਉ ਕਥਿਆ ਜਾਹੇ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ ਤੇਰੇ ਗੁਣ ਨੇਕ ਕੀਮਤ ਨਹਿ ਪਾਏ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ ਜੈ ਸਤਿਗੁਰ ਤਹਿ ਸਤ ਸੰਗਤ ਬਣਾਈ ਜੈ ਸਤਿਗੁਰ ਸਹਿਜੇ ਹਰ ਗੁਣ ਗਾਈ ਜੈ ਸਤਿਗੁਰ ਤਹਾ ਹਉਮੈ ਸ਼ਬਦ ਜਲਾਏ ਗੁਰਮੁਖ ਸੇਵਾ ਮਹਿਲੀ ਥਾਉ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ ਗੁਰਮੁਖ ਭਗਤ ਹਰ ਨਾਮ ਸਮਾਏ ਆਪ ਦਾਤ ਕਰੇ ਦਾਤਾਰ ਪੂਰੇ ਸਤਿਗੁਰ ਸਿਉ ਲੱਗੈ ਪਿਆਰ ਨਾਨਕ ਨਾਮ ਰਤੇ ਤਿੰਨ ਕੌ ਜੈਕਾਰ ਗੌੜੀ ਗੁਆਰੇਰੀ ਮਹੱਲਾ ਤੀਜਾ ਏਕ ਸਤੇ ਸਭ ਰੂਪ ਹੈ ਰੰਗਾ ਪੌਣ ਪਾਣੀ ਬੈ ਸੰਤਰ ਸਭ ਸਹਿਲੰਗਾ ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ ਏਕ ਅਚਰਜ ਇੱਕੋ ਹੈ ਸੋਈ ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ ਸਹਿਜ ਭਵੈ ਪ੍ਰਭ ਸਭਨੀ ਥਾਂਏ ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ ਆਪੇ ਸੁਤਿਆ ਦੇ ਜਗਾਈ ਤਿਸ ਕੀ ਕੀਮਤ ਕਿਨੈ ਨਾ ਹੋਈ ਕਹਿ ਕਹਿ ਕਥਨ ਕਹਿ ਸਭ ਕੋਈ ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ ਸੁਣ ਸੁਣ ਵੇਖੈ ਸਬਦ ਮਿਲਾਏ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ ਗੌੜੀ ਗੁਆਰੇਰੀ ਮਹੱਲਾ ਤੀਜਾ ਮਨਮੁਖ ਸੂਤਾ ਮਾਇਆ ਮੋਹੇ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਿਨ ਨਾਮ ਪਿਆਰ ਸਹਿਜੇ ਜਾਗੈ ਸਭੈ ਨ ਕੋਏ ਪੂਰੇ ਗੁਰ ਤੇ ਬੂਝੈ ਜਨ ਕੋਏ ਰਹਾਉ ਸੰਤ ਅਨਾੜੀ ਕਦੇ ਨਾ ਬੂਝੇ ਕਥਨੀ ਕਰੇ ਤੈ ਮਾਇਆ ਨਾਲ ਲੂਝੇ ਅੰਧ ਗਿਆਨੀ ਕਦੇ ਨਾ ਸੀਜੇ ਇਸ ਯੁਗ ਮਹਿ ਰਾਮ ਨਾਮ ਨਿਸਤਾਰਾ ਬਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ ਆਪ ਤਰੈ ਸਗਲੇ ਕੁਲ ਉਦਾਰਾ ਇਸ ਕਲਯੁਗ ਮਹਿ ਕਰਮ ਧਰਮ ਨਾ ਕੋਈ ਕਲੀ ਨਾ ਜਨਮ ਚੰਡਾਲ ਕਹਿ ਘਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਗੌੜੀ ਮਹੱਲਾ ਤੀਜਾ ਗੁਆਰੇਰੀ ਸੱਚਾ ਅਮਰ ਸੱਚਾ ਪਾਤ ਸਾਹੋ ਮਨ ਸੱਚੇ ਰਾਤੇ ਹਰ ਵੇ ਪਰਵਾਹੋ ਸੱਚੇ ਮਹਿਲ ਸੱਚ ਨਾਮ ਸਮਾਹੋ ਸੁਣ ਮਨ ਮੇਰੇ ਸ਼ਬਦ ਵਿਚਾਰ ਰਾਮ ਜਪੋ ਭਵ ਜਲ ਉਤਰੋ ਪਾਰ ਰਹਾਉ ਭਰਮੇ ਆਵੈ ਭਰਮੇ ਜਾਏ ਇਹੋ ਜਗ ਜਨਮਿਆ ਦੂਜੇ ਪਾਏ ਮਨਮੁਖ ਨਾ ਚੇਤੈ ਆਵੈ ਜਾਏ ਆਪ ਭੁੱਲਾ ਕੇ ਪ੍ਰਭ ਆਪ ਭੁਲਾਇਆ ਇਹੋ ਜੀਉ ਵਿਡਾਣੀ ਚਾਕਰੀ ਲਾਇਆ ਮਹਾ ਦੁੱਖ ਖੱਟੇ ਬਿਰਥਾ ਜਨਮ ਗਵਾਇਆ ਕਿਰਪਾ ਕਰ ਸਤਿਗੁਰੂ ਮਿਲਾਏ ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ ਨਾਨਕ ਨਾਮ ਜਪੇ ਨਾਓ ਨਾਓ ਨੌ ਨਿਧ ਪਾਏ ਗੌੜੀ ਗੁਆਰੇਰੀ ਮਹੱਲਾ ਤੀਜਾ ਜਿਨ੍ਹਾਂ ਗੁਰਮੁਖ ਧਿਆਇਆ ਤਿੰਨ ਪੁੱਛੋ ਜਾਏ ਗੁਰ ਸੇਵਾ ਤੇ ਮਨ ਪਤੀਆਏ ਸੇ ਧਨਵੰਤ ਹਰ ਨਾਮ ਕਮਾਏ ਪੂਰੇ ਗੁਰ ਤੇ ਸੋਝੀ ਪਾਏ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਰ ਘਾਲ ਥਾਏ ਪਾਈ ਰਹਾਉ ਆਪ ਪਛਾਣੇ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੈ ਸੋਏ ਹਰ ਗੁਣ ਗਾਵੈ ਮਤ ਉਤਮ ਹੋਏ ਸਹਿਜੇ ਸਹਿਜ ਸਮਾਵੈ ਸੋਏ ਦੂਜੈ ਭਾਏ ਨ ਸੇਵਿਆ ਜਾਏ ਹੋਮੈ ਮਾਇਆ ਮਹਾਂ ਬਿਖ ਖਾਏ ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ ਮਨਮੁਖ ਅੰਧਾ ਆਵੈ ਜਾਏ ਹਰ ਹਰ ਨਾਮ ਦੇਵੈ ਜਨ ਸੋਏ ਅਨੰਦਨ ਭਗਤ ਗੁਰ ਸਬਦੀ ਹੋਏ ਗੁਰਮਤ ਬਿਰਲਾ ਬੂਜੈ ਕੋਈ ਨਾਨਕ ਨਾਮ ਸਮਾਵੈ ਸੋਏ ਗੌੜੀ ਗੁਆਰੜੀ ਮਹੱਲਾ ਤੀਜਾ ਗੁਰ ਸੇਵਾ ਜੁਗ ਚਾਰੇ ਹੋਏ ਪੂਰਾ ਜਨ ਕਾਰ ਕਮਾਵੈ ਕੋਈ ਅਖੁੱਟ ਨਾਮ ਧਨ ਹਰ ਤੋਟ ਨਾ ਹੋਈ ਇੱਥੇ ਸਦਾ ਸੁਖ ਦਰ ਸੋਭਾ ਹੋਈ ਇਹ ਮਨ ਮੇਰੇ ਭਰਮ ਨ ਕੀਜੇ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਸਤਿਗੁਰ ਸੇਵਹਿ ਸੇ ਮਹਾਂਪੁਰਖ ਸੰਸਾਰੇ ਆਪ ਉਦਰੇ ਕੁਲ ਸਗਲ ਨਿਸਤਾਰੇ ਹਰ ਕਾ ਨਾਮ ਰੱਖੇ ਉਰ ਤਾਰੇ ਨਾਮ ਰਤੇ ਭਉ ਜਲ ਉਤਰ ਹੈ ਪਾਰੇ ਸਤਿਗੁਰ ਸੇਵੇ ਸਦਾ ਮਨ ਦਾਸਾ ਹੋਮੈ ਮਾਰ ਕਮਲ ਪ੍ਰਗਾਸਾ ਅਨਹਦ ਵਾਜੇ ਨਿਜ ਘਰ ਵਸਾ ਨਾਮ ਰਤੇ ਘਰ ਮਹੇ ਉਦਾਸਾ ਸਤਿਗੁਰ ਸੇਵੇ ਤਿਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਵਖਾਣੀ ਆਂਦਿਨ ਜਪ ਹੈ ਹਰ ਸਾਰੰਗ ਪਾਣੀ ਨਾਨਕ ਨਾਮ ਰਤੇ ਨਹਿ ਕੇਵਲ ਨਿਰਬਾਣੀ ਗੌੜੀ ਗੁਆਰੇਰੀ ਮਹੱਲਾ ਤੀਜਾ ਸਤਿਗੁਰ ਮਿਲੈ ਬਡ ਭਾਗ ਸੰਜੋਗ ਹਿਰਦੇ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਨਮ ਜੀਤ ਲਾਹਾ ਨਾਮ ਪਾਏ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿਨੈ ਬਿਰਲੈ ਚੱਖ ਡੀਠਾ ਕਰਮ ਕਾਂਡ ਬਹੁ ਕਰਹਿ ਅਚਾਰ ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ ਬੰਧਨ ਬਾਧਿਓ ਮਾਇਆ ਫਾਸ ਜਨ ਨਾਨਕ ਛੂਟੈ ਗੁਰ ਪ੍ਰਗਾਸ ਮਹੱਲਾ ਤੀਜਾ ਗੌੜੀ ਬੈਰਾਗਣ ਜੈਸੀ ਧਰਤੀ ਉੱਪਰ ਮੇਗਲਾ ਬਰਸਤ ਹੈ ਕਿਆ ਧਰਤੀ ਮਦੇ ਪਾਣੀ ਨਾਹੀਂ ਜੈਸੇ ਧਰਤੀ ਮਦੇ ਪਾਣੀ ਪ੍ਰਗਾਸਿਆ ਬਿਨ ਪੱਗਾ ਬਰਸਤ ਫਿਰਾਹੀ ਬਾਬਾ ਤੂੰ ਐਸੇ ਭਰਮ ਚੁਕਾਹੀ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਹੀ ਰਹਾਉ ਇਸਤਰੀ ਪੁਰਖ ਹੋਏ ਕਹਿ ਕਿਆ ਓਏ ਕਰਮ ਕਮਾਹੀ ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹੇ ਸਮਾਹੀ ਇਤਨੇ ਜਨਮ ਭੂਲ ਪਰੇ ਸੀ ਜਾ ਪਾਇਆ ਤਾਂ ਭੁੱਲੇ ਨਾਹੀਂ ਜਾ ਕਾ ਕਾਰਜ ਸੋਈ ਪਰ ਜਾਣੇ ਜੇ ਗੁਰ ਕੈ ਸ਼ਬਦ ਸਮਾਈ ਤੇਰਾ ਸ਼ਬਦ ਤੂੰ ਹੈ ਆਪੇ ਤੇਰਾ ਸ਼ਬਦ ਤੂੰ ਹੈ ਆਪੇ ਭਰਮ ਕਹਾਈ ਨਾਨਕ ਤਤ ਤਤ ਸਿਉ ਮਿਲਿਆ ਪੁਨਰਪ ਜਨਮ ਨ ਆਹੀ ਗੌੜੀ ਬੈਰਾਗਣ ਮਹੱਲਾ ਤੀਜਾ ਸਭ ਜਗ ਕਾਲੈ ਵਸ ਹੈ ਵਾਧਾ ਦੂਜੈ ਭਾਏ ਹੋਮੇ ਕਰਮ ਕਮਾਵਦੇ ਮਨਮੁਖ ਮਿਲੈ ਸਜਾਏ ਮੇਰੇ ਮਨ ਗੁਰ ਚਰਣੀ ਚਿਤ ਲਾਏ ਗੁਰਮੁਖ ਨਾਮ ਨਿਧਾਨ ਲੈ ਦਰਗਹ ਲੈ ਛੁਡਾਏ ਰਹਾਉ ਲੱਖ ਚੌਰਾਸੀ ਭਰਮ ਦੇ ਮਨ ਹਟ ਆਵੈ ਜਾਏ ਗੁਰਖਾ ਸ਼ਬਦ ਨ ਚੀਨਿਓ ਫਿਰ ਫਿਰ ਜੋਨੀ ਪਾਏ ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ ਅੰਦਿਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਮਨ ਸ਼ਬਦ ਮਰੈ ਪ੍ਰਤੀਤ ਹੋਏ ਹੋਮੈ ਤਜੇ ਵਿਕਾਰ ਜਨ ਨਾਨਕ ਕਰਮੀ ਪਾਈਨ ਹਰ ਨਾਮਾ ਭਗਤ ਭੰਡਾਰ ਗੌੜੀ ਬੈਰਾਗਣ ਮਹੱਲਾ ਤੀਜਾ ਪੇੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਵ ਕੜੈ ਗੁਣ ਸੰਭਲੈ ਸੋਹਰੈ ਵਾਸ ਪਾਇਆ ਗੁਰਮੁਖ ਸਹਿਜ ਸਮਾਣੀਆਂ ਹਰ ਹਰ ਮਨ ਪਾਇਆ ਸੁਸਰੈ ਪਈਏ ਪਿਰ ਵਸੈ ਕਹੋ ਕਿਤ ਬਿਦ ਪਾਈਏ ਆਪ ਨਿਰੰਜਨ ਲਖ ਹੈ ਆਪੇ ਮੇਲਾਈਐ ਰਹਾਉ ਆਪੇ ਹੀ ਪ੍ਰਭ ਦੇਹ ਮਤ ਹਰ ਨਾਮ ਧਿਆਈਏ ਬਡ ਭਾਗੀ ਸਤਿਗੁਰੁ ਮਿਲੈ ਮੁਖ ਅੰਮ੍ਰਿਤ ਪਾਈਐ ਹੋਮੈ ਦੁਬਦਾ ਬਿਨ ਸਜਾਏ ਸਹਿਜੇ ਸੁਖ ਸਮਾਈਏ ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਏ ਮਨਮੁਖ ਗਰਭ ਨਾ ਪਾਇਓ ਅਗਿਆਨ ਇਆਣੇ ਸਤਿਗੁਰ ਸੇਵਾ ਨਾ ਕਰੇ ਫਿਰ ਫਿਰ ਪਛੋਤਾਣੇ ਗਰਭ ਜੋਨੀ ਵਾਸ ਪਾਏ ਦੇ ਗਰਭੇ ਗਲ ਜਾਣੇ ਮੇਰੇ ਕਰਤੇ ਈਵੈ ਭਾਵ ਦਾ ਮਨ ਮੁਖ ਪਰਮਾਣੇ ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਦਪ ਵੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਗੌੜੇ ਬੈ ਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤੱਤ ਵਿਚਾਰਾ ਮਤ ਮਲੀਨ ਪ੍ਰਗਟ ਭਈ ਜਪ ਨਾਮ ਮੁਰਾਰਾ ਸਿਵ ਸਖਤ ਮਿਟਾਈਆ ਚੁੱਕਾ ਅੰਧਿਆਰਾ ਧੁਰ ਮਸਤਕ ਜਿਨ ਕੋ ਲਿਖਿਆ ਤਿੰਨ ਹਰ ਨਾਮ ਪਿਆਰਾ ਹਰ ਕਿਤ ਬਿਦ ਪਾਈਐ ਸੰਤ ਜਨੋ ਜਿਸ ਦੇਖ ਹੋ ਜੀਵਾ ਹਰ ਵਿਨ ਚਸਾ ਨ ਜੀਵਤੀ ਗੁਰ ਮੇਲੋ ਹਰ ਰਸ ਪੀਵਾ ਹਰਾ ਹਉ ਹੋ ਹਰ ਗੁਣ ਗਾਵਾ ਹੋ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਧਨ ਧਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮਕੀਨੀ ਗੁਣਦਾਤਾ ਹਰ ਰਾਏ ਹੈ ਹਮ ਅਵਗਣਿਆਰੇ ਪਾਪੀ ਪਾਥਰ ਡੂਬਤੇ ਗੁਰਮਤਿ ਹਰ ਤਾਰੇ ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ਹਰ ਸਰਨਾਗਤ ਰਾਖ ਲਿਓ ਮੂੜ ਮੁਗਦ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਘਰ ਸੋਹਿਲਾ ਗਾਇਆ ਹਰ ਦਰ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤਿੰਨ ਜਿਨ ਸਤਿਗੁਰ ਪਾਇਆ ਗੌੜੀ ਗੁਆਰੀ ਮਹੱਲਾ ਚੌਥਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾ ਕਿਆ ਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਭੌਜਲ ਤੂੰ ਤਾਰੀ ਰਹਾਉ ਸੰਨਿਆਸੀ ਬਿਭੂਤ ਲਾਏ ਦੇਹ ਸਵਾਰੀ ਪਰ ਤ੍ਰੈ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖੱਤਰੀ ਕਰਮ ਕਰੇ ਸੂਰਤਣ ਪਾਵੈ ਸੂਦ ਬੈਸ ਪਰ ਕਿਰਤ ਕਮਾਵੈ ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਿਹਾ ਸਮਾਏ ਗੁਰਮੁਖ ਨਾਨਕ ਦੇਵਡਿਆਈ ਮੈਂ ਅੰਧਲੇ ਹਰ ਟੇਕ ਟਿਕਾਈ ਗੌੜੀ ਗੁਆਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਧਰ ਭਾਵਜਲ ਕਥ ਕਥਾ ਸੁਣ ਹਰ ਕੀ ਗੋਬਿੰਦ ਸਤ ਸੰਗਤ ਮਿਲਾਏ ਹਰ ਰਸ ਰਸਨਾ ਰਾਮ ਗੁਣ ਗਾਇ ਰਹਾ ਜੋ ਜਨ ਧਿਆਵੈ ਹਰ ਹਰ ਨਾਮਾ ਤਿੰਨ ਦਾਸਨ ਦਾਸ ਕਰੋ ਹਮ ਰਾਮਾ ਜਨ ਕੀ ਸੇਵਾ ਉਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੈ ਮਨ ਚਿੱਤ ਭਾਵੈ ਜਨ ਪਗ ਰੇਣ ਬੜਭਾਗੀ ਪਾਵੇ ਸੰਤ ਜਨਾ ਸਿਉ ਪ੍ਰੀਤ ਬਣਿਆਏ ਜਿਨ ਕੋ ਲਿਖਤ ਲਿਖਿਆ ਧੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗੁਆਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਤੇ ਹਰ ਜਨ ਹਰ ਮਿਲੋ ਹਮ ਪਿਆਰੇ ਜਿਨ ਮਿਲਿਆ ਦੁੱਖ ਜਾਏ ਹਮਾਰੇ ਰਹਾਉ ਜਿਉ ਮਿਲ ਵਛਰੇ ਗਊ ਪ੍ਰੀਤ ਲਗਾਵੇ ਕਾਮਣ ਪ੍ਰੀਤ ਜਾ ਪਿਰ ਘਰ ਆਵੈ ਹਰ ਜਨ ਪ੍ਰੀਤ ਜਾ ਹਰ ਜਸ ਗਾਵੈ ਸਾਰੰਗ ਪ੍ਰੀਤ ਬਸੈ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ ਗੁਰ ਸਿੱਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗੌੜੀ ਗੁਆਰੀ ਮਹੱਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਭੁੱਖੇ ਪ੍ਰੀਤ ਹੋਵੇ ਅੰਨ ਖਾਏ ਗੁਰਮੁਖ ਗੁਰ ਸਿੱਖ ਪ੍ਰੀਤ ਗੁਰ ਮਿਲ ਆਗਾਏ ਹਰ ਦਰਸ਼ਨ ਦੇਹੋ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਉ ਚੱਕਵੀ ਪ੍ਰੀਤ ਸੂਰਜ ਮੁਖ ਲਾਗੇ ਮਿਲੇ ਪਿਆਰੇ ਸਭ ਦੁੱਖ ਤਿਆਗੇ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੇ ਬਛਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਵਿਕਸੈ ਦੇਖੈ ਮਾਏ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨ ਸਜਾਏ ਘੂਰਾ ਕੱਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਆਰੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਣੀ ਜਿੱਤ ਮਿਲ ਹਰ ਨਾਮ ਧਿਆਇਆ ਹਰ ਧਣੀ ਜਿਨ ਹਰ ਜਪਿਆ ਤਿਨ ਪਿੱਛੇ ਛੁੱਟੀ ਛੁੱਟੀ ਘਣੀ ਗੁਰ ਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾਉ ਜਬ ਗੁਰ ਮਿਲਿਆ ਤਬ ਮਨ ਬਸ ਆਇਆ, ਧਾਵਤ ਪੰਚ ਰਹੇ ਹਰ ਧਿਆਇਆ, ਅੰਦਿਨ ਨਗਰੀ ਹਰ ਗੁਣ ਗਾਇਆ, ਸਤਿਗੁਰ ਪਗ ਧੂਰ ਜਿਨਾ ਮੁਖ ਲਾਏ, ਤਿੰਨ ਕੂੜ ਤਿਆਗੇ ਹਰ ਲਿਵ ਲਾਏ, ਤੇ ਹਰ ਦਰਗਹਿ ਮੁਖ ਊਜਲ ਭਾਈ, ਗੁਰ ਸੇਵਾ ਆਪ ਹਰ ਭਾਵੇ, ਕ੍ਰਿਸ਼ਨ ਬਲਭਦਰ ਗੁਰ ਪਗ ਲੱਗ ਧਿਆਵੇ, ਨਾਨਕ ਗੁਰਮੁਖ ਹਰ ਆਪ ਤਰਾਵੇ, ਗੌੜੀ ਗੁਆਰੇਰੀ ਮਹੱਲਾ ਚੌਥਾ, ਹਰ ਆਪੇ ਜੋਗੀ ਡੰਡਾ ਧਾਰੀ, ਹਰ ਆਪੇ ਰਵ ਰਿਹਾ ਬਨਵਾਰੀ, ਹਰ ਆਪੇ ਤਪ ਤਾਪੈ ਲਾਏ ਤਾਰੀ, ਐਸਾ ਮੇਰਾ ਰਾਮ ਰਿਹਾ ਭਰਪੂਰ, ਨਿਕਟ ਵਸੈ ਨਾਹੀ ਹਰ ਦੂਰ ਰਹਾਓ, ਹਰ ਆਪੇ ਸ਼ਬਦ ਸੁਰਤ ਧੁਨ ਆਪੇ, ਹਰ ਆਪੇ ਵੇਖੈ ਵਿਖਸੈ ਆਪੇ, ਹਰ ਆਪ ਜਪਾਏ ਆਪੇ ਹਰ ਜਾਪੈ, ਹਰ ਆਪੇ ਸਾਰੰਗ ਅੰਮ੍ਰਿਤ ਧਾਰਾ, ਹਰ ਅੰਮ੍ਰਿਤ ਆਪ ਪਿਆਵਣ ਹਾਰਾ, ਹਰ ਆਪ ਕਰੇ ਆਪ ਨਿਸਤਾਰਾ, ਹਰ ਆਪੇ ਬੇੜੀ ਤੁਲਹਾ ਤਾਰਾ, ਹਰ ਆਪੇ ਗੁਰਮਤੀ ਨਿਸਤਾਰਾ, ਹਰ ਆਪੇ ਨਾਨਕ ਪਾਵੇ ਪਾਰਾ, ਗੌੜੀ ਬੈਰਾਗਣ ਮਹੱਲਾ ਚੌਥਾ, ਸਾਹੋ ਹਮਾਰਾ ਤੂੰ ਧਣੀ, ਜੈਸੀ ਤੂੰ ਰਾਸ ਦੇਹ ਤੈਸੀ ਹਮ ਲਿਹੇ, ਹਰ ਨਾਮ ਬਣਜਹਿ ਰੰਗ ਸਿਓ, ਜੇ ਆਪ ਦਇਆਲ ਹੋਏ ਦੇਹ, ਹਮ ਬਣਜਾਰੇ ਰਾਮ ਕੇ ਹਰ ਵਣਜ ਕਰਾਵਹਿ ਦੇ ਰਾਸ ਰੇ, ਰਹਾਉ ਲਾਹਾ ਹਰ ਭਗਤ ਧਨ ਖੱਟਿਆ, ਹਰ ਸੱਚੇ ਸਾਹ ਮਨ ਪਾਇਆ, ਹਰ ਜਪ ਹਰ ਵੱਖਰ ਲੱਦਿਆ, ਜਮ ਜਾ ਗਾਤੀ ਨੇੜ ਨਾ ਆਇਆ, ਹੋਰ ਬਣਜ ਕਰੇ ਵਾਪਾਰੀਐ ਅਨੰਤ ਤਰੰਗੀ ਦੁੱਖ ਮਾਇਆ, ਓਏ ਜੀ ਹੈ ਵਣਜ ਹਰ ਲਾਇਆ, ਫਲ ਤੇਹਾ ਤਿੰਨ ਪਾਇਆ, ਹਰ ਹਰ ਵਣਜ ਸੋ ਜਨ ਕਰੇ, ਜਿਸ ਕਿਰਪਾਲ ਹੋਏ ਪ੍ਰਭ ਦੇ, ਜਨ ਨਾਨਕ ਸਾਹੋ ਹਰ ਸੇਵਿਆ, ਫਿਰ ਲੇਖਾ ਮੂਲ ਨ ਲਈ, ਗੌੜੀ ਵੈਰਾਗਣ ਮਹੱਲਾ ਚੌਥਾ, ਜੋ ਜਨਨੀ ਗਰਭ ਪਾਲਤੀ, ਸੁੱਤ ਕੀ ਕਰਿਆ ਸਾ, ਵੱਡਾ ਹੋਏ ਧਨ ਖਾਟ ਦੇ ਘਰ ਭੋਗ ਬਿਲਾਸਾ, ਤਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ, ਮੇਰੇ ਰਾਮ ਮੈਂ ਮੂਰਖ ਹਰ ਰਾਖ ਮੇਰੇ ਗੁਸਈਆ, ਜਨ ਕੀ ਉਪਮਾ ਤੁਝੇ ਵਡਈਆ, ਰਹਾਉ ਮੰਦਰ ਘਰ ਆਨੰਦ ਹਰ ਹਰ ਰਸ ਮਨ ਭਾਵੈ, ਸਭ ਰਸ ਮਿੱਠੇ ਮੁਖ ਲੱਗੈ, ਜਾ ਹਰ ਗੁਣ ਗਾਵੈ, ਹਰ ਜਨ ਪਰਿਵਾਰ ਸਧਾਰ ਹੈ, ਇੱਕ ਹੈ ਕੁੱਲੀ ਸਭ ਜਗਤ ਛਡਾਵੈ, ਜੋ ਕਿਛ ਕੀਆ ਸੋ ਹਰ ਕੀਆ, ਹਰ ਕੀ ਵਡਿਆਈ, ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ, ਹਰ ਭਗਤ ਭੰਡਾਰ ਲਹਾਏ ਦਾ, ਆਪੇ ਵਰਤਾਏ ਲਾਲਾ ਹਾਟ ਵਿਹਜਿਆ, ਕਿਆ ਤਿਸ ਚਤਰਾਏ, ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਕਢਾਈ, ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ, ਗੌੜੀ ਗੁਆਰੇਰੀ ਮਹੱਲਾ ਚੌਥਾ, ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ, ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ, ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ, ਮੈਂ ਮੂਰਖ ਕੀ ਗਤ ਕੀਜੈ, ਮੇਰੇ ਰਾਮ ਗੁਰ ਸਤਿਗੁਰ ਗੁਰ ਸਤਿਗੁਰ ਸੇਵਾ ਹਰ ਲਾਏ, ਹਮ ਕਾਮ ਰਹਾਉ ਲੈ ਤੁਰੀ ਸੌਦਾਗਰੀ, ਸੌਦਾਗਰ ਧਾਵੇ ਧਨ ਖੱਟੈ ਆਸਾ ਕਰੈ, ਮਾਇਆ ਮੋਹ ਵਧਾਵੇ, ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ, ਬਿਖ ਸਾਂਚੈ ਹਟ ਵਾਣੀਆਂ ਬਹਿ ਹਾਟ ਕਮਾਏ, ਮੋਹ ਝੂਠ ਪਸਾ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ, ਤਿਉ ਹਰ ਜਨ ਹਰ ਧਨ ਸਾਂਚਿਆ ਹਰ ਖਰਚੈ ਲੈ ਜਾਏ, ਇਹੋ ਮਾਇਆ ਮੋਹ ਕੁਟੰਬ ਹੈ ਭਾਏ ਦੂਜੈ ਪਾਸ, ਗੁਰਮਤੀ ਸੋ ਜਨ ਤਰੈ ਜੋ ਦਾਸਨ ਦਾਸ, ਜਾਂ ਨਾਨਕ ਨਾਮ ਧਿਆਇਆ ਗੁਰਮੁਖ ਪ੍ਰਗਾਸ, ਗੌੜੀ ਬੈਰਾਗਣ ਮਹੱਲਾ ਚੌਥਾ, ਨਿਤ ਨਿਤ ਦਿਨ ਸਰਾਤ ਲਾਲਚ ਕਰੇ ਪਰ ਮੈਂ ਪਰਮਾਇਆ, ਵੇਗਾਰ ਫਿਰੇ ਵੇਗਾਰੀਆ ਸਿਰ ਭਾਰ ਉਠਾਇਆ, ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕਹਿ ਕੰਮ ਹਰ ਲਾਇਆ, ਮੇਰਾ ਰਾਮ ਤੋੜ ਬੰਧਨ ਮਾਇਆ, ਘਰ ਕਹਿ ਕੰਮ ਲਾਏ ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ, ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ, ਕੇ ਬੰਧੈ ਕੇ ਡਾਨ ਲੈ ਕੇ ਨਰਪਤ ਮਰ ਜਾਇਆ, ਧਨ ਧਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ, ਨਿਤ ਸੌਦਾ ਸੂਦ ਕੀਚੇ ਬਹੁ ਭਾਤ ਕਰ ਮਾਇਆ ਕਹਿਤਾਈ ਜਾ ਲਾਹਾ ਦੇ ਤਾ ਸੁਖ ਮਨੇ ਤੋਟੈ ਮਰ ਜਾਈ ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨ ਰਸ ਸਾਦ ਹੈ ਤਿਤਨੀ ਭੂਖ ਫਿਰੇ ਲਾਗੈ ਜਿਸ ਹਰ ਆਪ ਕਿਰਪਾ ਕਰੇ ਸੋ ਵਿਚੇ ਸਿਰ ਗੁਰ ਆਗੇ ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੇ ਗੌੜੀ ਬੈ ਰਾਗਣ ਮਹੱਲਾ ਚੌਥਾ ਹਮਰੇ ਮਨ ਚਿੱਤ ਹਰ ਆਸ ਨਿਤ ਕਿਉ ਦੇਖਾ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿੱਤ ਹਰ ਬਹੁਤ ਪਿਆਰਾ ਹੋ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ ਮੇਰੇ ਰਾਮ ਹਮ ਪਾਪੀ ਸਰਨ ਪਰੇ ਹਰ ਦੁਆਰ ਮਤ ਨਿਰਗੁਣ ਹਮ ਮਿਲੈ ਕਬਹੂ ਆਪਣੀ ਕਿਰਪਾ ਧਾਰ ਰਹਾਓ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨਾ ਆਵੇ ਤੂੰ ਗੁਣਵੰਤਾ ਹਰ ਹਰ ਦਇਆਲ ਹਰ ਆਪ ਬਖਸ ਲਿਹੇ ਹਰ ਭਾਵੈ ਹਮ ਅਪਰਾਧੀ ਰਾਖੇ ਗੁਰਸੰਗਤੀ ਉਪਦੇਸ਼ ਦਿਓ ਹਰ ਨਾਮ ਛੁਡਾਵੈ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੁਲ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂਹੇ ਗੁਰ ਮਾਤਾ ਤੂੰ ਗੁਰ ਬੰਦਵ ਮੇਰਾ ਸਖਾ ਸਖਾਏ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਚੁੱਕੇ ਸਭ ਸੋਗ ਸੰਤਾਪੇ ਗੌੜੀ ਬੈ ਰਾਗਣ ਮਹੱਲਾ ਚੌਥਾ ਕੰਚਨ ਨਾਰੀ ਮਹਿ ਜੀਉ ਲਭਤ ਹੈ ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚੇਤਨਾ ਆਵੀ ਕਿਉ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਹਰ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗੁਣ ਮੇਰੇ ਰਹਾਓ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੋਹ ਲੈ ਬੋਲੋ ਗੁਣ ਬੇਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਬਰੇ ਪੁੰਨ ਸਤਿਗੁਰ ਕੇਰਾ ਸਭ ਜੀਉ ਪਿੰਡ ਮੁਖ ਨੱਕ ਦੀਆ ਬਰਤਨ ਕਉ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ ਜਿਨ ਦੀਏ ਸੋ ਚਿੱਤ ਨਾ ਆਵੇ ਪਸੂ ਹੋ ਕਰ ਜਾਣੇ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਗੌੜੀ ਬਹਿ ਰਾਗਣ ਮਹੱਲਾ ਚੌਥਾ ਜਿਉ ਜਨਨੀ ਸੁੱਤ ਜਨਨ ਪਾਲਤੀ ਰਾਖੇ ਨਦਰ ਮਝਾਰ ਅੰਤਰ ਬਾਹਰ ਮੁਖ ਦੇਹ ਗਿਰਾਸ ਖਿਨ ਖਿਨ ਪੋਚਾਰ ਤਿਉ ਸਤਿਗੁਰ ਗੁਰ ਸਿੱਖ ਰਾਖਤਾ ਹਰ ਪ੍ਰੀਤ ਪਿਆਰ ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਰਹਾਉ ਜੈਸੀ ਗਗਨ ਫਰੰਤੀ ਉੜਤੀ ਕੱਪੜੇ ਵਾਗੇ ਵਾਲੀ ਉਹ ਰਾਖੈ ਚੀਤ ਪਿੱਛੇ ਪਿੱਛੇ ਵਿੱਚ ਵਚਰੇ ਨਿਤ ਹਿਰਦੈ ਸਾਰ ਸੰਭਾਲੀ ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਹਰ ਹਰ ਕੀ ਗੁਰ ਸਿੱਖ ਰਾਖੈ ਜੀ ਲਾਲੀ ਜੈਸੇ ਕਾਤੀ ਤੀਸ ਬੱਤੀਸ ਹੈ ਵਿੱਚ ਰਾਖੇ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਕਾਤੀ ਕਹਿ ਕਿਛ ਹਾਥ ਹੈ ਸਭ ਬਸ ਗਿਤ ਹੈ ਹਰ ਕੇਰੀ ਤਿਉ ਸੰਤ ਜਨਾ ਕੀ ਨਰ ਨਿੰਦਾ ਕਰੇ ਹਰ ਰਾਖੈ ਪੈਜ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੀ ਕਹਿ ਕਿਛ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕਹਿ ਬਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਐਸਾ ਹਰ ਨਾਮ ਮਨ ਚਿੱਤ ਨਿਤ ਧਿਆਵੋ ਜਨ ਨਾਨਕ ਜੋ ਅੰਤੀ ਅਵਸਰ ਲੈ ਛਡਾਇਆ ਗੌੜੀ ਬਹਿ ਰਾਗਣ ਮਹੱਲਾ ਚੌਥਾ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹੀਏ ਮੇਰਾ ਸਤਿਗੁਰ ਪਿਆਰਾ ਕਿਤ ਬਿਦ ਮਿਲੇ ਹੋ ਖਿਨ ਖਿਨ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉਂ ਮਿਲੇ ਰਹਾਉ ਹਰ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਇਛ ਪੁੰਨੀ ਜਨ ਕੇਰੀਆ ਲੈ ਸਤਿਗੁਰ ਧੂਰਾ ਹਰ ਭਗਤ ਦ੍ਰਿੜਾਵੈ ਹਰ ਭਗਤ ਸੁਣੈ ਤਿਸ ਸਤਿਗੁਰ ਮਿਲੀਏ ਤੋਟਾ ਮੂਲ ਨਾ ਵੀ ਹਰ ਲਾਭ ਨਿਤ ਦ੍ਰਿੜੀਏ ਜਿਸ ਕੋ ਹਿਰਦੈ ਵਿਗਾਸ ਹੈ ਭਾਉ ਦੂਜਾ ਨਾਹੀ ਨਾਨਕ ਤਿਸ ਗੁਰ ਮਿਲ ਉਦਰੈ ਹਰ ਗੁਣ ਗਾਵਾਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਇਆਲ ਦਇਆ ਪ੍ਰਭ ਦੀਨ ਕੀਨੀ ਮੇਰੇ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਭਇਆ ਅਤ ਗੂੜਾ ਹਰ ਰੰਗ ਭੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹੋ ਗੋਲੀ ਜਬ ਹਮ ਹਰ ਸੇਤੀ ਮਨ ਮਾਨਿਆ ਕਰ ਦੀਨੋ ਜਗਤ ਸਭ ਗੋਲ ਅਮੋਲੀ ਰਹਾਓ ਕਰੋ ਵਿਵੇਕ ਸੰਤ ਜਨ ਭਾਈ ਖੋਜ ਹਿਰਦੈ ਦੇਖ ਟੰਡੋਲੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸੈ ਹਰ ਕੋਲੀ ਹਰ ਹਰ ਨਿਕਟ ਵਸੈ ਸਭ ਜਗ ਕੈ ਅਪਰੰਪਰ ਪੁਰਖ ਤੋਲੀ ਹਰ ਹਰ ਪ੍ਰਗਟ ਕੀਓ ਗੁਰ ਪੂਰੇ ਸਿਰ ਵਿੱਚੋ ਗੁਰ ਪਹਿਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਣਾਗਤ ਤੁਮ ਵੱਡ ਪੁਰਖ ਵਡੋਲੀ ਜਨ ਨਾਨਕ ਅੰਦਿਨ ਹਰ ਗੁਣ ਗਾਵੇ ਮਿਲ ਸਤਿਗੁਰ ਗੁਰ ਵਿਚੋਲੀ ਗੌੜੀ ਪੂਰਵੀ ਮਹੱਲਾ ਚੌਥਾ ਜਗ ਜੀਵਨ ਪਰੰਪਰ ਸਵਾਮੀ ਜਗਦੀਸਰ ਪੁਰਖ ਵਿਧਾਤੇ ਜਿਤ ਮਾਰਗ ਤੁਮ ਪ੍ਰੇਰੋ ਸਵਾਮੀ ਤਿਤ ਮਾਰਗ ਹਮ ਜਾਤੇ ਰਾਮ ਮੇਰਾ ਮਨ ਹਰ ਸੇਤੀ ਰਾਤੇ ਸਤ ਸੰਗਤ ਮਿਲ ਰਾਮ ਰਸ ਪਾਇਆ ਹਰ ਰਾਮੈ ਨਾਮ ਸਮਾਤੇ ਰਹਾਓ ਹਰ ਹਰ ਨਾਮ ਹਰ ਹਰ ਜਗ ਅਪਖਦ ਹਰ ਹਰ ਨਾਮ ਹਰ ਸਾਤੇ ਤਿਨਕੇ ਪਾਪ ਦੋਖ ਸਭ ਵਿਨਸੇ ਜੋ ਗੁਰਮਤਿ ਰਾਮ ਰਸ ਖਾਤੇ ਜਿਨ ਕੋ ਲਿਖਤ ਲਿਖੇ ਧੁਰਮਸਤਕ ਤੇ ਗੁਰ ਸੰਤੋਖ ਸਰਨਾ ਤੇ ਦੁਰਮਤ ਮੈਲ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗ ਰਾਤੇ ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੀਵੜ ਵਰਨ ਦਾਤੇ
1: ਜਨ ਨਾਨਕ ਨਾਮ ਲੈ ਤਾ ਜੀਵੇ ਹਰ ਜਪੀਏ ਹਰ ਕਿਰਪਾ ਤੇ ਗੌੜੀ ਪੂਰਵੀ ਮਹੱਲਾ ਚੌਥਾ ਜੈ ਕਾਲ ਕੇ ਮੁਖ ਜਗਤ ਸਾਹਿਬ ਗ੍ਰਸਿਆ ਗੁਰ ਸਤਿਗੁਰ ਕੈ ਬਚਨ ਹਰ ਹਮ ਵਾਹ